ਬੋਲੋ ਪ੍ਰਥਮੇ ਸਰਬੰਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੰਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਬਲ। ਬੋਲੋ ਜੀ ਵਾਹਿਗੁਰੂ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ ਬੋਲੋ ਜੇ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾਂ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ। ਸ਼ੁਭ ਭਾਵਨਾਵਾਂ ਪੂਰੀ

ਪੂਰਾ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚਿੱਤ ਆਵੇ, ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਾ ਨਾਨਕ ਗੁਰੂ ਕਿਰਪਾ ਸ਼ੁੱਧ ਹੈ ਹਰ ਪਤ ਹਰ ਲੀਜੈ
1: ਸਲੋਕ ਮਹੱਲਾ ਪਹਿਲਾ ਗਊ ਬ੍ਰਾਹਮਣ ਕਉ ਕਰ ਲਾਭ ਗੋਬਰ

ਝੂਠਾ ਮੁਖ ਵਸੈ ਨਿਤਨ ਤੋਇ ਖੁਆਰ ਸੋਚੇ ਨਾਖੀਆਂ ਬੈਂਜ ਪਿੰਡਾ ਤੋਏ ਸੋਚੇ ਸਹੀ ਨਾਨਕਾ ਜਿਨ ਮਨ

ਥੋੜੀ ਤੁਰੇ ਪਲਾਣੇ ਪੌਣ ਵੇਗ ਰੰਗੀਰਮ ਸਵਾਰਿਆ ਕੋਠੇ ਮੁੰਡੇ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ ਕਰਮ ਪਾ ਮੁੰਦੇ ਹਰ ਬੁੱਝਣ ਨਾਹੀ ਹਾਰਿਆ ਕਰ ਫਰਮੈਸ਼ ਖਾਇਆ ਵੇਖ ਮੈਂ ਸਾਰਿਆ ਜਰਿਆ ਜੋ ਬਣਾ।

0: ਫਿੱਕਾ ਮੁਰਖਾ ਕੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ।
1: ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ, ਹਰ ਸਰਤੀ ਸਜੇ ਨਾ ਵੈ ਉਤਰੇ ਨਾ ਹੀ ਮੈਲ। ਜਿਨ ਪਟ ਅੰਦਰ ਬਾਰ ਗੁੱਦੜ ਤੇ ਪਲੇ ਸੰਸਾਰ, ਤੈਨੂੰ ਲੱਗਾ ਰੱਬ ਸੇਤੀ ਦੇਖਣੇ ਵਿਚਾਰ।
2: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਸਮਾਚਾਰ।
3: आकाशवाणी समाचार के साथ मैं मुकेश कुमार बल। प्रधानमंत्री नरेंद्र मोदी ने कहा है कि भारत अब चिप से लेकर जहाज तक विनिर्माण के क्षेत्र में नया भविष्य तैयार कर रहा है। उन्होंने कहा कि देश में उच्च तकनीक वाले इलेक्ट्रॉनिक्स से लेकर बड़े समुद्री जहाजों तक पूरी तरह आत्मनिर्भर आपूर्ति श्रृंखला विकसित की जा रही है। प्रधानमंत्री ने गुजरात के वडोदरा में 35,000 करोड़ रुपए से अधिक की विभिन्न विकास परियोजनाएं राष्ट्र को समर्पित की। प्रधानमंत्री ने पश्चिमी समर्पित मालगली

ਜ਼ਿੰਦਗੀ ਦੀ ਸਖਤ ਘਾਲਣਾ ਵਿੱਚ ਜੇਕਰ ਮੁਸ਼ਕਿਲਾਂ ਦਾ ਦੌਰ ਆ ਜਾਵੇ ਤਾਂ ਸਮਝੋ ਇਨਸਾਨ ਉਸ ਸੱਚੇ ਪਰਮਾਤਮਾ ਨਾਲ ਆਪਣੇ ਰਿਸ਼ਤੇ ਨੂੰ ਭੁੱਲ ਗਿਆ ਹੈ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:30 ਹੋ ਰਹੇ ਨੇ। ਆਓ ਸੁਣੀਏ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਦੇਖੋ, ਖੇਤੀਬਾੜੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗੰਭੀਰ ਚੀਜ਼ ਸੋਚਣ ਵਾਲੀ ਆ, ਉਹ ਹੈ ਖੇਤੀ ਖਰਚਾ। ਖੇਤੀ ਖਰਚਾ ਸਾਡਾ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਉੱਪਰ ਦੀ ਜਾ ਰਿਹਾ ਹੈ। ਸੋ ਇਸ ਕਰਕੇ ਇਹਦੇ 'ਚ ਤਵੱਜੋ ਦੇਣ ਦੀ ਲੋੜ ਹੈ। ਜੇ ਸਾਨੂੰ ਸਰਕਾਰ ਕਰਜ਼ ਦੀਆਂ ਸਹੂਲਤਾਂ ਦਿੰਦੀ ਹੈ, ਸਬਸਿਡੀਆਂ ਦਿੰਦੀ ਹੈ, ਇਹਦਾ ਮਤਲਬ ਇਹ ਨਹੀਂ ਕਿ ਕਰਜ਼ਾ ਜ਼ਰੂਰ ਹੀ ਲੈਣਾ ਹੈ। ਜੇ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਉਹਦੇ ਲਈ ਤਾਂ ਕਰਜ਼ਾ ਲੈਣਾ ਕੋਈ ਮਤਲਬ ਮਾੜੀ ਗੱਲ ਨਹੀਂ ਹੈ। ਪਰ ਅੱਜ

0: ਸਾਹਿਬ ਫਿਕਰ ਹੀ ਇਸ ਗੱਲ ਦੀ ਹੈ ਕਿ ਜਿਹੜੇ ਕੰਮ ਲਈ ਸਾਨੂੰ ਪੈਸੇ ਦੀ ਜ਼ਰੂਰਤ ਹੁੰਦੀ ਅਸੀਂ ਉਸ ਕੰਮ ਲਈ ਪੈਸਾ ਨਹੀਂ ਲੈਂਦੇ, ਉਹਦੀ ਦੁਰਵਰਤੋਂ ਕਰਦੇ ਹਾਂ,
1: ਹਾਂ, ਜਾਂ ਕਿਸੇ ਹੋਰ ਪਾਸੇ ਵਰਤ ਲੈਂਦੇ
0: ਉਸ
1: ਹਾਂ।
0: ਹੋਰ ਪਾਸੇ ਵਰਤ ਲੈਂਦੇ ਹਾਂ। ਸੋ ਇਹ ਜਿਹੜੀ ਚੀਜ਼ ਹੈ ਕਿਤੇ ਨਾ ਕਿਤੇ ਕਿਸਾਨੀ ਦੇ ਹਿੱਸੇ ਜਿਹੜੀ ਮਾੜੀ ਚੀਜ਼ ਹੈ, ਕਿਉਂਕਿ ਫਿਰ ਕਿਸ਼ਤਾਂ ਨਹੀਂ ਲਹਿੰਦੀਆਂ, ਕਰਜ਼ਾ ਵਾਪਸੀ ਨਹੀਂ ਹੁੰਦੀ, ਅਤੇ ਫਿਰ ਜ਼ਿਮੀਂਦਾਰ ਜਿਹੜਾ ਹੈ ਕਰਸਾ ਦੇ ਵਿੱਚ ਔਖੀ ਘੜੀ ਚੱਲਿਆ ਜਾਂਦਾ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਰਜ਼ਾ ਇੱਕ ਜਿੱਦਾਂ ਆਪਾਂ ਸਿਆਣੇ ਕਹਿੰਦੇ ਮਿੱਠਾ ਜ਼ਹਿਰ ਹੈ, ਲਓ ਜਿੰਨੀ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਨਹੀਂ ਤਾਂ ਗੁਰੇਜ਼ ਪਰਹੇਜ਼ ਕਰਨਾ ਬਿਹਤਰ ਰਹਿੰਦਾ ਹੈ।
1: ਖਾਸ ਕਰਕੇ ਦੇਖੋ ਨਾਲ ਕਰਜ਼ੇ ਨਾਲ ਰਾਮ ਜੀ ਕਿ ਵਾਧੂ ਦੀ ਖੇਤੀ ਮਸ਼ੀਨਰੀ ਖਰੀਦਣਾ ਵੀ ਇੱਕ ਤਰ੍ਹਾਂ ਦਾ ਬੋਝ ਹੀ ਹੈ।
0: ਇਹ ਕਰਜ਼ਾ ਚੜਾਉਣ ਦਾ ਇਹੀ ਕਾਰਨ, ਵੱਡਾ ਕਾਰਨ ਤਾਂ
1: ਜੇ
0: ਪੰਜਾਬ
1: ਆਪਾਂ ਜੇ ਕਹੀਏ ਕਿ ਹਰ ਪਾਸ ਹਰ ਮਸ਼ੀਨਰੀ ਮੇਰੇ ਕੋਲ ਹੋਵੇ, ਇਹ ਨਾ ਤਾਂ ਸੰਭਵ ਹੈ ਅਤੇ ਨਾ ਹੀ ਫਾਇਦੇਮੰਦ ਹੈ।
0: ਫਾਇਦੇਮੰਦ
1: ਕੁਛ ਮਸ਼ੀਨਰੀ ਜਿਹੜੀ ਦੇਖੋ ਆਪਾਂ ਲੈ ਸਕਦੇ ਹਾਂ ਜਿਹੜੀ ਕਿ ਸਾਨੂੰ ਪਤਾ ਵੀ 12 ਮਹੀਨੇ 30 ਦਿਨ ਕੰਮ ਆਉਣੀ ਹੈ, ਅਤੇ ਜਿਹੜੀ ਸਾਲ ਛਮਾਹੀ ਕੰਮ ਆਉਣੀ ਹੈ ਕੋਈ ਮਹੀਨੇ 2 ਮਹੀਨੇ ਚੱਲਣੀ ਹੈ, ਜੇ ਉਹ ਕਿਰਾਏ 'ਤੇ ਮਿਲ ਜਾਏ ਅਤੇ ਉਹ ਚੰਗੀ ਗੱਲ ਹੈ, ਬਜਾਏ ਕਿ ਉਹਨੂੰ ਆਪਣੇ ਖਰੀਦਣ ਦੇ।
0: ਦੇਖੋ ਜੋਤ ਦੇ ਲਿਹਾਜ਼ ਨਾਲ ਪਹਿਲਾਂ ਤਾਂ ਇਹ ਦੇਖੋ ਕਿ ਮੇਰੇ ਕੋਲ ਜੋਤ ਕਿੰਨੀ ਹੈ, ਮੇਰੇ ਕੋਲ ਕੰਮ ਕਿੰਨਾ ਹੈ, ਇੱਕ ਸਾਲ ਦੇ ਵਿੱਚ ਮਸ਼ੀਨਰੀ ਤੋਂ ਮੈਂ ਕੰਮ ਕਿੰਨਾ ਲੈਣਾ ਹੈ। ਜੇ ਤਾਂ ਤੁਹਾਡੇ ਕੋਲ ਉਸ ਲਿਹਾਜ਼ ਨਾਲ ਹਿਸਾਬ ਕਿਤਾਬ ਨਾਲ ਕੰਮ ਹੈ ਤਾਂ ਫਿਰ ਤਾਂ ਮਸ਼ੀਨਰੀ ਖਰੀਦੋ, ਨਹੀਂ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਕਿਉਂਕਿ ਡਰਿੱਲਾਂ ਤੋਂ ਲੈ ਕੇ ਆਪਾਂ ਦੇਖਦੇ ਹਾਂ ਕਿ ਮਸ਼ੀਨੀਕਰਨ ਤਾਂ ਹਰ ਪਾਸੇ ਹੈ, ਮਸ਼ੀਨਾਂ ਦੀ ਖੇਤੀ ਹੈ, ਅਤੇ ਸਾਰੀਆਂ ਮਸ਼ੀਨਾਂ ਜੇ ਤੁਸੀਂ ਘਰੇ ਇਕੱਠੀਆਂ ਕਰਕੇ ਰੱਖ ਲਓ ਉਹ ਕੋਈ ਸਿਆਣਪ ਨਹੀਂ ਹੈ, ਕਿਉਂਕਿ ਅੱਜ ਸਾਡੇ ਕੋਲ ਖੇਤੀ ਸੰਦ ਬੈਂਕ ਵੀ ਹੈ, ਬਹੁਤ ਸਾਰੀਆਂ ਐਸੀਆਂ ਸੁਵਿਧਾਵਾਂ ਆ ਗਈਆਂ, ਜਿਹੜਾ ਕੰਮ ਅਸੀਂ ਕਿਰਾਏ 'ਤੇ ਕਰਾ ਕੇ ਸਾਡਾ ਸਰ ਸਕਦਾ ਹੈ, ਉਹਦੇ ਲਈ ਮਸ਼ੀਨਰੀ ਸਾਨੂੰ ਲੈਣੀ ਕੋਈ ਬਹੁਤ ਹੀ ਵਧੀਆ ਚੀਜ਼ ਨਹੀਂ ਹੈ।
1: ਨਾ ਖਾਸ ਕਰਕੇ ਮਹਿੰਗੀ,
0: ਹਾਂ
1: ਕਈ ਮਸ਼ੀਨਰੀ ਤਾਂ ਬਹੁਤ ਮਹਿੰਗੀਆਂ ਹੋ ਰਹੀਆਂ ਰਾਮ ਜੀ।
0: ਆਹੋ ਜੀ,
1: ਇਸ ਕਰਕੇ ਜੇ ਉਹ ਅਸੀਂ ਇਕੱਠੇ ਹੋ ਕੇ ਲੈ ਲਓ, ਜਿੱਦਾਂ ਹੁਣ ਆਪਣੇ ਸੁਸਾਇਟੀ ਬਣਾਈ ਹੈ ਪਿੰਡ 'ਚ, ਜੇ ਉਹ ਲੈ ਲਵੇ
0: ਬਿਲਕੁਲ,
1: ਅਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਉਹਨੂੰ ਆਪਾਂ ਜਿਹੜਾ ਹੈ ਸਮੇਂ ਸਮੇਂ 'ਤੇ ਇਸਤੇਮਾਲ ਕਰ ਸਕਦੇ ਹਾਂ, ਅਤੇ ਸਾਨੂੰ ਫਾਇਦੇਮੰਦ ਵੀ ਰਹੇਗੀ ਉਹ ਜੀ।
0: ਰਹੇਗੀ ਜੀ, ਰਹੇਗੀ। ਦੂਸਰਾ ਜਿਹੜਾ ਸੰਧੂ ਸਾਹਿਬ ਜ਼ਿਕਰ ਇਹ ਵੀ ਕਰਨਾ ਹੈ ਕਿ ਦੇਖੋ ਖੇਤੀ ਮਸ਼ੀਨਰੀ ਲੈਣੀ ਜਾਂ ਖੇਤੀ ਮਸ਼ੀਨਰੀ ਨੂੰ ਅੱਗੋਂ ਬਣਾ ਤਾਂ ਲੈਂਦੇ ਹਾਂ, ਉਹਦੀ ਸਾਂਭ ਸੰਭਾਲ ਦੇ ਵਿੱਚ ਬੜੀ ਉਹ ਹੈ ਕਿ ਅੱਜ ਸੰਦ ਘਰਾਂ ਦੇ ਵਿੱਚ ਲਿਆ ਕੇ ਖੜੇ ਕੀਤੇ ਆ, ਮੁੜ ਕੇ ਕੋਈ ਇਹ ਨਹੀਂ ਦੇਖਦਾ ਵੀ ਮੀਂਹ ਕਣੀ ਪੈ ਰਹੀ ਹੈ ਇਹਦੇ ਉੱਤੇ, ਇਹਦੇ ਸਾਫ਼ ਸਫਾਈ ਦਾ ਧਿਆਨ ਵੀ ਰੱਖਣਾ ਹੈ ਕਿ ਨਹੀਂ ਰੱਖਣਾ ਹੈ, ਕਿਉਂਕਿ ਖੇਤੀ ਦੇ ਵਿੱਚ ਮਸ਼ੀਨ ਕੋਈ ਵੀ ਸਸਤੀ ਨਹੀਂ, ਡਰਿੱਲ ਮਸ਼ੀਨਾਂ ਵੀ ਬਹੁਤ ਮਹਿੰਗੀਆਂ ਨੇ, ਟਰੈਕਟਰ ਤਾਂ ਦੇਖੋ ਤੁਸੀਂ ਦੇਖੋ ਸਭ ਤੋਂ ਮਸ਼ੀਨਰੀ ਦਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਮੋਹਰੀ ਬੰਦਾ ਆ,
1: ਜਿਹਨੇ ਸਾਰੀ ਚਲਾਉਣੀ ਹੈ,
0: ਸਾਰੀ ਚਲਾਉਣੀ ਹੈ। ਸੋ ਇਸ ਕਰਕੇ ਸਾਰੀ ਮਸ਼ੀਨਰੀ ਦੀ ਸਾਂਭ ਸੰਭਾਲ ਜਿਹੜੀ ਹੈ ਵਰਤੋਂ ਤੋਂ ਪਹਿਲੋਂ ਅਤੇ ਵਰਤੋਂ ਤੋਂ ਬਾਅਦ
1: ਬਹੁਤ ਜ਼ਰੂਰੀ,
0: ਬਹੁਤ ਜ਼ਰੂਰੀ ਹੈ। ਇੱਕ ਤਾਂ ਇਹੀ ਹੈ ਕਿ ਜਿੱਦਾਂ ਆਪਾਂ ਖੇਤੀ ਮਸ਼ੀਨਰੀ ਦੇ ਵਿੱਚ ਪਹਿਲਾ ਮੰਤਰ ਤਾਂ ਇਹੀ ਆ ਜਾਂਦਾ ਵੀ ਜੇ ਤੁਸੀਂ ਅਣਜਾਣ ਬੰਦੇ ਦੇ ਕੋਲ ਮਸ਼ੀਨਰੀ ਦੇਤੀ, ਚਾਹੇ ਉਹ ਡਰਿੱਲ ਮਸ਼ੀਨ ਹੈ ਚਾਹੇ ਉਹ ਆਪਣਾ ਕੋਈ ਵੀ ਖੇਤੀ ਦਾ ਯੰਤਰ ਹੈ, ਅਤੇ ਉਹਦਾ ਨਾਸ ਤਾਂ ਵੱਜਣਾ ਹੀ ਵੱਜਣਾ ਹੈ। ਸੋ ਇਸ ਕਰਕੇ ਜਿਹੜਾ ਨਿਪੁੰਨ ਬੰਦਾ ਹੈ ਕੰਮ ਹੈ, ਜਿੱਦਾਂ ਹੁਣ ਟਰੈਕਟਰ ਚਲਾਉਣ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਬੰਦੇ ਨੂੰ ਟਰੈਕਟਰ ਦੀ ਜਾਣਕਾਰੀ ਹੈ, ਚਲਾਉਣਾ ਆਉਂਦਾ ਹੈ, ਉਸ ਬੰਦੇ ਨੂੰ ਹੀ ਟਰੈਕਟਰ ਦੇ ਉੱਤੇ ਬਿਠਾਉਣਾ ਚਾਹੀਦਾ ਹੈ। ਐਵੇਂ ਜੇ ਹਰ ਇੱਕ ਨੂੰ ਕਹੋ ਵੀ ਦੇ ਆਓ 4 ਗੇੜੇ, ਤੂੰ ਵੀ ਦੇ ਆ 4 ਗੇੜੇ, ਇਹਦੇ ਨਾਲ ਟਰੈਕਟਰ ਦੀ ਜਾ ਜਾਂਦੀ ਹੋ ਜਾਂਦੀ ਹੈ,
1: ਹੋ ਜਾਂਦੀ ਹੈ ਜੀ। ਹੁਣ ਦੇਖੋ ਹਰ ਚੀਜ਼ ਦਾ ਹਿਸਾਬ ਕਿਤਾਬ ਹੁੰਦਾ ਵੀ ਕਲੱਚ ਆ, ਬ੍ਰੇਕ ਆ, ਰੇਸ ਆ। ਹੁਣ ਅਣਜਾਣ ਜਿਹੜਾ ਬੰਦਾ ਜਾਣਕਾਰ ਆ ਉਹਨੂੰ ਪਤਾ ਹੈ ਵੀ ਮੈਂ ਕਿਸ ਹਿਸਾਬ ਨਾਲ ਇਹਦੀ ਵਰਤੋਂ ਕਰਨੀ ਹੈ।
0: ਜਾਣਕਾਰ ਬੰਦੇ ਨੂੰ ਸਾਨੂੰ ਸਭ ਇਹ ਪਤਾ ਲੱਗ ਜਾਂਦਾ ਨਾ ਕਿ ਦੇਖੋ ਮਸ਼ੀਨਰੀ ਮੂੰਹੋਂ ਬੋਲਦੀ ਹੈ, ਜੇ ਕਿਤੇ ਕੋਈ ਸਮੱਸਿਆ ਲੱਗਦੀ ਹੈ ਕਿ ਯਾਰ ਥੋੜ੍ਹੀ ਜਿਹੀ ਸਮੱਸਿਆ ਆ ਰਹੀ ਹੈ, ਤਾਂ ਜਾਣਕਾਰ ਬੰਦਾ ਤਾਂ ਫੜ ਲੂਗਾ, ਉਸੇ ਟਾਈਮ ਮਿਸਤਰੀ ਕੋਲ ਲੈ ਜਾਊਗਾ, ਦਿਖਾ ਲੂਗਾ, ਨੁਕਸ ਫੜਿਆ ਜਾਊਗਾ। ਨਹੀਂ ਤਾਂ ਤੁਸੀਂ ਇਹ ਦੇਖ ਲਓ ਵੀ ਮਸ਼ੀਨਰੀ ਇੱਕ ਵਾਰੀ ਜੋ ਟਰੈਕਟ ਹੁਣ ਵੱਡੀਆਂ ਮਸ਼ੀਨਰੀਆਂ ਖੁੱਲਦੀਆਂ ਨੇ ਤਾਂ ਪੈਸਾ ਥੋੜ੍ਹਾ ਖਾਂਦੀਆਂ ਕਿਤੇ।
1: ਬਹੁਤ ਲੱਗਦਾ ਹੈ ਜੀ। ਹੁਣ ਦੇਖੋ ਇੱਕ ਗੱਲ ਹੋਰ ਵੀ ਰੁੜੀ ਆ ਰਾਮ ਜੀ, ਕਿ ਛੋਟੀ ਛੋਟੀ ਗੱਲ ਨੇ ਕਿ ਜੇ ਹੁਣ ਟਰੈਕਟਰ ਦੀ ਬੈਟਰੀ ਲੈ ਲਓ, ਤੁਹਾਡੀ ਪੂਰੇ ਤਰੀਕੇ ਨਾਲ ਵਧੀਆ ਹੋਣੀ ਚਾਹੀਦੀ ਵੀ ਸੈਲਫ ਮਾਰੋ ਸਟਾਰਟ ਹੋ ਜਾਏ, ਉਹਦੇ ਵਿੱਚੋਂ ਕੋਈ ਚੀਜ਼ ਰਿਸਦੀ ਨਾ ਹੋਵੇ, ਨਹੀਂ ਤਾਂ ਉਹ ਜਿਹੜੀ ਕਿਤੇ ਪੈਂਦੀ ਰਹਿੰਦੀ ਹੈ ਉਹਦੇ ਫਿਰ ਧੂਲ ਮਿੱਟੀ ਪੈ ਕੇ ਦੂਸਰੇ ਪੁਰਜੇ ਨੂੰ ਵੀ ਖਰਾਬ ਕਰਦੀ।
0: ਆਓ ਜੀ ਦੇਖੋ ਹੁਣ ਏਅਰ ਕਲੀਨਰ ਦੀ ਗੱਲ ਆਪਾਂ ਕਰਦੇ ਹਾਂ, ਉਹਦੀ ਸਾਫ਼ ਸਫਾਈ ਹੈ, ਰੇਡੀਏਟਰ ਦੀ ਗੱਲ ਕਰਦੇ ਹਾਂ ਜਿੱਥੋਂ ਸਾਹ ਆਉਣਾ ਸਾਡੀ ਮਸ਼ੀਨਰੀ ਨੂੰ, ਫਿਰ ਥੱਲੇ ਤੇਲ ਦਾ ਸਾਨੂੰ ਲੈਵਲ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਕਿੰਨੇ ਕੁ ਟੱਕ ਤੇਲ ਹੈ ਕਿ ਨਹੀਂ ਹੈ, ਇੱਦਾਂ ਹੀ ਸੈਲਫ ਮਾਰ ਕੇ ਜਿੱਦਾਂ ਹੈ ਸਿੱਧੇ ਚਲਾਈ ਚੱਲੀਏ, ਅਤੇ ਉਹਦੇ ਨਾਲ ਫਿਰ ਜਿਹੜਾ ਹੈ ਸਾਡਾ ਮਸ਼ੀਨਰੀ ਦਾ ਖਰਾਬ ਤਾਂ ਹੋਣਾ ਤੈਅ ਹੈ।
1: ਬਿਲਕੁਲ,
0: ਇਸੇ ਤਰ੍ਹਾਂ ਆਪਾਂ ਜੇ ਗੱਲ ਕਰੀਏ, ਕਿਉਂਕਿ ਹੁਣ ਲੇਜ਼ਰ ਲੈਵਲਰ ਵੀ ਹੈ ਸਾਡੇ ਕੋਲ, ਡਰਿੱਲਾਂ ਵੀ ਹੈ, ਕੰਬਾਈਨਾਂ ਵੀ ਹੈ, ਦੇਖੋ ਕੰਬਾਈਨ ਕਿੱਡੀ ਵੱਡੀ ਮਸ਼ੀਨਰੀ ਹੈ ਕਿ ਨਹੀਂ।

0: ਸੋ ਇਸ ਕਰਕੇ ਇੱਕ ਤਾਂ ਸੰਧੂ ਸਾਹਿਬ ਸਭ ਤੋਂ ਵੱਡੀ ਚੀਜ਼ ਤਾਂ ਇਹੀ ਹੈ ਕਿ ਜੇ ਖੇਤੀ ਮਸ਼ੀਨਰੀ ਲਈ ਹੈ ਭਾਈ ਉਹਨੂੰ ਮਸ਼ੀਨਰੀ ਨੂੰ ਸਾਂਭਣ ਦਾ ਤੁਹਾਡੇ ਕੋਲ ਸਾਧਨ ਜ਼ਰੂਰ ਹੋਣਾ ਚਾਹੀਦਾ, ਸ਼ੈੱਡ ਤੁਹਾਨੂੰ ਉਸ ਲਿਹਾਜ਼ ਨਾਲ ਬਣਾਉਣੇ ਚਾਹੀਦੇ ਹੈ। ਇਹ ਨਹੀਂ ਵੀ ਤੁਸੀਂ ਲੱਖਾਂ ਦੀ ਮਸ਼ੀਨਰੀ ਲਿਆ ਕੇ ਅਤੇ ਬਾਹਰ ਹੀ ਖੜ੍ਹੀ ਹੈ ਅਤੇ ਉਹ ਮਸ਼ੀਨਰੀ ਦਾ ਫਿਰ ਦੇਖੋ ਮੀਂਹ ਕਣੀ ਅਤੇ ਹੈ ਜੀ ਮੌਸਮ ਦਾ ਗਰਮੀ ਹੈ ਸਰਦੀ ਹੈ ਹਰ ਮੌਸਮ ਨੇ ਮਸ਼ੀਨਰੀ 'ਤੇ ਵੀ ਅਸਰ ਪਾਉਣਾ
1: ਜੀ, ਜੰਗਾਲ ਲੱਗ ਗਿਆ ਅਤੇ ਕੋਈ ਪੁਰਜਾ ਖਰਾਬ ਹੋਜੂ ਅਤੇ ਫਿਰ ਜਦੋਂ ਲੋੜ ਪੈਣੀ ਉਹਨੇ ਕੰਮ ਨਹੀਂ ਦੇਣਾ, ਫਿਰ ਉਹਦੀ ਰਿਪੇਅਰ ਕਰਾਓ। ਇਸ ਕਰਕੇ ਸੰਭਾਲ ਕਰੀਏ ਕਿ ਜੇ ਚੀਜ਼ ਵਰਤੋਂ 'ਚ ਆ ਗਈ ਆਪਾਂ ਇਹ ਨਹੀਂ ਮੈਨੂੰ ਇਸ ਤਰੀਕੇ ਨਾਲ ਰੱਖੋ ਵੀ ਅਗਲੇ ਸੀਜ਼ਨ 'ਚ ਵਧੀਆ ਕੰਮ ਆ ਜਾਵੇ।
0: ਨਾ ਜੀ ਜਿਹੜੇ ਸਿਆਣੇ ਬੰਦੇ ਤਾਂ ਤੁਸੀਂ ਦੇਖੋ ਨਾ ਵੀ
1: ਸਾਫ਼ ਕਰਕੇ ਰੱਖੋ।
0: ਹਾਂ
1: ਕਈ ਵਾਰ ਨਾ ਆਪਾਂ ਵਿੱਚ ਖਾਦ ਛੱਡ ਦਿੰਦੇ ਹਾਂ ਉੱਦਾਂ ਹੀ,
0: ਹਾਂ ਡਰਿੱਲਾਂ 'ਚ ਮੰਜਣ ਪਈ ਹੁੰਦੀ ਹੈ
1: ਅਤੇ ਉਹ ਫਿਰ ਨਾ ਸਲਾਬੇ ਨਾਲ ਜਿਹੜੀ ਆਪਣੇ ਅਸਰ ਕਰਦੀ ਹੈਗੀ ਲੋਹੇ ਦੇ ਉੱਪਰ ਨਾ ਜੰਗਾਲ ਦਾ ਕਾਰਨ ਬਣ ਜਾਂਦੀ ਹੈ।
0: ਦੇਖੋ ਜੀ ਸਿਆਣੇ ਬੰਦੇ ਤਾਂ ਜਿਹਨਾਂ ਨੂੰ ਪਤਾ ਹੈ ਕਿ ਮਸ਼ੀਨ ਨੇ ਹੁਣ ਖੜ੍ਹਨਾ, ਜਿੱਦਾਂ ਆਪਾਂ ਟਰੈਟ ਦੀ ਗੱਲ ਕਰਦੇ ਹਾਂ ਟਾਇਰਾਂ ਦੇ ਥੱਲੇ ਇੱਟਾਂ ਦੇਣ ਦੇ ਹੈ ਨਾ ਅਤੇ ਮਸ਼ੀਨਾਂ ਦੇ ਥੱਲੇ ਇਸ ਤਰ੍ਹਾਂ ਦੀਆਂ ਇੱਟਾਂ ਉੱਟਾਂ ਲਾਉਂਦੇ ਆ ਤਾਂ ਕਿ ਮਸ਼ੀਨ ਨੂੰ ਕਿਸੇ ਤਰ੍ਹਾਂ ਵੀ ਮਿੱਟੀ ਦੇ ਸੰਪਰਕ ਦੇ ਵਿੱਚ ਆ ਕੇ
1: ਨਾ ਆਵੇ
0: ਨਾ ਆਵੇ ਅਤੇ
1: ਕਿਉਂਕਿ ਦੇਖੋ ਹੁਣ ਜਿਹੜੀਆਂ ਡਰਿੱਲਾਂ ਨੇ ਕਈ ਚੀਜ਼ਾਂ ਹੁੰਦੀਆਂ ਨਾ ਕਿ ਤਵੀਆਂ ਨੇ ਕੋਈ ਸਾਲ 6 ਮਹੀਨੇ ਬਾਅਦ ਹੀ ਕੰਮ ਆਉਣੀਆਂ ਨੇ ਅਤੇ ਉਹਨੂੰ ਕਹਿੰਦਾ ਚਲੋ ਟਾਇਰਾਂ ਉੱਪਰ ਕਰ ਦਿਓ ਤੋ ਉਸ ਤਾਂ ਵਧੀਆ ਪਈ ਰਹਿੰਦੀ ਹੈਗੀ ਬਜਾਏ ਕਿ ਜ਼ਮੀਨ ਦੇ ਨਾਲ ਲੱਗੀ ਰਹੂਗੀ।
0: ਆ ਜੀ ਹੁਣ ਸੁਹਾਗਾ ਹੈ ਤੁਸੀਂ ਦੇਖ ਲਓ ਵੀ ਜੀ ਸੁਹਾਗਾ ਵੀ ਟਾਈਮ ਸਿਰ ਜੇ ਸੁਹਾਗਾ ਵੀ ਮੰਗਿਆ ਨਹੀਂ ਮਿਲਦਾ ਆਮ ਤੌਰ ਤੇ ਅਸੀਂ ਕੀ ਕਰਦੇ ਆ ਵੀ ਜਿੱਥੇ ਦੇਖਿਆ ਸੁਹਾਗਾ ਸਿੜਤਾ
1: ਖੇਤਾਂ ਕਈ ਵਾਰ ਪਿਆ ਰਹਿੰਦਾ
0: ਖੇਤਾਂ 'ਚ ਪਿਆ ਰਹਿੰਦਾ 3-3 ਮਹੀਨੇ 4-4 ਮਹੀਨੇ ਪਿਆ ਰਹਿੰਦਾ ਅਤੇ ਮੁੜ ਕੇ ਜਗਾ ਉਹਨੂੰ
1: ਸਿਉਂਕ ਲੱਗ ਜਾਂਦੀ ਆ
0: ਹੈ ਕਿ ਨਹੀਂ। ਸੋ ਇਹ ਸਾਂਭ ਸੰਭਾਲ ਖੇਤੀ ਮਸ਼ੀਨਰੀ ਦੀ ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਟਾਈਮ ਸਿਰ ਖੇਤੀ ਮਸ਼ੀਨਰੀ ਨੂੰ ਵਰਤੋਂ ਤੋਂ ਪਹਿਲਾਂ ਅਤੇ ਵਰਤੋਂ ਤੋਂ ਬਾਅਦ ਦੋਨਾਂ ਪੱਖਾਂ ਦੇ ਉੱਤੇ ਹੀ ਉਹਦੀ ਜਾਂਚ ਪੜਤਾਲ ਸਾਨੂੰ ਕਰਾਉਣੀ, ਜਿੱਥੇ ਕੋਈ ਗਰੀਸ ਦੇਣਾ ਹੈ ਗਰੀਸ ਦਿਓ, ਜਿੱਥੇ ਕੋਈ ਤੇਲ ਦੀ ਜ਼ਰੂਰਤ ਹੈ ਤੇਲ ਦਿਓ। ਬਾਕੀ ਵੱਡੀ ਗੱਲ ਇਹੀ ਹੈ ਸੰਧੂ ਸਾਹਿਬ ਕਿ ਖੇਤੀ ਮਸ਼ੀਨਰੀ ਨੂੰ ਖਰੀਦਣ ਵੇਲੇ ਹੀ ਸਾਨੂੰ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਉਹੀ ਮਸ਼ੀਨ ਮੈਂ ਖਰੀਦਾਂ ਉਹੀ ਮਸ਼ੀਨਰੀ ਘਰ ਦੇ ਵਿੱਚ ਲੈ ਕੇ ਆਵਾਂ ਜਿਹਦੇ ਬਿਨਾਂ ਮੇਰਾ ਸਰਦਾ ਨਹੀਂ।
1: ਅੱਛਾ ਟਾਇਮ ਜੀ ਹਵਾ ਦਾ ਵੀ ਬੜਾ ਮਹੱਤਵਪੂਰਨ
0: ਬੜਾ ਮਹੱਤਵ ਹੈ ਜੀ ਬੜਾ ਮਹੱਤਵ ਹੈ,
1: ਪੂਰੀ ਆਪਾਂ ਧਿਆਨ ਰੱਖੀਏ ਥੋੜ੍ਹਾ ਬਹੁਤਾ ਘੱਟ ਜਾਏ ਤਾਂ ਇਹਦਾ ਵੀ ਅਸਰ ਪੈਂਦਾ ਉਹਦੀ ਜਿਹੜੀ ਨਾ ਆਪਾਂ ਕੰਮ ਕਰਦੀ ਜਿਹੜੀ ਕਾਰਜ ਕੁਸ਼ਲਤਾ ਹੁੰਦੀ ਹੈ ਉਹ 'ਤੇ ਅਸਰ ਪੈਂਦਾ
0: ਪੈਂਦਾ ਜੀ ਪੈਂਦਾ ਹਰ ਚੀਜ਼ ਦਾ ਅਸਰ ਪੈਂਦਾ ਹੈ। ਗੱਲ ਫਿਰ ਉੱਥੇ ਸੰਧੂ ਸਾਹਿਬ ਆ ਜਾਂਦੀ ਹੈ ਕਿ ਜਾਣਕਾਰ ਖੇਤੀ ਦੇ ਵਿੱਚ ਅੱਜ ਆਪਾਂ ਇਸੇ ਕਰਕੇ ਤਾਂ ਕਹਿੰਦੇ ਹਾਂ ਕਿ ਖੇਤੀ ਵਿਗਿਆਨ ਦੀ ਖੇਤੀ ਹੁਣ ਹੈ ਕਿ ਨਹੀਂ ਸਾਇੰਸ ਦੀ ਖੇਤੀ ਰਹਿ ਗਈ ਅਤੇ ਇਹਦੇ 'ਚ ਇਹੀ ਨਹੀਂ ਹੈ ਕਿ ਹਰ ਬੰਦਾ ਟਰੈਟ ਵਾਹੀ ਕਰ ਲੂਗਾ, ਹਰ ਬੰਦੇ ਨੂੰ ਗਿਆਨ ਜਿਹਨੂੰ ਗਿਆਨ ਹੋਊਗਾ ਉਹੀ ਬੰਦਾ ਕੰਮ ਸਹੀ ਕਰੂਗਾ। ਸੋ ਇਸ ਕਰਕੇ ਹੁਣ ਖੇਤੀ ਗਿਆਨ ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਸਾਡੇ ਕੋਲ ਮਹਿਕਮਾ ਜ਼ਰਾਇਤ ਹੋਰ ਵੀ ਮਹਿਕਮੇ ਹੈ ਵੱਖ ਵੱਖ ਤਰ੍ਹਾਂ ਦੀਆਂ ਟ੍ਰੇਨਿੰਗਾਂ ਲਾਉਂਦੇ ਹੈ ਤੁਹਾਨੂੰ ਟਰੈਕਟਰ ਦੇ ਬਾਰੇ ਵੀ ਦੱਸ ਦਿੰਦੇ ਸਾਰਾ ਕੁਛ, ਮਸ਼ੀਨਰੀ ਦੇ ਬਾਰੇ ਵੀ ਤੁਹਾਨੂੰ ਸਾਰਾ ਕੁਛ ਪਤਾ
1: ਮੈਨੂਅਲ ਨਾਲ ਮਿਲਦਾ ਟਰੈਕਟਰ ਦੇ
0: ਨਹੀਂ
1: ਉਹ ਪੜ੍ਹਿਆ ਜਾ ਸਕਦਾ ਉਹ 'ਚ ਲਿਖਿਆ ਹੁੰਦਾ ਕਦੋਂ ਕਿਹੜਾ ਕੰਮ ਕਰਨਾ
0: ਕਰਨਾ
1: ਕਦੋਂ ਸਰਵਿਸ ਕਰਾਉਣੀ ਹੈ ਇਹਦੀ
0: ਬਿਲਕੁਲ। ਚੱਲੀਏ ਫਿਰ ਆਪਾਂ
1: ਜੈ ਹਿੰਦ ਜੀ
0: ਜੈ ਹਿੰਦ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6:40 ਹੋਏ ਨੇ। ਆਓ ਸਰਵਨ ਕਰੀਏ ਮਾਨਸ ਗਾਨ ਵਿੱਚੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਲੜੀਵਾਰ ਪਾਠ ਦੀ 191ਵੀਂ ਕੜੀ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਸਵੇਰੇ 7:02 'ਤੇ ਤੁਸੀਂ ਸੁਣੋਗੇ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ 8:40 'ਤੇ ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਹਾਜ਼ਰ ਹੋਵਾਂਗੇ, ਜਿਸ ਵਿੱਚ ਤੁਸੀਂ ਪੰਜਾਬੀ ਫਿਲਮਾਂ 'ਚ

ਲਏ ਗਏ ਗੀਤ ਸੁਣੋਗੇ। ਸਵੇਰੇ 9:02 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਅੱਜ ਤੁਸੀਂ ਵਿਦੂਸ਼ੀ ਕਿਸ਼ੋਰੀ ਅਮੋਨਕਰ ਵੱਲੋਂ ਰਾਗ ਅਲਹੀਆ ਬਿਲਾਵਲ ਸੁਣੋਗੇ। ਸਵੇਰੇ 9:30 ਗਜ਼ਲਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ।

0: ਸ਼ਾਮ 4:30 ਵਜੇ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਵਜੇ ਦਾ ਵੇਲਾ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ। ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਦੇ ਨਾਲ ਹਾੜੀ ਲਈ ਬੀਜਾਂ ਦਾ ਪ੍ਰਬੰਧ ਵਿਸ਼ਾ ਬਾਰੇ ਜਾਣਕਾਰੀ ਦੇਣਗੇ ਟੀਪੀ ਸਿੰਘ। 7:45 ਤੇ ਹਿੰਦੀ ਵਾਰਤਾ ਸੁਣੋਗੇ ਭਾਰਤੇਂਦਰ ਕੀ ਪੱਤਰਕਾਰਿਤਾ। ਵਾਰਤਾਕਾਰ ਹੋਣਗੇ ਡਾਕਟਰ ਹੁਕਮਚੰਦ ਰਾਜਪਾਲ। ਰਾਤ 8:00 ਦਾ ਵੇਲਾ ਰਹੇਗਾ ਤੁਹਾਡੇ ਸਾਰਿਆਂ ਦੇ ਪਸੰਦੀਦਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਰਾਤ 9:00 ਸੁਣੋਗੇ ਨਿਊਜ਼ ਐਟ 9 ਅਤੇ 9:15 ਸਪੋਟਲਾਈਟ। ਰਾਤ 10:02 ਤੇ ਪ੍ਰੋਗਰਾਮ ਤੁਹਾਡੀ ਫਰਮਾਇਸ਼ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਮਾਚਾਰ ਵੀ ਆਪਣੇ ਮਿੱਥੇ ਸਮੇਂ ਅਨੁਸਾਰ ਪ੍ਰਸਾਰਿਤ ਕੀਤੇ ਜਾਣਗੇ। ਇਹ ਸੀ ਸਾਡੇ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਸਾਡੇ ਪ੍ਰੋਗਰਾਮ ਨਿਊਜ਼ ਔਨ AIR ਅਤੇ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:55 ਹੋ ਰਹੇ ਨੇ। ਆਓ ਸੁਣੀਏ ਸੰਸਕ੍ਰਿਤ ਵਿੱਚ ਸਮਾਚਾਰ।
1: ਇਯਮ ਆਕਾਸ਼ਵਾਣੀ ਸੰਪ੍ਰਤਿ ਵਾਰਤਾ ਸ਼ੂਯੰਤਾਮ ਪ੍ਰਵਾਚਿਕਾ ਰਿਚਾ ਝਾ। अथ वार्ताः। प्रधानमन्त्री नरेन्द्र मोदी अद्य भारतस्य UPI इत्यस्य वैश्विक विस्ताराय आह्वानं कृतवान्। सः वित्तीय प्रौद्योगिकी क्षेत्रम् आहूतवान् यत् तत् भारतस्य स्वदेशीयेन उपभोक्तृदेय जालेन UPI इत्यनेन सह अधिकानां देशानां देय प्रणालीः संयोजये तथा भारतीय प्रवासी जनानां धनप्रेषणव्ययस्य न्यूनीकरणे साहाय्यं कुर्यात्। प्रधानमन्त्री एतद् ह्यः मुम्बईनगरे ग्लोबल फिनटेक फेस्ट इत्यस्य सप्तमसंस्करणं सम्बोधयन् उक्तवान्। प्रधानमन्त्री UPI इत्येतत् वित्तीय प्रौद्योगिकी क्षेत्रस्य विजेतारम् इति वर्णयन् उक्तवान्।

ਕੀਤੀ। ਪੰਜਾਬ ਭਰ ਵਿੱਚ ਸਵੱਛਤਾ ਮੁਹਿੰਮ 2.0 ਨੂੰ 12 ਸਤੰਬਰ ਤੱਕ ਵਧਾਇਆ ਗਿਆ। ਪੰਜਾਬ ਦੇ ਖਜ਼ਾਨਾ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ 22 ਕਰੋੜ ਰੁਪਏ ਦੇ GST ਵਸਤਾਂ ਅਤੇ ਸੇਵਾਵਾਂ ਕਰ ਦੀ ਚੋਰੀ ਦੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕਰਨ ਦਾ ਖੁਲਾਸਾ ਕੀਤਾ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ 9 ਸਤੰਬਰ ਨੂੰ ਸ਼ਾਹਕੋਟ ਵਿਖੇ ਡਰੋਨ ਸ਼ੋਅ ਕਰਵਾਇਆ ਜਾ ਰਿਹਾ। ਪੰਜਾਬ ਮਹਿਲਾ ਕਮਿਸ਼ਨ ਵੱਲੋਂ ਔਰਤਾਂ ਦੇ ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਅੱਜ ਬਠਿੰਡਾ ਦੇ ਮੋੜ ਵਿਖੇ ਸ਼ੀ ਰਨਸ 2026 ਮੈਰਾਥਨ ਕਰਵਾਈ ਜਾ ਰਹੀ ਹੈ ਅਤੇ ਭਾਰਤ ਨੇ ਅਹਿਮਦਾਬਾਦ ਵਿੱਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ 3ਜੇ ਪੜਾਅ ਵਿੱਚ 2 ਸੋਨੇ ਦੇ, 2 ਚਾਂਦੀ ਦੇ ਅਤੇ 1 ਕਾਂਸੀ ਦੇ ਤਮਗੇ ਸਮੇਤ ਕੁੱਲ 5 ਤਮਗੇ ਜਿੱਤੇ ਨੇ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 7:02 ਹੋਏ ਨੇ ਅਤੇ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਸੋਹਣੀ ਸਵੇਰ ਦਾ।

ਸਵੇਰ ਇਹ ਨਾਮ ਹੀ ਆਪਣੇ ਆਪ ਵਿੱਚ ਕਿੰਨਾ ਖੂਬਸੂਰਤ ਹੈ। ਸਵੇਰ ਸ਼ਬਦ ਸੁਣਦੇ ਜਾਂ ਕਲਪਨਾ ਕਰਦਿਆਂ ਹੀ ਉੱਗਦਾ ਸੂਰਜ ਸਾਡੀਆਂ ਸਾਰਿਆਂ ਦੇ ਅੱਖਾਂ ਸਾਹਮਣੇ ਆ ਜਾਂਦਾ ਹੈ। ਉਹ ਸੂਰਜ ਜੋ ਚਾਨਣ ਲੈ ਕੇ ਆਉਂਦਾ ਹੈ, ਉਹ ਸੂਰਜ ਜੋ ਹਨੇਰਾ ਦੂਰ ਕਰਦਾ ਹੈ। ਸਵੇਰ ਦਾ ਜ਼ਿਕਰ ਕਰਦਿਆਂ ਹੀ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਜ਼ਿੰਦਗੀ ਫਿਰ ਤੋਂ ਸ਼ੁਰੂ ਹੋ ਗਈ ਹੋਵੇ, ਜਿਵੇਂ ਇੱਕ ਆਸ਼ਾ ਦਾ ਨਵਜੀਵਨ ਦਾ ਸੂਰਜ ਸਾਡੇ ਮਨ ਅੰਦਰ ਵੀ ਉੱਗਿਆ ਹੋਵੇ। ਖੁਸ਼ਕਿਸਮਤ ਆਸੀ ਜੋ ਇੱਕ ਹੋਰ ਸਵੇਰ ਦੇਖ ਪਾ ਰਹੇ ਹਾਂ, ਹਰ ਰੋਜ਼ ਇਹ ਸਵੇਰ ਦੇਖ ਪਾਉਂਦੇ ਹਾਂ। ਇਹ ਖੁਸ਼ਕਿਸਮਤੀਆਂ, ਇਹ ਬਰਕਤਾਂ, ਇਹ ਉਮੀਦਾਂ, ਇਹ ਰੌਸ਼ਨੀਆਂ, ਇਹ ਚਾਨਣ ਹਮੇਸ਼ਾ ਸਾਡੇ ਨਾਲ ਰਹਿਣ, ਇਸ ਦੁਆ ਦੇ ਨਾਲ, ਇਸ ਆਸ਼ਾ ਦੇ ਨਾਲ ਆਓ ਇੱਕ ਹੋਰ ਸੋਹਣੀ ਸਵੇਰ ਦਾ ਆਗਾਜ਼ ਕਰਦੇ ਹਾਂ, ਸਵਾਗਤ ਕਰਦੇ ਹਾਂ। ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਹਰ ਸਵੇਰ ਵਾਂਗ ਅੱਜ ਇੱਕ ਵਾਰ ਫਿਰ ਹੈ ਇਹ ਪ੍ਰੋਗਰਾਮ ਤੁਹਾਡੇ ਨਾਲ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ, ਗੁੱਡ ਮਾਰਨਿੰਗ।

ਸਵੇਰ ਵੇਲੇ ਉਹਨਾਂ ਦੀ ਐਨਰਜੀ ਚੜ੍ਹਦੇ ਸੂਰਜ ਵਾਂਗ ਹੁੰਦੀ ਹੈ ਜੋ ਰਾਤੀ ਜਲਦੀ ਸੌਂ ਜਾਂਦੇ ਨੇ ਅਤੇ ਸਵੇਰ ਪੰਛੀਆਂ ਦੇ ਮਿੱਠੇ ਅਲਾਰਮ ਦੇ ਨਾਲ ਜਾਗ ਜਾਂਦੇ ਨੇ ਅਤੇ ਸਵੇਰ ਉਹਨਾਂ ਦੀ ਅਲਸਾਈ ਹੋ ਜਾਂਦੀ ਹੈ ਉਹਨਾਂ ਦੀ ਸੁਸਤ ਹੋ ਜਾਂਦੀ ਹੈ ਜੋ ਦੇਰ ਰਾਤ ਮੋਬਾਈਲ ਦੀ ਸਕਰੀਨ 'ਤੇ ਬਿਤਾਉਂਦੇ ਨੇ ਅਤੇ ਫਿਰ ਜਲਦੀ ਉੱਠਣ ਦੇ ਵਿੱਚ ਉਹਨਾਂ ਨੂੰ ਬਹੁਤ ਘਾਲਣਾ ਘਲਣੀ ਪੈਂਦੀ ਹੈ। ਇਹ ਮੁਹਾਵਰਾ ਸ਼ਾਇਦ ਉਹਨਾਂ ਦੇ ਲਈ ਬਣਿਆ ਹੈ ਕਿ ਜਬ ਜਾਗੋ ਤਬੀ ਸਵੇਰਾ। ਸੋ ਜੀ, ਆਪਣੇ ਆਪਣੇ ਸਵੇਰਿਆਂ ਲਈ ਅਸੀਂ ਖੁਦ ਹੀ ਜ਼ਿੰਮੇਦਾਰ ਹਾਂ। ਇਹ ਜ਼ਿੰਮੇਦਾਰੀ ਸਾਰਥਕ ਹੋਏ ਖੁਦ ਪ੍ਰਤੀ ਤਾਂ ਹੀ ਇਹ ਸਵੇਰਾਂ ਸੋਹਣੀਆਂ ਹੁੰਦੀਆਂ ਨੇ ਅਤੇ ਦਿਨ ਸਾਰਥਕ। ਜ਼ਿੰਮੇਦਾਰੀ ਦੀ ਗੱਲ ਕਰਦਿਆਂ ਅਕਸਰ ਉਹ ਲੋਕ ਯਾਦ ਆਉਂਦੇ ਨੇ ਜੋ ਸਾਨੂੰ ਸਿਖਾਉਂਦੇ ਨੇ ਕਿ ਜ਼ਿੰਮੇਦਾਰੀ ਦਿੱਤੀ ਘੱਟ ਜਾਂਦੀ ਹੈ ਅਤੇ ਖੁਦ ਲਈ ਜ਼ਿਆਦਾ ਜਾਂਦੀ ਹੈ, ਤਾਂ ਹੀ ਤਾਂ ਫਿਰ ਉਸਦੇ ਨਤੀਜੇ ਬਿਹਤਰ ਨਿਕਲਦੇ ਨੇ, ਕਿਉਂਕਿ ਉਹ ਜ਼ਿੰਮੇਦਾਰੀ ਜੋ ਅਸੀਂ ਖੁਦ ਲੈਂਦੇ ਹਾਂ ਜ਼ਿਆਦਾ ਮਨ ਤੋਂ ਨਿਭਾਉਂਦੇ।

ਗੱਲ ਕਰਦਿਆਂ ਅਕਸਰ ਉਹ ਲੋਕ ਯਾਦ ਆਉਂਦੇ ਨੇ ਜੋ ਸਾਨੂੰ ਸਿਖਾਉਂਦੇ ਨੇ ਕਿ ਜ਼ਿੰਮੇਵਾਰੀ ਦਿੱਤੀ ਘੱਟ ਜਾਂਦੀ ਹੈ ਅਤੇ ਖੁਦ ਲਈ ਜ਼ਿਆਦਾ ਜਾਂਦੀ ਹੈ, ਤਾਂ ਹੀ ਤਾਂ ਫਿਰ ਉਸਦੇ ਨਤੀਜੇ ਬਿਹਤਰ ਨਿਕਲਦੇ ਨੇ, ਕਿਉਂਕਿ ਉਹ ਜ਼ਿੰਮੇਵਾਰੀ ਜੋ ਅਸੀਂ ਖੁਦ ਲੈਂਦੇ ਹਾਂ ਜ਼ਿਆਦਾ ਮਨ ਤੋਂ ਨਿਭਾਉਂਦੇ ਹਾਂ। ਹੁਣ ਮੱਧ ਪ੍ਰਦੇਸ਼ ਦੇ 19 ਸਾਲਾਂ ਬਿੱਟੂ ਦੀ ਜ਼ਿੰਮੇਵਾਰੀ ਦੀ ਗੱਲ ਅੱਜ ਕੱਲ੍ਹ ਸਾਰੇ ਕਰ ਰਹੇ ਨੇ, ਜਿਸ ਨੇ ਖੁਦ ਜ਼ਿੰਮੇਵਾਰੀ ਲਈ ਨਦੀ ਸਾਫ਼ ਕਰਨ ਦੀ। ਬਿੱਟੂ ਨੇ ਦੋਸਤਾਂ ਨਾਲ ਮਿਲ ਕੇ ਉਸ ਗੰਦੀ ਨਦੀ ਦੇ ਵਿੱਚ ਉਤਰਨ ਦਾ ਫੈਸਲਾ ਕੀਤਾ। ਸਫਾਈ ਦੇ ਲਈ ਸਾਰੇ ਦੋਸਤ ਮਿਲ ਜੁਲ ਕੇ ਉਤਰੇ, ਪਰ ਹੌਲੀ ਹੌਲੀ ਸਾਰੇ ਦੋਸਤ ਇੱਕ ਇੱਕ ਕਰਕੇ ਉਸਦਾ ਸਾਥ ਛੱਡਦੇ ਗਏ, ਪਰ ਉਹ ਲੜਕਾ ਨਹੀਂ ਹਾਰਿਆ। ਉਸਨੇ ਹੌਲੀ ਹੌਲੀ ਨਦੀ ਸਾਫ਼ ਕਰਕੇ ਦਿਖਾਈ, ਉਸ 'ਚੋਂ ਪਲਾਸਟਿਕ ਕੱਢੀ, ਬਹੁਤ ਸਾਰਾ ਵੇਸਟ ਮਟੀਰੀਅਲ ਕੱਢਿਆ, ਅਤੇ ਇੱਕ ਦਿਨ ਉਹ ਨਦੀ ਬਿਲਕੁਲ ਸਾਫ਼ ਹੋ ਗਈ। ਅੱਜ ਬਿੱਟੂ ਦੀ ਤਾਰੀਫ ਹਰ ਕੋਈ ਕਰ ਰਿਹਾ ਹੈ। ਸੋ ਅਜਿਹੀ ਜ਼ਿੰਮੇਵਾਰੀ ਕੋਈ ਨਾ ਕੋਈ ਜ਼ਿੰਦਗੀ 'ਚ ਅਸੀਂ ਸਭ ਲਈਏ, ਕਿਉਂਕਿ ਖੁਦ ਅਜਿਹੀ ਜ਼ਿੰਮੇਵਾਰੀ ਲੈਣ ਦੇ ਵਿੱਚ ਹੀ ਜ਼ਿੰਦਗੀ ਦੇ ਅਸਲ ਮਾਇਨੇ ਛੁਪੇ ਨੇ। ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ।

ਪੈ ਸਕਦੀ ਹੈ। ਸੋ ਜੀ, ਇਹ ਸੀ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਮੌਸਮ ਦਾ ਹਾਲ। ਤੁਹਾਡੇ ਮਨ ਦੇ ਮੌਸਮ ਨੂੰ ਖੁਸ਼ਗਵਾਰ ਕਰਨ ਹੁਣ ਸੋਹਣੀ ਸਵੇਰ ਪ੍ਰੋਗਰਾਮ ਦੇ ਵਿੱਚ ਆ ਰਿਹਾ ਹੈ ਇਹ ਖੂਬਸੂਰਤ ਗੀਤ।

ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। ਜਦੋਂ ਵੀ ਅਸੀਂ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਅਜਿਹੇ ਸਾਹਿਤਕਾਰਾਂ ਦਾ ਜ਼ਿਕਰ ਜ਼ਰੂਰ ਆਉਂਦਾ ਹੈ, ਹਮੇਸ਼ਾ ਆਉਂਦਾ ਹੈ, ਜਿਨ੍ਹਾਂ ਨੇ ਸਾਨੂੰ ਬਹੁਤ ਹੀ ਸਾਰਥਕ ਸਾਹਿਤ ਦਿੱਤਾ ਹੈ। ਅਜਿਹਾ ਸਾਹਿਤ ਜੋ ਸਮੇਂ ਦਾ ਗੁਲਾਮ ਨਹੀਂ, ਜੋ ਸਮੇਂ ਤੋਂ ਪਰੇ ਹੈ। ਅਜੇ ਕੁਝ ਸਾਹਿਤਕਾਰਾਂ ਨੂੰ ਅਸੀਂ ਯਾਦ ਕਰਦੇ ਹਾਂ। ਅੱਜ ਦੇ ਦਿਨ ਅਸੀਂ ਖਾਸ ਤੌਰ 'ਤੇ ਅਜੇ ਦੋ ਸਾਹਿਤਿਕ ਸ਼ਖਸੀਅਤਾਂ ਨੂੰ ਯਾਦ ਕਰ ਰਹੇ ਹਾਂ। 9 ਸਤੰਬਰ ਦਾ ਦਿਨ ਹਿੰਦੀ ਅਤੇ ਉਰਦੂ ਸਾਹਿਤ ਨਾਲ ਜੁੜੀਆਂ ਦੋ ਅਹਿਮ ਸਾਹਿਤਕ ਸ਼ਖਸੀਅਤਾਂ ਨੂੰ ਯਾਦ ਕਰਨ ਦਾ ਮੌਕਾ ਦਿੰਦਾ ਹੈ, ਜਿਗਰ ਮੁਰਾਦਾਬਾਦੀ ਅਤੇ ਭਾਰਤੇਂਦੂ ਹਰੀਸ਼ ਚੰਦਰ। ਜਿਗਰ ਮੁਰਾਦਾਬਾਦੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਅਸਲ ਨਾਮ ਅਲੀ ਸਿਕੰਦਰ ਸੀ। ਉਰਦੂ ਦੇ ਪ੍ਰਸਿੱਧ ਸ਼ਾਇਰ ਸਨ ਅਤੇ ਉਹਨਾਂ ਦੀ ਸ਼ਾਇਰੀ ਵਿੱਚ ਇਸ਼ਕ, ਜਜ਼ਬਾਤ, ਵਿਛੋੜਾ ਅਤੇ ਜ਼ਿੰਦਗੀ ਦੀਆਂ ਡੂੰਘੀਆਂ ਅਨੁਭੂਤੀਆਂ ਬਹੁਤ ਹੀ ਖੂਬਸੂਰਤੀ ਦੇ ਨਾਲ ਪ੍ਰਗਟ ਹੁੰਦੀਆਂ ਸਨ। ਉਹਨਾਂ ਦੀ ਗਜ਼ਲ ਦੀ ਸਭ ਤੋਂ ਵੱਡੀ ਖੂਬੀ ਸੀ ਸਾਦਗੀ ਵਿੱਚ ਡੂੰਘਾਈ। ਹੁਣ ਉਹਨਾਂ ਦੇ ਇੱਕ ਮਸ਼ਹੂਰ ਸ਼ੇਅਰ 'ਚੋਂ ਇੱਕ ਸ਼ੇਅਰ ਹੈ, ਇੱਕ ਲਫ਼ਜ਼ ਹੈ, ਮੁਹੱਬਤ ਕਾ ਇਤਨਾ ਸਫ਼ਸਾਨਾ ਹੈ, ਸਿਮਟੇ ਤੋਂ ਦਿਲ ਹੈ ਆਸ਼ਿਕ, ਫੈਲੇ ਤੋਂ ਜ਼ਮਾਨਾ ਹੈ, ਇਹ ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੀਏ, ਇੱਕ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਣਾ ਹੈ। ਸੋ ਇਹ ਸ਼ੇਅਰ ਅਸੀਂ ਸਾਰਿਆਂ ਨੇ ਜ਼ਰੂਰ ਸੁਣਿਆ ਹੀ ਹੋਏਗਾ। ਜਿਗਰ ਮੁਰਾਦਾਬਾਦੀ ਉਹਨਾਂ ਦੀ ਸ਼ਾਇਰੀ ਨੇ ਉਰਦੂ ਗਜ਼ਲ ਨੂੰ ਆਮ ਲੋਕਾਂ ਦੇ ਦਿਲਾਂ ਵਿੱਚ ਪਹੁੰਚਾਇਆ ਸੀ, ਇਸ ਲਈ ਉਹਨਾਂ ਨੂੰ ਉਰਦੂ ਦੇ ਮਹਾਨ ਗਜ਼ਲ ਗੁਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਭਾਰਤੇਂਦੂ ਹਰੀਸ਼ ਚੰਦਰ ਹੋਣਾ ਦੀ, ਹਿੰਦੀ ਸਾਹਿਤ ਦੇ ਉਸ ਮਹਾਨ ਸਾਹਿਤਕਾਰ ਦੀ ਜਿਸ ਨੂੰ ਆਧੁਨਿਕ ਹਿੰਦੀ ਸਾਹਿਤ ਦਾ ਜਨਕ ਵੀ ਕਿਹਾ ਜਾਂਦਾ ਹੈ। ਜਿਨ੍ਹਾਂ ਦਾ ਜਨਮ ਵਾਰਾਣਸੀ ਵਿੱਚ ਹੋਇਆ, ਉਹ ਕਵੀ, ਨਾਟਕਕਾਰ, ਲੇਖਕ, ਪੱਤਰਕਾਰ ਅਤੇ ਸਮਾਜ ਚਿੰਤਕ ਵੀ ਸਨ। ਉਹਨਾਂ ਦੇ ਸਮੇਂ ਵਿੱਚ ਹਿੰਦੀ ਸਾਹਿਤ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਰਿਹਾ ਸੀ। ਭਾਰਤੇਂਦੂ ਜੀ ਨੇ ਸਾਹਿਤ ਨੂੰ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਮੰਨਿਆ, ਬਲਕਿ ਇਸ ਨੂੰ ਸਮਾਜ ਅਤੇ ਦੇਸ਼ਾਂ ਦੀ ਚੇਤਨਾ ਜਗਾਉਣ ਦਾ ਮਾਧਿਅਮ ਵੀ ਬਣਾਇਆ। ਉਹਨਾਂ ਦਾ ਪ੍ਰਸਿੱਧ ਨਾਟਕ ਅੰਧੇਰ ਨਗਰੀ ਅੱਜ ਵੀ ਸਮਾਜਿਕ ਅਤੇ ਰਾਜਨੀਤਿਕ ਵਿਅੰਗ ਦੀ ਇੱਕ ਮਹੱਤਵਪੂਰਨ ਰਚਨਾ ਮੰਨਿਆ ਜਾਂਦਾ ਹੈ। ਸੋ ਇਹਨਾਂ ਸਾਹਿਤਕਾਰਾਂ ਦੀਆਂ ਰਚਨਾਵਾਂ ਸਾਨੂੰ ਇਹ ਯਾਦ ਦਿਵਾਉਂਦੀਆਂ ਨੇ ਕਿ ਚੰਗਾ ਸਾਹਿਤ ਸਮਾਂ ਬਿਤਾਉਣ ਨਾਲ ਪੁਰਾਣਾ ਨਹੀਂ ਹੁੰਦਾ, ਉਹ ਹਰ ਦੌਰ ਵਿੱਚ ਨਵੇਂ ਅਰਥਾਂ ਨਾਲ ਸਾਡੇ ਸਾਹਮਣੇ ਜ਼ਰੂਰ ਆਉਂਦਾ ਹੈ। ਜਿਸ ਤਰ੍ਹਾਂ ਇਸ ਖੂਬਸੂਰਤ ਗੱਲਬਾਤ ਤੋਂ ਬਾਅਦ ਹੁਣ ਪ੍ਰੋਗਰਾਮ 'ਚ ਤੁਹਾਡੇ ਲਈ ਇਹ ਗੀਤ ਆ ਰਿਹਾ ਹੈ।

0: ਸੋਹਣੇ ਸਵੇਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਸੁਣ ਰਹੇ ਹੋ। ਜਦੋਂ ਵੀ ਅਸੀਂ ਆਜ਼ਾਦ ਮੁਲਕ ਦੇ ਆਜ਼ਾਦ ਫਿਜ਼ਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਸ਼ਹੀਦਾਂ ਨੂੰ ਅਸੀਂ ਹਮੇਸ਼ਾ ਯਾਦ ਕਰਦੇ ਹਾਂ ਜਿਨ੍ਹਾਂ ਨੇ ਕਦੇ ਨਾ ਕਦੇ ਆਪਣੇ ਮੁਲਕ ਦੇ ਲਈ ਅਜਿਹੀਆਂ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਦੇ ਕਾਰਨ ਸਾਡਾ ਦੇਸ਼ ਹੋਰ ਆਜ਼ਾਦ ਮਹਿਸੂਸ ਕੀਤਾ, ਜਿਨ੍ਹਾਂ ਦੇ ਕਾਰਨ ਸਾਡਾ ਹੋਰ ਦੇਸ਼ ਸੁਰੱਖਿਅਤ ਹੋ ਗਿਆ, ਜਿਨ੍ਹਾਂ ਦੇ ਕਾਰਨ ਅਸੀਂ ਅੱਜ ਆਜ਼ਾਦ ਮੁਲਕ ਦੇ ਵਿੱਚ ਹੋਰ ਵੀ ਸੁਰੱਖਿਅਤ ਰਹਿ ਪਾ ਰਹੇ ਹਾਂ, ਜਿਨ੍ਹਾਂ ਦੀ ਕੁਰਬਾਨੀ ਦੇ ਕਾਰਨ ਅਸੀਂ ਉਹਨਾਂ ਨੂੰ ਹਮੇਸ਼ਾ ਨਮਨ ਕਰਦੇ ਹਾਂ, ਯਾਦ ਕਰਦੇ ਹਾਂ। ਇਸੇ ਤਰ੍ਹਾਂ ਅੱਜ ਅਸੀਂ ਯਾਦ ਕਰ ਰਹੇ ਹਾਂ ਉਸ ਬਹਾਦਰ ਜਵਾਨ ਕੈਪਟਨ ਵਿਕਰਮ ਬਤਰਾ ਹੋਣਾ ਨੂੰ, ਜਿਨ੍ਹਾਂ ਦੀ ਸ਼ਹਾਦਤ ਕਾਰਗਿਲ ਜੰਗ ਦੌਰਾਨ ਹੋਈ ਅਤੇ ਉਹਨਾਂ ਨੇ ਸਾਹਸ ਦਾ ਅਜਿਹਾ ਪ੍ਰਦਰਸ਼ਨ ਕੀਤਾ ਜਿਸ ਦੇ ਨਾਲ ਕਿ ਉਹ ਹਮੇਸ਼ਾ ਦੇ ਲਈ ਸਾਡੇ ਮਨ ਦੇ ਵਿੱਚ ਇੱਕ ਖਾਸ ਜਗ੍ਹਾ ਬਣਾ ਗਏ। ਉਹਨਾਂ ਦੀ ਬਹਾਦਰੀ, ਉਹਨਾਂ ਦੀ ਅਗਵਾਈ ਅਤੇ ਦੇਸ਼ ਪ੍ਰਤੀ ਸਮਰਪਣ ਦੇ ਲਈ ਭਾਰਤ ਸਰਕਾਰ ਨੇ ਉਹਨਾਂ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ। 9 ਸਤੰਬਰ 1974 ਨੂੰ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਦੇ ਵਿੱਚ ਵਿਕਰਮ ਬਤਰਾ ਹੋਣਾ ਦਾ ਜਨਮ ਹੋਇਆ ਅਤੇ ਕਾਰਗਿਲ ਦੀ ਲੜਾਈ ਦੇ ਵਿੱਚ ਉਹਨਾਂ ਨੇ ਅਜਿਹੇ ਸਾਹਸ ਦਾ ਪ੍ਰਦਰਸ਼ਨ ਕੀਤਾ ਜਿਸ ਦੇ ਕਾਰਨ ਉਹਨਾਂ ਨੇ ਇਸ ਜੰਗ ਵਿੱਚ 51,40 ਅਤੇ 48,75 ਵਰਗੀਆਂ ਮਹੱਤਵਪੂਰਨ ਚੋਟੀਆਂ 'ਤੇ ਕਬਜ਼ਾ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਵਿਕਰਮ ਬਤਰਾ ਹੋਣਾ ਦੇ ਜੁੜਵੇ ਭਰਾ ਵਿਸ਼ਾਲ ਬਤਰਾ, ਆਓ ਸੁਣਦੇ ਹਾਂ ਉਹਨਾਂ ਦੇ ਨਾਲ ਇਹ ਕੀਤੀ ਖਾਸ ਗੱਲਬਾਤ ਜਿਸ ਵਿੱਚ ਉਹ ਆਪਣੇ ਬਚਪਨ ਦੀਆਂ ਯਾਦਾਂ ਬਾਰੇ ਦੱਸ ਰਹੇ ਨੇ ਅਤੇ ਨਾਲ ਹੀ ਆਪਣੇ ਭਰਾ ਵਿਕਰਮ ਬਤਰਾ ਬਾਰੇ ਵੀ ਖਾਸ ਗੱਲਬਾਤ ਸਾਂਝੀ ਕਰ ਰਹੇ ਨੇ।
1: ਪਹਿਲੇ ਤੋਂ ਜਿੰਨੇ ਵੀ ਮੈਨੂੰ ਸੁਣ ਰਹੇ ਹੋਣਗੇ ਤੁਹਾਡੇ ਚੈਨਲ ਦੇ ਥਰੂ, ਉਹਨਾਂ ਸਭ ਨੂੰ ਮੇਰਾ ਅਭਿਨੰਦਨ ਹੈਗਾ। ਵਿਕਰਮ ਦੇ ਬਾਰੇ ਅਗਰ ਮੈਂ ਗੱਲ ਕਰਾਂ ਤਾਂ ਮੈਨੂੰ ਲੱਗਦਾ ਕਿ ਵਿਕਰਮ ਨੇ ਆਫਕੋਰਸ ਹੀ ਵਾਜ਼ ਡੈਕੋਰੇਟਡ ਵਿਦ ਦੀ ਹਾਈਐਸਟ ਗੈਲੰਟਰੀ ਅਵਾਰਡ ਪਰਮਵੀਰ ਚੱਕਰ। ਉਹਨਾਂ ਨੇ ਦੋ ਮਿਸ਼ਨ ਕੀਤੇ ਸੀ ਆਪਣੇ ਕਾਰਗਿਲ ਵਾਰ ਚ, ਇੱਕ ਸੀਗਾ 0.5140 ਜਿਹੜਾ ਪਹਿਲਾ ਮਿਸ਼ਨ ਸੀਗਾ ਜਿੱਥੇ ਉਹਨਾਂ ਨੇ ਆਪਣਾ ਮੈਸੇਜ ਵੀ ਦਿੱਤਾ ਸੀਗਾ ਯੇ ਦਿਲ ਮਾਂਗੇ ਮੋਰ ਤੇ। ਉਹਨਾਂ ਦਾ ਦੂਜਾ ਮਿਸ਼ਨ ਸੀਗਾ 0.4875 ਜਿਹਨੂੰ ਹੁਣ ਬਤਰਾ ਟੋਪ ਦੇ ਨਾਂ ਚ ਵੀ ਜਾਣਿਆ ਜਾਂਦਾ ਹੈ, ਤੇ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਸੀ। ਤੇ ਮੈਨੂੰ ਲੱਗਦਾ ਕਿ ਜਿਹੜੇ ਵੀ ਸਾਡੇ ਸੋਲਜਰ ਜਿਹਨਾਂ ਦੀ ਸ਼ਹਾਦਤ ਹੋਈ ਸੀ ਸਾਡੇ ਯੰਗ ਸੀਗੇ ਸਾਰੇ ਦੇ ਸਾਰੇ, ਐਵਰੇਜ 24-25 ਸਾਲ ਸੀਗੀ। ਇਹੀ ਅਪੀਲ ਕਰ ਸਕਦਾ ਕਿ ਸਾਨੂੰ ਮਤਲਬ ਕੋਈ ਸਪੈਸ਼ਲ ਮੌਕੇ ਨਹੀਂ ਦੇਖਣੇ ਚਾਹੀਦੇ ਵੀਰ ਸੈਨਿਕਾਂ ਨੂੰ ਯਾਦ ਕਰਨ ਵਾਸਤੇ, ਕਿਉਂਕਿ ਇਹਨਾਂ ਦੀ ਸ਼ਹਾਦਤ ਤੋਂ ਜ਼ਿੰਦਗੀ ਭਰ ਰਹੇਗੀ। ਦੇਖੋ ਅਸੀਂ ਸਾਰਿਆਂ ਨੇ ਚਲੇ ਜਾਣਾ ਇੱਕ ਦਿਨ, ਰਾਈਟ?
2: ਬਿਲਕੁਲ ਬਿਲਕੁਲ।
1: ਉਹੀ ਮੈਂ ਕਹਿ ਸਕਦਾ ਕਿ ਅਸੀਂ ਇਹਨਾਂ ਨੂੰ ਯਾਦ ਕਰਦੇ ਰਹੀਏ ਤੇ ਉਹੀ ਸਭ ਤੋਂ ਬੈਸਟ ਮੀਡੀਅਮ ਹੈਗਾ ਕਿ ਉਹਨਾਂ ਦੀ ਜਿਹੜੀ ਸ਼ਹਾਦਤ ਹੈ, ਉਹਨਾਂ ਦੀ ਜਿਹੜੀ ਵੀਰ ਗਾਥਾ ਹੈਗੀਆਂ ਉਹ ਸਕੂਲਾਂ ਚ ਪੜ੍ਹਾਈ ਜਾਣਦੇ ਨਾ, ਤਾਂ ਕਿ ਲੋਕਾਂ ਨੂੰ ਪਤਾ ਲੱਗੇ, ਤਾਂ ਕਿ ਸਕੂਲ ਦੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਸਾਡੇ ਵੀਰ ਸੈਨਿਕ ਨੇ ਜਿਹੜੇ ਸਾਡੇ ਇੰਡੀਆ ਦੇ ਪੂਰੇ ਬਾਰਡਰ ਨੂੰ ਗਾਰਡ ਕਰਨੇ ਦੇ, ਚਾਹੇ ਉਹ ਇੰਡੀਆ ਪਾਕਿਸਤਾਨ ਬਾਰਡਰ ਹੈ ਚਾਹੇ ਇੰਡੀਆ ਚਾਈਨਾ ਬਾਰਡਰ ਹੈਗਾ, ਪਤਾ ਲੱਗੇ ਕਿ ਸਾਡੇ ਵੀਰ ਸੈਨਿਕ ਕੀ ਕਰਦੇ ਸਾਡੀ ਦੇਸ਼ ਵਾਸਤੇ, ਰਾਈਟ?
2: ਜੀ ਜੀ।
1: ਤੇ ਉਸ ਕਰਕੇ ਉਹਨਾਂ ਦੀ ਯਾਦ ਜਿਹੜੀ ਹੈਗੀ ਉਹ ਦਿਲ ਦੇ ਬਹੁਤ ਬਹੁਤ ਹੀ ਕਰੀਬ ਹੈਗੀ। ਅਸੀਂ ਦੋਨੋਂ ਜੁੜਵਾ ਸੀਗੇ, ਮੈਂ ਉਹਨਾਂ ਤੋਂ ਸਿਰਫ 14 ਮਿੰਟ ਛੋਟਾ ਹੈਗਾ
2: ਜੀ,
1: ਤੇ ਸਾਡਾ ਦੋਨਾਂ ਦਾ ਡ੍ਰੀਮ ਸੀਗਾ, ਸਾਡਾ ਦੋਨਾਂ ਦਾ ਸੁਪਨਾ ਸੀਗਾ ਕਿ ਅਸੀਂ ਫੌਜ ਜੁਆਇਨ ਕਰਨੀ ਹੈ। ਤੇ ਉਹ ਅਲੱਗ ਗੱਲ ਹੈ ਕਿ ਵਿਕਰਮ ਜੀ ਦੀ ਪਹਿਲੇ ਰਾਊਂਡ ਸਿਲੈਕਸ਼ਨ ਹੋ ਗਈ, ਮੈਂ 3 ਵਾਰ SSB ਫੇਸ ਕੀਤਾ ਬਟ ਆਈ ਵਾਜ਼ ਨਾਟ ਰਿਕਮੈਂਡਡ ਬਾਈ ਦੇ ਬੋਰਡ। ਤੇ 2-3 ਚੀਜ਼ਾਂ ਸੀਗੀਆਂ ਜਿਸ ਤੇ ਜਿਸ ਵਜ੍ਹਾ ਤੋਂ ਅਸੀਂ ਪ੍ਰੇਰਿਤ ਹੋਏ ਸੀ। ਇੱਕ ਤਾਂ ਸੀਗਾ ਕਿ ਜਦ ਅਸੀਂ ਛੋਟੇ ਸੀਗੇ ਤੇ ਅਸੀਂ ਨਾ

0: ਕੇਂਦਰੀ ਵਿਦਿਆਲਿਆ ਪਾਲਮਪੁਰ ਚ ਪੜ੍ਹਦੇ ਸੀਗੇ ਤੇ ਸਾਡਾ ਜਿਹੜਾ ਸਕੂਲ ਸੀਗਾ ਉਹ ਪਾਲਮਪੁਰ ਆਰਮੀ ਕੰਟੋਨਮੈਂਟ ਦੇ ਅੰਦਰ ਸੀਗਾ। ਤਾਂ ਜਿਹੜਾ ਸਾਡਾ ਪੂਰਾ ਮਾਹੌਲ ਸਾਨੂੰ ਜਿਹੜਾ ਸਕੂਲ ਚ ਮਿਲਿਆ, 8ਵੀਂ 9ਵੀਂ 10ਵੀਂ 11ਵੀਂ 12ਵੀਂ ਕਲਾਸ ਜਿਹੜੀ ਸਾਡੀ ਫਾਰਮੇਸ਼ਨ ਫਾਰਮੈਟਿਵ ਦੇ ਹੁੰਦੇ ਤੇ ਸਕੂਲਿੰਗ ਜਿਹੜੇ ਸਾਡੇ ਹੁੰਦੇ ਨੇ, ਸਾਰਾ ਟਾਈਮ ਸਾਨੂੰ ਫੌਜੀ ਦਿਖਦੇ ਸੀ, ਮੈਂ ਕੁਝ ਦਿਖਦਾ ਨਹੀਂ ਸੀ ਹੋਰ, ਕਿਉਂਕਿ ਸਾਡਾ ਸਕੂਲ ਹੀ ਕੰਟੋਨਮੈਂਟ ਦੇ ਅੰਦਰ ਸੀਗਾ, ਰਾਈਟ। ਤਾਂ ਇੱਕ ਉਹ ਕਾਰਨ ਸੀਗਾ ਕਿ ਸਾਨੂੰ ਪਤਾ ਲੱਗਿਆ ਕਿ ਫੌਜ ਦੀ ਕੁਆਲਿਟੀ ਆਫ ਲਾਈਫ ਬਹੁਤ ਵਧੀਆ ਹੈਗੀ, ਰਾਈਟ। ਫੌਜ ਇੱਕ ਪ੍ਰੋਫੈਸ਼ਨ ਨਹੀਂ ਹੈਗਾ, ਫੌਜ ਕਹਿੰਦੇ ਨਾ ਫੌਜ ਇਜ਼ ਅ ਵੇ ਆਫ ਲਾਈਫ, ਤੇ ਸਾਨੂੰ ਉਹ ਬੜਾ ਪਸੰਦ ਆਇਆ। ਦੂਜਾ, ਇੱਕ ਬੜਾ ਫੇਮਸ ਸੀਰੀਅਲ ਆਉਂਦਾ ਸੀਗਾ ਮੈਮ 1987-88, ਮੈਨੂੰ ਨਹੀਂ ਪਤਾ ਕਿੰਨੇ ਜਿਹੜੇ ਸਾਡੇ ਦਰਸ਼ਕ ਸੁਣ ਰਹੇ ਹੋਣੇ ਮੈਨੂੰ, ਪਰਮਵੀਰ ਚੱਕਰ ਕਰਕੇ ਇੱਕ ਸੀਰੀਅਲ ਆਉਂਦਾ ਸੀਗਾ ਮੈਮ। ਤੇ ਇੰਡੀਪੈਂਡੈਂਸ ਤੋਂ ਬਾਅਦ, ਕਾਰਗਿਲ ਵਾਰ ਤੋਂ ਪਹਿਲੇ ਸਿਰਫ 16 ਪਰਮਵੀਰ ਚੱਕਰ ਜਿਹੜੇ ਯੂਨੋ ਮਿਲੇ ਸੀਗੇ ਸਾਡੇ ਵੀਰ ਬਹਾਦਰ ਸੈਨਿਕਾਂ ਨੂੰ। ਜਿਹੜਾ ਉਹ ਸੀਰੀਅਲ ਸੀਗਾ ਨਾ, ਅਸੀਂ ਉਹ ਸਾਡਾ ਬੜਾ ਫੇਵਰੇਟ ਸੀਰੀਅਲ ਸੀਗਾ, ਤੇ ਜਦ ਅਸੀਂ ਉਹ ਸੀਰੀਅਲ ਦੇਖਦੇ ਸੀ ਨਾ ਤੇ ਸਾਨੂੰ ਲੱਗਦਾ ਸੀ ਪਤਾ ਕੀ ਜਿਹੜੇ ਸਾਡੇ ਵੀਰ ਸੈਨਿਕ ਇਹਨਾਂ ਦੀ ਵੈਲਰ ਕਰੇਜ ਬੜੀ ਡਿਫਰੈਂਟ ਲੈਵਲ ਦੀ ਹੈਗੀ, ਤੇ ਇੱਦਾਂ ਕੋਈ ਇਨਸਾਨ ਇੱਦਾਂ ਬਹਾਦਰ ਕਿੱਦਾਂ ਹੋ ਸਕਦਾ ਹੈ। ਬਾਰਡਰ ਚ ਲੜ ਰਹੇ, ਤੁਹਾਨੂੰ ਪਤਾ ਸਾਹਮਣੇ ਗੋਲੀਆਂ ਦੀ ਬੌਛਾਰ ਹੋ ਰਹੀ ਹੈ, ਕੋਈ ਰੋਕਟ ਤੋਂ ਪਲਟ ਗਨ ਆ ਰਿਹਾ, ਕੋਈ ਆਰਟੀਫਿਸ਼ਲ ਆ ਰਿਹਾ, ਤੇ ਸਾਨੂੰ ਉਸਨੇ ਵੀ ਬੜਾ ਪ੍ਰੇਰਿਤ ਕੀਤਾ ਸੀ ਸੀਰੀਅਲ ਨੇ ਕਿ ਯੂ ਨੋ ਕਿ ਯੂ ਵਿਲ ਡੂ ਸਮਥਿੰਗ ਐਲਸ ਇਨ ਲਾਈਫ, ਯੂ ਵਿਲ ਡੂ ਸਮਥਿੰਗ ਡਿਫਰੈਂਟ ਇਨ ਲਾਈਫ। ਪੇਰੈਂਟਸ ਦੋਨੋਂ ਟੀਚਰ ਸੀਗੇ, ਮਾਈ ਫਾਦਰ ਵਾਜ਼ ਅ ਪ੍ਰਿੰਸੀਪਲ ਔਰ ਮਦਰ ਵਾਜ਼ ਅ ਟੀਚਰ, ਤੇ ਕੁਛ ਨਾ ਕੁਛ ਸਟੋਰੀਆਂ ਘਰ ਚ ਅਸੀਂ ਤੇ ਛੋਟੇ ਸੀਗੇ ਤਾਂ ਸਾਨੂੰ ਕੁਛ ਨਾ ਕੁਛ ਸਟੋਰੀਆਂ ਸੁਣਾਉਂਦੇ ਰਹਿੰਦੇ ਸੀ ਉਹ, ਤੇ ਉੱਥੋਂ ਹੀ ਅਸੀਂ ਡਿਸਾਈਡ ਕੀਤਾ ਸੀ ਕਿ ਅਸੀਂ ਫੌਜ ਪੜ੍ਹਦੀ ਹੋਣਾ ਚਾਹੁੰਦੇ ਸੀ ਦੋਨੋਂ ਮੈਂ, ਕਿਉਂਕਿ ਅਸੀਂ ਆਇਡੈਂਟੀਕਲ ਟਵਿਨ ਹੈਗੇ ਤੇ ਉਸ ਕਰਕੇ ਤੁਹਾਨੂੰ ਲੋਕ ਆ ਕੇ ਪੁੱਛਦੇ ਨੇ। ਬਟ ਆਫਕੋਰਸ ਬੈਕਗਰਾਉਂਡ ਤਾਂ ਇਹੀ ਹੈਗਾ ਕਿ ਉਹ ਵਿਕਰਮ ਦੀ ਸਟੋਰੀ ਹੈਗੀ ਸਾਰੀ ਮੈਮ, ਮੈਂ ਤਾਂ ਸਿਰਫ ਇੱਕ ਛੋਟਾ ਭਰਾ ਹੋ ਕੇ ਉਹਨਾਂ ਨੂੰ ਰਿਪ੍ਰੈਜੈਂਟ ਕਰਦਾ, ਬਟ ਸ਼ਹਾਦਤ ਤਾਂ ਉਹਨਾਂ ਦੀ ਹੈਗੀ। ਇੱਕ ਤਾਂ ਪਹਿਲੂ ਹੈਗਾ ਕਿ ਠੀਕ ਹੈ ਤੁਸੀਂ ਯੂ ਟੇਕ ਪ੍ਰਾਈਡ, ਠੀਕ ਹੈ ਤੁਹਾਨੂੰ ਪ੍ਰਾਈਡ ਹੈਗਾ ਕਿ ਤੁਹਾਡੇ ਭਰਾ ਨੇ ਪੂਰੇ ਦੇਸ਼ ਵਾਸਤੇ ਸ਼ਹਾਦਤ ਦਿੱਤੀ ਹੈਗੀ, ਰਾਈਟ। ਬਟ ਦੈਨ ਇੱਕ ਵਾਇਡ ਵੀ ਹੈਗਾ ਦੂਜੇ ਪਾਸੇ, ਅਗਰ ਤੁਸੀਂ ਦੇਖੋਗੇ ਵਿੱਚ ਇਜ਼ ਇਮੋਸ਼ਨਲ ਵਾਇਡ, ਕਿ ਰਾਈਟ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਅੱਜ ਮੈਨੂੰ ਇੰਟਰਵਿਊ ਕਰ ਰਹੇ ਹੋ, ਪਰ ਮੈਨੂੰ ਹਮੇਸ਼ਾ ਦਿਲ 'ਚ ਲੱਗਦਾ ਕਿ ਕਾਸ਼ ਉਹ ਆਪੇ ਹੁੰਦਾ ਤੇ ਜਿਹੜੀ ਸਟੋਰੀ ਮੈਂ ਦੱਸਦਾ ਲੋਕਾਂ ਨੂੰ, ਕਾਸ਼ ਉਹ ਆਪਣੀ ਸਟੋਰੀ ਖੁਦ ਦੱਸਦਾ, ਕਾਸ਼ ਆਪੇ ਆਇਆ ਹੁੰਦਾ, ਰਾਈਟ, ਆਪਣੇ ਆਪ ਇੱਥੇ ਹੁੰਦਾ ਅੱਜ, ਇਨਸ਼ੋਰ ਅਗਰ ਅੱਜ ਹੁੰਦਾ ਤਾਂ ਹੀ ਗੁਡ ਹੈਵ ਬੀਨ ਦ ਰੈਂਕ ਆਫ ਅ ਬ੍ਰਿਗੇਡੀਅਰ, ਆਪੇ ਸਟੋਰੀ ਦੱਸਦਾ ਨਾ ਤਾਂ ਮੈਂ ਉਸਦਾ ਚਾਮ ਡਿਫਰੈਂਟ ਹੁੰਦਾ, ਰਾਈਟ।
1: ਬਿਲਕੁਲ,
0: ਬਟ ਯੈਸ ਯੈਸ ਪ੍ਰਾਈਡ ਇਸ ਚੀਜ਼ ਦਾ ਹੈਗਾ ਦੈਟ ਉਹਨੇ ਪੂਰੀ ਕੰਟਰੀ ਨੂੰ ਬਹੁਤ, ਮੀਨਸ ਹੀ ਹੈਜ਼ ਮੇਡ ਕੰਟਰੀ ਪ੍ਰਾਊਡ, ਹੀ ਹੈਜ਼ ਮੇਡ ਹਿਜ਼ ਯੂਨਿਟ ਪ੍ਰਾਊਡ, ਹੀ ਹੈਜ਼ ਮੇਡ ਇਟ ਦ ਇੰਡੀਅਨ ਆਰਮੀ ਪ੍ਰਾਊਡ, ਕਿ ਅਸੀਂ ਉਹੀ ਕਹਿ ਸਕਦੇ ਹਾਂ ਮੈਮ। ਦੋਨੋਂ ਪਹਿਲੂ ਹੈਗੇ, ਯੂ ਨੋ ਇਮੋਸ਼ਨਲ ਪਹਿਲੂ ਵੀ ਹੈਗਾ ਤੇ ਪ੍ਰਾਈਡ ਵਾਲਾ ਪਹਿਲੂ ਵੀ ਹੈਗਾ। ਦੇਖੋ ਦੋ ਚੀਜ਼ਾਂ ਹੈਗੀਆਂ ਮੈਮ ਮੈਂ ਦੱਸਾਂ ਤੁਹਾਨੂੰ, ਇੱਕ ਤਾਂ ਇਹ ਹੈਗੀ ਕਿ ਜਿਹੜਾ ਵੀ ਅੱਜ ਦੀ ਯੂਥ ਹੈਗਾ, ਦੇਖੋ ਹਰ ਕੋਈ ਬੰਦਾ ਫੌਜ ਨਹੀਂ ਜੁਆਇਨ ਕਰ ਸਕਦਾ, ਜਿਸ ਤਰ੍ਹਾਂ ਮੈਂ ਚਾਹੁੰਦਾ ਸੀ, ਕਰਨਾ ਚਾਹੁੰਦਾ ਸੀਗਾ ਮੈਂ ਫੌਜ ਜੁਆਇਨ, ਰਾਈਟ, ਪਰ ਮੈਂ ਨਹੀਂ ਕਰ ਪਾਇਆ। ਮੈਂ ਤਿੰਨ ਵਾਰ ਅਟੈਂਪਟ ਕੀਤਾ ਆਪਣਾ ਸਰਵਿਸ ਸਿਲੈਕਸ਼ਨ ਬੋਰਡ ਦਾ ਇੰਟਰਵਿਊ ਦਿੱਤਾ, ਬਟ ਮੇਰੀ ਰਿਕਮੈਂਡੇਸ਼ਨ ਨਹੀਂ ਹੋਈ ਮੈਮ, ਰਾਈਟ। ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਇੱਕ ਗੁੱਡ ਸਿਟੀਜ਼ਨ ਆਫ ਦ ਕੰਟਰੀ ਨਹੀਂ ਬਣ ਸਕਦਾ, ਇੱਕ ਅੱਛਾ ਨਾਗਰਿਕ ਹੋਣਾ ਵੀ ਬਹੁਤ ਜ਼ਰੂਰੀ ਹੈ ਮੈਮ। ਦੇਖੋ, ਜਦ ਤੁਸੀਂ ਕਹਿੰਦੇ ਨਾ ਆਪਣੀ ਦੇਸ਼ ਦੀ ਡਿਵੈਲਪਮੈਂਟ ਦੇਖਣੀ ਹੈ, ਤਾਂ ਦੇਸ਼ ਦੀ ਡਿਵੈਲਪਮੈਂਟ ਇੱਦਾਂ ਨਹੀਂ ਕਿ ਸਿਰਫ ਫੌਜ ਹੀ ਕਰਦੀ ਹੈਗੀ। ਦੇਖੋ, ਫੌਜ ਵੀ ਹੈਗੀ, ਬਿਊਰੋਕਰੇਸੀ ਵੀ ਹੈਗੀ, ਪੋਲੀਟੀਸ਼ੀਅਨਸ ਵੀ ਹੈਗੇ, ਪ੍ਰਾਈਵੇਟ ਸੈਕਟਰ ਵੀ ਹੈਗਾ, ਗਵਰਨਮੈਂਟ ਸੈਕਟਰ ਵੀ ਹੈਗਾ, ਹਰ ਕੋਈ ਬੰਦਾ ਨਾ ਕਿਸੇ ਨਾ ਕਿਸੇ ਤਰੀਕੋ ਨਾ ਇੱਕ ਗੁੱਡ ਸਿਟੀਜ਼ਨ ਬਣ ਕੇ, ਅੱਛਾ ਨਾਗਰਿਕ ਬਣ ਕੇ ਡਿਵੈਲਪਮੈਂਟ ਆਫ ਦ ਕੰਟਰੀ ਜ਼ਰੂਰ ਕਰ ਸਕਦਾ, ਵਾਟ ਐਵਰ ਸਮਾਲ ਕੰਟਰੀਬਿਊਸ਼ਨ ਵਨ ਕੈਨ ਗਿਵ। ਇਸ ਤਰੀਕੇ ਨੂੰ ਇਸ ਨਾਲ ਦੇਖਣਾ। ਮੈਨੂੰ ਯਾਦ ਹੈ ਕਿ ਵਿਕਰਮ ਨੇ ਇੱਕ ਵਾਰ ਮੈਨੂੰ ਕਿਹਾ ਸੀਗਾ ਕਿ ਜੇ ਤੁਸੀਂ ਫੌਜ ਜੁਆਇਨ ਕਰਦੇ ਹੋ ਨਾ, ਤੁਹਾਡੇ ਨਾਂ 'ਚ ਇੱਕ ਗੋਲੀ ਬਣ ਜਾਂਦੀ ਤੁਹਾਡੇ ਨਾਂ ਦੀ, ਤੇ ਅਗਰ ਤੁਹਾਨੂੰ ਗੋਲੀ ਲੱਗਣੀ ਹੋਏਗੀ ਨਾ ਜ਼ਿੰਦਗੀ 'ਚ, ਗੋਲੀ ਤੁਹਾਨੂੰ ਆਪੇ ਲੱਭ ਲੇਗੀ। ਦੇਖੋ, ਜਾਣਾ ਸਭ ਨੇ, ਪਰ ਜਿਹੜੀ ਦੇਖੋ ਜਿਹੜੇ ਸਾਡੇ ਵੀਰ ਸੈਨਿਕ ਸ਼ਹਾਦਤ ਦੇ ਕੇ ਗਏ ਨੇ, ਉਹ ਮੈਮ ਕਹਿੰਦੇ ਨਾ ਜਿਹੜਾ ਸੋਲਜਰ ਹੁੰਦਾ ਨਾ, ਇਟ ਨੈਵਰ ਡਾਈਜ਼, ਹੀ ਸੋਲਜਰ ਨੈਵਰ ਡਾਈਜ਼, ਕਹਿੰਦੇ ਸੋਲਜਰ ਜਿਹੜਾ ਹੁੰਦਾ ਨਾ, ਅਗਰ ਉਸਦੀ ਸ਼ਹਾਦਤ ਮਿਲਦੀ ਹੈ ਤੁਹਾਨੂੰ ਮੈਮ, ਉਹ ਅਮਰ ਹੋ ਜਾਂਦਾ।
1: ਬਿਲਕੁਲ,
0: ਦੇਖੋ ਕਿੰਨੇ ਲੋਕ ਹੈਗੇ ਅਨਫੋਰਚੁਨੇਟਲੀ ਐਕਸੀਡੈਂਟ ਵੀ ਲੋਕ ਚਲੇ ਜਾਂਦੇ ਨੇ, ਪਰ ਜਦ ਤੁਸੀਂ ਦੇਸ਼ ਦੇ ਬਾਰਡਰ 'ਚ ਬੈਠੇ ਹੋ ਤਾਂ ਤੁਹਾਨੂੰ ਤੁਹਾਨੂੰ ਸ਼ਹਾਦਤ ਦੇਣੀ ਪੈ ਗਈ ਦੇਸ਼ ਦੀ ਖਾਤਰ, ਮੈਮ ਉਹ ਜਜ਼ਬਾ ਡਿਫਰੈਂਟ ਹੈਗਾ। ਉਹ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੇ ਤਾਂ ਜਿਹੜਾ ਸਕੂਲ 'ਚ ਹੈਗਾ ਨਾ, ਇੱਥੇ NCC ਕੰਪਲਸਰੀ ਹੋਣੀ ਚਾਹੀਏ, NCC ਜ਼ਰੂਰ ਕੰਪਲਸਰੀ ਹੋਣੀ ਚਾਹੀਦੀ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਫੌਜ ਕੀ ਹੁੰਦੀ ਹੈ, ਕਿਉਂਕਿ NCC ਇਜ਼ ਦਾ ਫਸਟ ਸਟੈਪ। ਤੁਹਾਨੂੰ ਪਤਾ ਲੱਗਦਾ ਕਿ ਫੌਜ ਤੁਹਾਨੂੰ ਬਹੁਤ ਡਿਸਿਪਲਿਨ ਬਣਾਉਂਦੀ ਹੈ ਮੈਮ ਜ਼ਿੰਦਗੀ 'ਚ, ਰਾਈਟ, ਬਹੁਤ ਜ਼ਿਆਦਾ ਡਿਸਿਪਲਿਨ, ਬਹੁਤ ਜ਼ਿਆਦਾ ਡਿਸਿਪਲਿਨ ਲਾਈਫ ਹੁੰਦੀ ਹੈ। ਦੇ ਆਰ ਵੈਰੀ ਪਰਟੀਕੁਲਰ ਫਾਰ ਐਵਰੀ ਐਂਡ ਐਵਰੀ ਮਾਈਨਿਊਟ ਡੀਟੇਲ। ਸਾਨੂੰ ਉਹ ਵੀਰ ਸੈਨਿਕਾਂ ਨੇ ਜਿਹਨਾਂ ਨੇ ਸ਼ਾਦੀ, ਉਹਨਾਂ ਦੀ ਸਟੋਰੀਆਂ ਦੱਸਣਾ ਲੋਕਾਂ ਨੂੰ ਬਹੁਤ ਜ਼ਰੂਰੀ ਹੈ। ਜਦ ਤੁਸੀਂ ਉਹ ਸਟੋਰੀਆਂ ਦੱਸੋਗੇ, ਜਦ ਲੋਕਾਂ ਨੂੰ ਪਤਾ ਲੱਗੇਗਾ ਕੀ ਹੋਇਆ ਸੀ, ਕਿੱਦਾਂ ਨੇ ਸ਼ਾਦੀ ਦੀ ਨਾ, ਤਦ ਲੋਕਾਂ 'ਚ ਉਹ ਪੈਟਰੀਓਟਿਜ਼ਮ ਆਏਗਾ, ਅਦਰਵਾਈਜ਼ ਨਹੀਂ ਆਏਗਾ।

ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਸੁਣ ਰਹੇ ਹੋ। ਪ੍ਰੋਗਰਾਮ ਦਾ ਨਾਮ ਹੈ ਸੋਹਣੀ ਸਵੇਰ। ਕਹਿੰਦੇ ਨੇ ਕਿ ਹਰ ਦਿਨ ਆਪਣੇ ਆਪ ਦੇ ਵਿੱਚ ਕੋਈ ਕਹਾਣੀ ਹੁੰਦਾ ਹੈ, ਕੋਈ ਅਜਿਹਾ ਇਤਿਹਾਸ ਲੈ ਕੇ ਆਉਂਦਾ ਹੈ ਜਿਸ ਤੋਂ ਅਸੀਂ ਜਾਣਕਾਰੀਆਂ ਲੈਂਦੇ ਹਾਂ, ਜੀਵਨ ਦੀ ਸੇਧ ਵੀ ਲੈਂਦੇ ਹਾਂ। ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ 1791 ਦੇ ਵਿੱਚ ਅਮੈਰੀਕਾ ਦੀ ਰਾਜਧਾਨੀ ਦਾ ਨਾਮ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੇ ਨਾਮ 'ਤੇ ਵਾਸ਼ਿੰਗਟਨ ਰੱਖਿਆ ਗਿਆ ਸੀ। ਇਸੇ ਤਰ੍ਹਾਂ ਅੱਜ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ 1920 ਦੇ ਵਿੱਚ ਅੱਜ ਦੇ ਦਿਨ ਅਲੀਗੜ੍ਹ ਦਾ ਐਂਗਲੋ ਓਰੀਐਂਟਲ ਕਾਲਜ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਬਦਲਿਆ ਗਿਆ ਸੀ।

ਸਾਨੂੰ ਪਤਾ ਹੈ ਕਿ ਇਸ ਵੇਲੇ ਤੁਸੀਂ ਸੋਹਣੇ ਸਵੇਰ ਪ੍ਰੋਗਰਾਮ ਸੁਣ ਰਹੇ ਹੋ ਅਤੇ ਪ੍ਰੋਗਰਾਮ ਸੁਣਦੇ ਸੁਣਦੇ ਇਸ ਵੇਲੇ ਚਾਹ ਦੇ ਪਿਆਲੇ ਆਪਣੇ ਪਰਿਵਾਰ ਨਾਲ ਸਾਂਝੇ ਕਰ ਰਹੇ ਹੋ ਜਾਂ ਫਿਰ ਬ੍ਰੇਕਫਾਸਟ ਦੀ ਤਿਆਰੀ ਦੇ ਵਿੱਚ ਲੱਗੇ ਹੋਏ ਹੋ। ਜ਼ਰਾ ਸੋਚੋ ਕਿ ਤੁਸੀਂ ਰਸੋਈ ਦੇ ਵਿੱਚ ਜੋ ਥਾਲੀ ਸਜਾ ਰਹੇ ਹੋ ਉਹ ਸਾਡੇ ਸਰੀਰ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ, ਪਰ ਸਵਾਲ ਹੈ ਕਿ ਇਹ ਥਾਲੀ ਸੱਚਮੁੱਚ ਪੌਸ਼ਟਿਕ ਹੈ? ਸੋ ਸਾਨੂੰ ਇਹ ਮਹੀਨਾ ਯਾਦ ਦਵਾਉਂਦਾ ਹੈ ਸਤੰਬਰ ਦਾ ਕਿ ਅਸੀਂ ਪੋਸ਼ਣ ਦੀ ਗੱਲ ਕਰਨੀ ਹੈ, ਇੱਕ ਅਜਿਹੀ ਮੁਹਿੰਮ ਜੋ ਸਿਰਫ ਸਾਨੂੰ ਪੇਟ ਭਰਨ ਦੇ ਲਈ ਨਹੀਂ ਬਲਕਿ ਸਹੀ ਪੋਸ਼ਣ ਨਾਲ ਤੰਦਰੁਸਤ ਜੀਵਨ ਜਿਉਣ ਦੇ ਲਈ ਪ੍ਰੇਰਿਤ ਕਰਦੀ ਹੈ। ਸੋ ਜੋ ਤੁਸੀਂ ਜੋ ਵੀ ਖਾਂਦੇ ਹੋ ਉਹ ਸਿਰਫ ਤੁਹਾਡੇ ਪੇਟ ਤੱਕ ਨਹੀਂ ਜਾਂਦਾ, ਉਹ ਤੁਹਾਡੀ ਊਰਜਾ, ਮਾਸਪੇਸ਼ੀਆਂ, ਹੱਡੀਆਂ, ਦਿਮਾਗ ਅਤੇ ਇਮਿਊਨਿਟੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸੋ ਜ਼ਰੂਰੀ ਨਹੀਂ ਕਿ ਖਾਣਾ ਹਮੇਸ਼ਾ ਮਹਿੰਗਾ ਹੋਏ, ਜ਼ਰੂਰੀ ਇਹ ਹੈ ਕਿ ਉਸ ਖਾਣੇ ਦੇ ਵਿੱਚ ਸਾਰੇ ਜ਼ਰੂਰੀ ਤੱਤ ਮੌਜੂਦ ਹੋਣ। ਇਸ ਪੋਸ਼ਣ ਮਹੀਨੇ ਪ੍ਰਤੀ ਜਾਗਰੂਕਤਾ ਦੇ ਲਈ ਇਹ ਜੋ ਮੁਹਿੰਮ ਵਿੱਢੀ ਜਾ ਰਹੀ ਹੈ ਉਸ ਦੇ ਵਿੱਚ ਅਸੀਂ ਸਾਰੇ ਸੰਕਲਪ ਲਈਏ ਕਿ ਅਸੀਂ ਜੰਕ ਫੂਡ ਘੱਟ ਖਾਵਾਂਗੇ, ਮੌਸਮੀ ਫਲ ਸਬਜ਼ੀਆਂ ਜ਼ਿਆਦਾ ਖਾਵਾਂਗੇ ਅਤੇ ਸੰਤੁਲਿਤ ਭੋਜਨ ਦੀ ਆਦਤ ਪਾਵਾਂਗੇ। ਕਿਉਂਕਿ ਸਿਰਫ ਇਹ ਦੇਖਣਾ ਕਾਫੀ ਨਹੀਂ ਕਿ ਅਸੀਂ ਕੀ ਖਾ ਰਹੇ ਹਾਂ, ਇਹ ਵੀ ਦੇਖਣਾ ਹੈ ਕਿ ਕਿੰਨਾ ਅਤੇ ਕਿੰਨੀ ਵਾਰ ਖਾ ਰਹੇ ਹਾਂ। ਥਾਲੀ ਵਿੱਚ ਮਾਹਿਰ ਇਹ ਕਹਿੰਦੇ ਨੇ ਕਿ ਜਿੰਨੇ ਵੱਖ ਵੱਖ ਕੁਦਰਤੀ ਰੰਗ ਹੋਣਗੇ ਉਨੇ ਹੀ ਵੱਖ ਵੱਖ ਕਿਸਮ ਦੇ ਪੌਸ਼ਟਿਕ ਤੱਤ ਮਿਲਣ ਦੀ ਸੰਭਾਵਨਾ ਵੀ ਜ਼ਿਆਦਾ ਹੋਏਗੀ। ਸੋ ਅਸੀਂ ਸੋਚ ਸਮਝ ਕੇ ਖਾਈਏ, ਸਮਝਦਾਰੀ ਦੇ ਨਾਲ ਖਾਈਏ, ਕਿਉਂਕਿ ਅਸੀਂ ਹਰ ਰੋਜ਼ ਖਾਂਦੇ ਤਾਂ ਹਾਂ ਪਰ ਕੀ ਅਸੀਂ ਹਰ ਰੋਜ਼ ਆਪਣੇ ਸਰੀਰ ਨੂੰ ਸਹੀ ਪੋਸ਼ਣ ਵੀ ਦਿੰਦੇ ਹਾਂ? ਇਹ ਸਵਾਲ ਆਪਣੇ ਆਪ ਨੂੰ ਪੁੱਛਣਾ ਬਹੁਤ ਜ਼ਰੂਰੀ ਹੈ। ਪੇਟ ਭਰਨਾ ਆਸਾਨ ਹੈ ਪਰ ਸਰੀਰ ਦੀਆਂ ਪੋਸ਼ਣ ਸੰਬੰਧੀ ਲੋੜਾਂ ਪੂਰੀਆਂ ਕਰਨਾ ਇੱਕ ਕਲਾ ਹੈ। ਇਸੇ ਕਲਾ ਨੂੰ ਸਮਝਣ ਦਾ ਮਹੀਨਾ ਹੈ ਇਹ ਪੋਸ਼ਣ ਮਹੀਨਾ, ਸਤੰਬਰ ਦਾ ਮਹੀਨਾ। ਸੋ ਉਮੀਦ ਹੈ ਕਿ ਤੁਸੀਂ ਆਪਣੇ ਬ੍ਰੇਕਫਾਸਟ ਦੇ ਲਈ ਅਤੇ ਲੰਚ ਦੇ ਲਈ ਜੋ ਵੀ ਤਿਆਰੀ ਕਰ ਰਹੇ ਹੋ ਉਸਦੇ ਵਿੱਚ ਆਪਣੇ ਸੰਤੁਲਿਤ ਆਹਾਰ ਨੂੰ ਧਿਆਨ ਜ਼ਰੂਰ ਰੱਖੋਗੇ ਅਤੇ ਤੁਹਾਡੀ ਰੂਹ ਦੀ ਖੁਰਾਕ ਦਾ ਧਿਆਨ ਰੱਖਦਿਆਂ ਹੋਇਆਂ ਪ੍ਰੋਗਰਾਮ 'ਚ ਹੁਣ ਤੁਹਾਨੂੰ ਇਹ ਅਗਲਾ ਖੂਬਸੂਰਤ ਗੀਤ ਸੁਣਾਉਣ ਜਾ ਰਿਹਾ।

ਸੋਹਣੀ ਸਿਹਤ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਸੁਣ ਰਹੇ ਹੋ। ਉਮੀਦ ਹੈ ਕਿ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਾਫੀ ਦੇਰ ਪਹਿਲਾਂ ਕਰ ਚੁੱਕੇ ਹੋਵੋਗੇ, ਆਪਣਾ ਬ੍ਰੇਕਫਾਸਟ ਲੈਣ ਤੋਂ ਬਾਅਦ ਹੁਣ ਆਪਣੀ ਮੰਜ਼ਿਲ 'ਤੇ ਪਹੁੰਚਣ ਦੇ ਲਈ ਤਿਆਰੀਆਂ ਕਰ ਰਹੇ ਹੋਵੋਗੇ। ਪਰ ਇਸ ਗੱਲ ਵੱਲ ਜ਼ਰੂਰ ਖਿਆਲ ਰੱਖਣਾ ਕਿ ਤੁਸੀਂ ਜਿੱਥੇ ਵੀ ਜਾਓ ਚੰਗੀਆਂ ਆਦਤਾਂ ਤੁਹਾਡੇ ਨਾਲ ਜ਼ਰੂਰ ਜਾਣ, ਖਾਸ ਤੌਰ 'ਤੇ ਸਵੱਛਤਾ ਦੀ ਆਦਤਾਂ। ਅੱਜ ਕੱਲ੍ਹ ਜਦੋਂ ਅਸੀਂ ਬਰਸਾਤ ਦੇ ਮੌਸਮ ਦੇ ਵਿੱਚ ਖਾਸ ਤੌਰ 'ਤੇ ਅਜਿਹੇ ਇਲਾਕਿਆਂ ਦੇ ਵਿੱਚ ਜਾਂਦੇ ਹਾਂ ਜਿੱਥੇ ਪਾਣੀ ਦੀ ਬਹੁਤਾਤ ਜ਼ਿਆਦਾ ਹੈ, ਉੱਥੇ ਇਸ ਗੱਲ ਦਾ ਖਾਸ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਤੇ ਵੀ ਪਲਾਸਟਿਕ ਨਾ ਜਮ੍ਹਾਂ ਕਰੀਏ। ਖਾਸ ਤੌਰ 'ਤੇ ਸਾਫ਼ ਸਫਾਈ ਦਾ ਖਿਆਲ ਵੀ ਰੱਖੀਏ, ਕਿਉਂਕਿ ਅੱਜ ਕੱਲ੍ਹ ਜਿਸ ਤਰ੍ਹਾਂ ਇਸ ਸੀਲਨ ਦੇ ਵਿੱਚ ਮੱਛਰ ਪੈਦਾ ਹੁੰਦੇ ਨੇ ਅਤੇ ਉਸ ਤੋਂ ਬਾਅਦ ਬਿਮਾਰੀਆਂ ਪੈਦਾ ਹੁੰਦੀਆਂ ਨੇ, ਤਾਂ ਸਫਾਈ ਰੱਖਣੀ ਹੋਰ ਵੀ ਜ਼ਿਆਦਾ ਜ਼ਰੂਰੀ ਬਣ ਜਾਂਦੀ ਹੈ। ਡਰਾਈ ਡੇ ਦਾ ਖਿਆਲ ਜ਼ਰੂਰ ਰੱਖੀ ਤਾਂ ਕਿ ਸਾਡੇ ਆਸ ਪਾਸ ਖੁਸ਼ਕ ਜਗ੍ਹਾ ਹੋਵੇ, ਸੀਲਨ ਘੱਟ ਹੋਵੇ, ਮੱਛਰ ਘੱਟ ਹੋਣ ਅਤੇ ਬਿਮਾਰੀਆਂ ਘੱਟ ਹੋਣ। ਅਤੇ ਹਾਂ, ਜੇਕਰ ਤੁਸੀਂ ਮੰਜ਼ਿਲ 'ਤੇ ਚੱਲੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਜ਼ਰੂਰ ਰੱਖੋ ਕਿ ਸੀਟ ਬੈਲਟ ਜ਼ਰੂਰ ਲਗਾ ਕੇ ਜਾਓ, ਹੈਲਮੇਟ ਜ਼ਰੂਰ ਪਹਿਨ ਕੇ ਜਾਓ, ਤਾਂ ਕਿ ਤੁਸੀਂ ਆਪਣੀ ਮੰਜ਼ਿਲ 'ਤੇ ਸੇਫ ਪਹੁੰਚੋ ਅਤੇ ਸੇਫਲੀ ਘਰ ਸੁਰੱਖਿਅਤ ਆਪਣੇ ਵਾਪਸ ਵੀ ਆ ਸਕੋ। ਕਿਉਂਕਿ ਜ਼ਿੰਦਗੀ ਹੈ ਤਾਂ ਸਭ ਕੁਛ ਹੈ, ਜ਼ਿੰਦਗੀ ਅਸੀਂ ਸੁਰੱਖਿਅਤ ਹੋ ਕੇ ਬਿਤਾਵਾਂਗੇ ਤਾਂ ਹੀ ਆਪਣੇ ਪਰਿਵਾਰ ਦੇ ਵਿੱਚ ਸੁਰੱਖਿਅਤ ਵਾਪਸ ਆ ਕੇ ਆਪਣੀ ਜ਼ਿੰਦਗੀ ਨੂੰ ਹੋਰ ਖੂਬਸੂਰਤੀ ਦੇ ਨਾਲ ਆਪਣਿਆਂ ਦੇ ਵਿੱਚ ਜੀ ਪਾਵਾਂਗੇ। ਅੱਜ ਦਾ ਇਹ ਦਿਨ ਤੁਹਾਡੇ ਲਈ ਬਹੁਤ ਖੁਸ਼ਨੁਮਾ ਹੋਵੇ ਅਤੇ ਬਹੁਤ ਨਵੀਆਂ ਖੁਸ਼ੀਆਂ ਲੈ ਕੇ ਆਵੇ, ਇਸੇ ਆਸ ਇਸੇ ਉਮੀਦ ਨਾਲ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਪੂਨਮ ਨੂੰ ਇਜਾਜ਼ਤ ਦਿਓ। ਨਮਸਕਾਰ।

0: ਸੀ ਉਹ ਹੁਣ ਇੱਕ ਰੋਜ਼ਾਨਾ ਹਕੀਕਤ ਬਣ ਗਈ ਹੈ। ਅੰਤਰਰਾਸ਼ਟਰੀ ਡਿਜੀਟਲ ਭੁਗਤਾਨਾਂ ਲਈ ਅਗਲੇ ਰਣਨੀਤਿਕ ਪੜਾਅ ਦੀ ਰੂਪਰੇਖਾ ਦੱਸਦੇ ਹੋਏ ਸ੍ਰੀ ਮੋਦੀ ਨੇ ਸਿੰਗਾਪੁਰ ਨਾਲ ਪਹਿਲਾਂ ਹੀ ਸਥਾਪਿਤ ਨਿਰਵਿਘਨ ਸਰਹੱਦੀ ਸੰਪਰਕ ਵਾਂਗ ਭਾਈਵਾਲ ਦੇਸ਼ਾਂ ਦੇ ਘਰੇਲੂ ਭੁਗਤਾਨ ਪ੍ਰਣਾਲੀਆਂ ਨਾਲ UPI ਨੂੰ ਤੁਰੰਤ ਜੋੜਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਡਿਜੀਟਲ ਇੰਡੀਆ ਦੀ ਸਫਲਤਾ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ,
1: ਡਿਜੀਟਲ ਇੰਡੀਆ ਕੀ ਸਕਸੈਸ ਸਟੋਰੀ ਅਬ ਇੱਕ ਨਵੇਂ ਅਧਿਆਏ ਕੇ ਲੀਏ ਤਿਆਰ ਹੈ। हमारी फिनटेक सक्सेस स्टोरी की अब तक की सफलता स्केल है, स्कोप है, सिक्योर सिस्टम है, डेमोक्रेटाइजेशन अब टेक्नोलॉजी है और जनता का ट्रस्ट है। इन्हीं कोर वैल्यूज को ध्यान में रखते हुए फिनटेक सेक्टर को नेक्स्ट जनरेशन इनोवेशन पर फोकस करना है।
0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ੍ਰੀਲੰਕਾ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਨੂੰ ਦੋਵਾਂ ਦੇਸ਼ਾਂ ਵਿਚਕਾਰ ਇੱਕ ਪੁਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਮਿੱਤਰਤਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਸ੍ਰੀ ਸਿੰਘ ਕੱਲ੍ਹ ਸ੍ਰੀਲੰਕਾ ਦੇ 3 ਦਿਨਾਂ ਦੌਰੇ 'ਤੇ ਕੋਲੰਬੋ ਪਹੁੰਚੇ। ਉਨ੍ਹਾਂ ਭਾਰਤੀ ਪ੍ਰਵਾਸੀਆਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਭਾਰਤ ਹਮੇਸ਼ਾ ਸੰਕਟ ਦੇ ਸਮੇਂ ਸ੍ਰੀਲੰਕਾ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਹੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਸਾਂਝੇ ਇਤਿਹਾਸ, ਸੱਭਿਆਚਾਰ ਅਤੇ ਵਿਸ਼ਵਾਸ ਤੇ ਆਧਾਰਿਤ ਨੇ। ਭਾਰਤ ਦੀ ਤੇਜ਼ੀ ਨਾਲ ਆਰਥਿਕ ਤਬਦੀਲੀ ਦਾ ਹਵਾਲਾ ਦਿੰਦੇ ਹੋਏ ਸ੍ਰੀ ਸਿੰਘ ਨੇ ਕਿਹਾ ਕਿ ਦੇਸ਼ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਪ੍ਰਮੁੱਖ ਆਰਥਿਕਤਾਵਾਂ ਵਿੱਚੋਂ ਇੱਕ ਹੈ ਅਤੇ ਵਿਸ਼ਵ ਵਿਕਾਸ ਵਿੱਚ 16% ਤੋਂ ਵੱਧ ਦਾ ਯੋਗਦਾਨ ਪਾਉਂਦਾ ਹੈ।
2: आज भारत दुनिया के ग्रोथ में 16% से ज्यादा कंट्रीब्यूट कर रहा है। पिछले 10-12 सालों में अब हमारी इकोनॉमी की साइज 2 गुनी हो गई है और आज सारी दुनिया इकोनॉमिक ग्रोथ को लेकर जब चैलेंजेज का सामना कर रही है, उस समय भारत की GDP ग्रोथ अप्रोक्सीमेटली 7.8% है।
0: ਉਨ੍ਹਾਂ ਕਿਹਾ ਕਿ ਜਦੋਂ ਭਾਰਤ ਅੰਤਰਰਾਸ਼ਟਰੀ ਮੰਚ ਤੇ ਬੋਲਦਾ ਹੈ ਤਾਂ ਦੁਨੀਆ ਸੁਣਦੀ ਹੈ। ਸ੍ਰੀ ਸਿੰਘ ਰੱਖਿਆ ਅਤੇ ਵਿਦੇਸ਼ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਦੇ ਇੱਕ ਉੱਚ ਪੱਧਰੀ ਵਫਦ ਦੀ ਅਗਵਾਈ ਕਰ ਰਹੇ ਨੇ। ਸ੍ਰੀਲੰਕਾ ਦੇ ਉਪ ਰੱਖਿਆ ਮੰਤਰੀ ਸੇਵਾ ਮੁਕਤ ਮੇਜਰ ਜਨਰਲ ਅਰੁਣਾ ਜਯਾ ਸੇਕਰਾ ਨੇ ਰੱਖਿਆ ਮੰਤਰੀ ਦਾ ਭੰਡਾਰ ਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਵਾਗਤ ਕੀਤਾ। ਭਾਰਤ ਅਤੇ ਕੁਵੈਤ ਵੱਖ ਵੱਖ ਖੇਤਰਾਂ ਵਿਚ ਆਪਣੀ ਰਣਨੀਤਿਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਸਹਿਮਤ ਹੋਏ ਨੇ। ਇਹ ਸਮਝੌਤਾ ਕੱਲ੍ਹ ਕੁਵੈਤ ਵਿਚ ਹੋਏ 8ਵੇਂ ਭਾਰਤ ਕੁਵੈਤ ਵਿਦੇਸ਼ ਦਫ਼ਤਰ ਸਲਾਹ ਮਸ਼ਵਰੇ ਵਿਚ ਹੋਇਆ। ਇਸ ਮੀਟਿੰਗ ਦੀ ਸਹਿ ਪ੍ਰਧਾਨਗੀ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਅਸੀਮ ਮਹਾਜਨ ਅਤੇ ਕੁਵੈਤ ਦੇ ਵਿਦੇਸ਼ ਮੰਤਰਾਲੇ ਦੇ ਏਸ਼ੀਆ ਲਈ ਸਹਾਇਕ ਵਿਦੇਸ਼ ਮੰਤਰੀ ਨਵਾਫ ਅਬਦੁਲ ਲਤੀਫ ਸੁਲੇਮਾਨ ਅਲ ਅਹਿਮਦ ਨੇ ਕੀਤੀ। ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਰਾਜਨੀਤਿਕ ਸਬੰਧਾਂ, ਵਪਾਰ, ਨਿਵੇਸ਼, ਰੱਖਿਆ, ਸੁਰੱਖਿਆ, ਊਰਜਾ, ਤਕਨਾਲੋਜੀ, ਖੇਤੀਬਾੜੀ, ਸਿਹਤ, ਸਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਸਮੇਤ ਵੱਖ ਵੱਖ ਖੇਤਰਾਂ ਵਿਚ ਰਣਨੀਤਿਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੇ ਢੰਗ ਤਰੀਕਿਆਂ ਤੇ ਚਰਚਾ ਕੀਤੀ। ਉਨ੍ਹਾਂ ਨੇ ਸਹਿਯੋਗ ਲਈ ਸੰਯੁਕਤ ਕਮਿਸ਼ਨ ਵਿਧੀ ਤਹਿਤ ਸਾਂਝੇ ਕਾਰਜ ਸਮੂਹਾਂ ਦੀਆਂ ਮੀਟਿੰਗਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਧਿਰਾਂ ਆਪਸੀ ਤੌਰ ਤੇ ਸੁਖਾਵੀਆਂ ਤਰੀਕਾਂ ਤੇ ਨਵੀਂ ਦਿੱਲੀ ਵਿਚ ਵਿਦੇਸ਼ ਦਫ਼ਤਰ ਸਲਾਹ ਮਸ਼ਵਰੇ ਦੇ ਅਗਲੇ ਦੌਰ ਨੂੰ ਕਰਾਉਣ ਲਈ ਸਹਿਮਤ ਹੋਈਆਂ। ਭਾਰਤ ਅਤੇ ਕੁਵੈਤ ਦਾ ਲੰਮੇ ਸਮੇਂ ਤੋਂ ਚੱਲ ਰਿਹਾ ਸਬੰਧ ਹੈ, ਜਿਸ ਨੂੰ ਦਸੰਬਰ 2024 ਵਿਚ ਇੱਕ ਰਣਨੀਤਿਕ ਭਾਈਵਾਲੀ ਦਾ ਦਰਜਾ ਦਿੱਤਾ ਗਿਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ। ਸਮੁੰਦਰੀ ਫੌਜ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਅੱਜ ਤੋਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਅਧਿਕਾਰਤ ਦੌਰੇ ਤੇ ਹੋਣਗੇ। ਇਸ ਦੌਰੇ ਦੌਰਾਨ ਐਡਮਿਰਲ ਸਵਾਮੀਨਾਥਨ ਆਸਟ੍ਰੇਲੀਆਈ ਸਮੁੰਦਰੀ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਦਵੱਲੀ ਗੱਲਬਾਤ ਕਰਨਗੇ ਅਤੇ ਸੀਨੀਅਰ ਰੱਖਿਆ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਆਸਟ੍ਰੇਲੀਆਈ ਸਮੁੰਦਰੀ ਫੌਜ ਦੇ ਮੁੱਖ ਸੰਚਾਲਨ ਅਤੇ ਸਿਖਲਾਈ ਅਦਾਰਿਆਂ ਦਾ ਵੀ ਦੌਰਾ ਕਰਨਗੇ। ਸਮੁੰਦਰੀ ਫੌਜ ਮੁਖੀ ਨਿਊਜ਼ੀਲੈਂਡ ਦੀ ਰਾਇਲ ਨੇਵੀ ਦੇ ਅਧਿਕਾਰੀਆਂ ਅਤੇ ਪੇਸ਼ੇਵਰ ਫੌਜੀ ਸਿਖਲਾਈ ਲੈ ਰਹੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਐਡਮਿਰਲ ਸਵਾਮੀਨਾਥਨ ਨਿਊਜ਼ੀਲੈਂਡ ਦੇ ਸੀਨੀਅਰ ਰੱਖਿਆ ਅਧਿਕਾਰੀਆਂ ਨਾਲ ਵੀ ਚਰਚਾ ਕਰਨਗੇ। ਇਹ ਮੀਟਿੰਗਾਂ ਦੋਵਾਂ ਸਮੁੰਦਰੀ ਫੌਜਾਂ ਵਿਚਕਾਰ ਸੰਚਾਲਨ ਸਹਿਯੋਗ, ਜਾਣਕਾਰੀ ਸਾਂਝੀ ਕਰਨ, ਸਿਖਲਾਈ ਅਤੇ ਪੇਸ਼ੇਵਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਤੇ ਕੇਂਦਰਿਤ ਹੋਣਗੀਆਂ। ਅਮਰੀਕਾ ਅਤੇ ਈਰਾਨ ਵਿਚਕਾਰ ਲਗਾਤਾਰ ਹਮਲਿਆਂ ਕਾਰਨ ਪੱਛਮੀ ਏਸ਼ੀਆ ਵਿਚ ਤਣਾਅ ਤੇਜ਼ੀ ਨਾਲ ਵਧਿਆ ਹੈ, ਜਿਸ ਨਾਲ ਇੱਕ ਵਿਸ਼ਾਲ ਖੇਤਰੀ ਟਕਰਾਅ ਦਾ ਡਰ ਪੈਦਾ ਹੋ ਗਿਆ ਹੈ। ਅਮਰੀਕੀ ਫੌਜੀ ਬਲਾਂ ਨੇ ਈਰਾਨੀ ਕੱਚੇ ਤੇਲ ਦੇ 5 ਟੈਂਕਰਾਂ ਨੂੰ ਤਬਾਹ ਕਰ ਦਿੱਤਾ ਹੈ। ਵਾਸ਼ਿੰਗਟਨ ਮੁਤਾਬਿਕ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਪਿਛਲੇ 2 ਦਿਨਾਂ ਵਿਚ ਇਕ ਅਮਰੀਕੀ ਜੰਗੀ ਜਹਾਜ਼ ਤੇ ਹਮਲਾ ਕੀਤਾ। ਈਰਾਨ ਨੇ ਜਾਰਡਨ ਵਿਚ ਅਮਰੀਕੀ ਟਿਕਾਣਿਆਂ ਤੇ ਮਿਜ਼ਾਈਲਾਂ ਦਾਗਿਆ। ਅਮਰੀਕੀ ਸੈਂਟਰਲ ਕਮਾਂਡ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਹਮਲੇ ਈਰਾਨ ਵੱਲੋਂ ਪਿਛਲੇ 2 ਦਿਨਾਂ ਵਿਚ ਅਮਰੀਕੀ ਜੰਗੀ ਜਹਾਜ਼ਾਂ ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕਰਨ ਦੀਆਂ 2 ਕੋਸ਼ਿਸ਼ਾਂ

0: ਦੇ ਜਵਾਬ ਵਿੱਚ ਸਨ। ਇਸ ਦੌਰਾਨ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਬਹਿਰੀਨ ਅਤੇ ਕੁਵੈਤ ਦੀਆਂ ਬੰਦਰਗਾਹਾਂ ਦੇ ਨੇੜੇ ਟੈਂਕਰਾਂ ਵਿਰੁੱਧ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ ਏ। ਕੈਨੇਡਾ ਨੇ 600 ਤੋਂ ਵੱਧ ਅਮਰੀਕੀ ਵਸਤਾਂ ਤੇ 50% ਤੱਕ ਦੇ ਜਵਾਬੀ ਟੈਰਿਫ ਲਾਏ ਨੇ, ਜਿਸ ਨਾਲ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਵਪਾਰਕ ਵਿਵਾਦ ਵਧ ਗਿਆ ਹੈ। ਅਮਰੀਕੀ ਵਸਤਾਂ ਤੇ ਇਹ ਟੈਰਿਫ ਅਧਿਕਾਰਕ ਤੌਰ ਤੇ ਕੱਲ੍ਹ ਰਾਤ ਲਾਗੂ ਹੋ ਗਏ ਨੇ। ਕੈਨੇਡੀਅਨ ਵਪਾਰਕ ਉੱਦਮ ਫੈਡਰਲ ਸਰਕਾਰ ਦੇ ਨਵੇਂ ਲਾਗੂ ਕੀਤੇ ਗਏ ਡਾਲਰ ਦੇ ਬਦਲੇ ਡਾਲਰ ਟੈਰਿਫ ਦੇ ਅਧੀਨ ਕੰਮ ਕਰ ਰਹੇ ਨੇ, ਜਿਸ 'ਚ ਕਰੀਬ 28 ਅਰਬ ਡਾਲਰ ਮੁੱਲ ਦੀਆਂ ਅਮਰੀਕੀ ਦਰਾਮਦਾਂ ਸ਼ਾਮਿਲ ਨੇ। 600 ਤੋਂ ਵੱਧ ਅਮਰੀਕੀ ਉਤਪਾਦਾਂ ਤੇ 15% ਤੋਂ 50% ਤੱਕ ਦੇ ਟੈਰਿਫ ਲਾਏ ਗਏ ਨੇ। ਪ੍ਰਭਾਵਿਤ ਵਸਤਾਂ ਵਿਚ ਸਟੀਲ ਅਤੇ ਐਲੂਮੀਨੀਅਮ ਵਰਗੇ ਸਨਅਤੀ ਸਮਾਨ, ਟਾਇਲਟ ਪੇਪਰ ਵਰਗੀਆਂ ਰੋਜ਼ਾਨਾ ਜ਼ਰੂਰਤ ਦੀਆਂ ਵਸਤਾਂ ਅਤੇ ਸਿੱਕੇ ਨਾਲ ਚੱਲਣ ਵਾਲੀਆਂ ਆਰਕਿਡ ਮਸ਼ੀਨਾਂ ਵਰਗੇ ਵਿਸ਼ੇਸ਼ ਉਤਪਾਦ ਸ਼ਾਮਿਲ ਨੇ। ਦੱਖਣ ਪੱਛਮੀ ਮੌਨਸੂਨ ਦੀ ਵਾਪਸੀ ਸ਼ੁਰੂ ਹੋਣ ਤੋਂ ਪਹਿਲਾਂ 12 ਤੋਂ 21 ਸਤੰਬਰ ਦਰਮਿਆਨ ਮੱਧ ਦੱਖਣੀ, ਪੂਰਬੀ ਅਤੇ ਪੱਛਮੀ ਭਾਰਤ ਦੇ ਵੱਡੇ ਹਿੱਸਿਆਂ ਵਿਚ ਬਾਰਿਸ਼ ਹੋਣ ਦੀ ਉਮੀਦ ਏ। ਮੌਸਮ ਦੇ ਮਾਡਲ ਦਰਸਾਉਂਦੇ ਨੇ ਕਿ ਆਉਣ ਵਾਲੀ ਬਾਰਿਸ਼ ਅਸਥਾਈ ਤੌਰ ਤੇ ਕਮਜ਼ੋਰ ਹੋ ਰਹੇ ਮੌਨਸੂਨ ਚੱਕਰ ਨੂੰ ਮੁੜ ਸੁਰਜੀਤ ਕਰ ਸਕਦੀ ਏ। ਇਸ ਨਾਲ ਸਤੰਬਰ ਦੇ ਖੇਲਿਆਂ ਵਿਚ ਦੇਸ਼ ਦੇ ਕਈ ਹਿੱਸਿਆਂ ਵਿਚ ਮੀਂਹ ਤੇ ਗਰਜ ਤੂਫਾਨ ਆ ਸਕਦੇ ਨੇ। ਮੌਜੂਦਾ ਬਾਰਿਸ਼ ਮੌਨਸੂਨ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦੀ ਏ, ਖਾਸ ਕਰਕੇ ਉੱਤਰ ਪੱਛਮ ਅਤੇ ਮੱਧ ਭਾਰਤ ਵਿਚ। ਇਸ ਲਈ ਆਉਣ ਵਾਲੇ ਦਿਨ ਇਸ ਰੁੱਤ ਲਈ ਵਿਆਪਕ ਮੌਨਸੂਨ ਬਾਰਿਸ਼ ਦਾ ਆਖਰੀ ਦੌਰ ਲਿਆ ਸਕਦੇ ਨੇ। ਕਿਸਾਨਾਂ ਲਈ ਬਾਰਿਸ਼ ਦੀ ਇਹ ਮਿਆਦ ਮਹੱਤਵਪੂਰਨ ਹੋਏਗੀ। US ਓਪਨ ਵਿਚ ਆਰੀਨਾ ਸਵਾਲੇਂਕਾ ਨੇ ਇਕ ਰੋਮਾਂਚਕ ਕੁਆਟਰ ਫਾਈਨਲ ਵਿਚ ਚੈੱਕ ਗਣਰਾਜ ਦੀ 6ਵੀਂ ਦਰਜਾ ਪ੍ਰਾਪਤ ਲਿੰਡਾ ਨੋਸਕੋਵਾ ਨੂੰ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਮਰਦਾਂ ਦੇ ਸਿੰਗਲਸ ਵਿਚ 11ਵਾਂ ਦਰਜਾ ਪ੍ਰਾਪਤ ਫਰਾਂਸਿਸ ਟਿਆਫੋ ਨੇ 5 ਸੈੱਟਾਂ ਦੇ ਰੋਮਾਂਚਕ ਮੈਚ ਵਿਚ ਸਾਥੀ ਅਮਰੀਕੀ ਐਲੈਕਸ ਮਾਈਕਲਸਨ ਨੂੰ ਹਰਾ ਕੇ ਆਖਰੀ 4 ਵਿਚ ਪ੍ਰਵੇਸ਼ ਕੀਤਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਫਿਨਟੈਕ ਕਾਮਯਾਬੀ ਦੀ ਕਹਾਣੀ 'ਚ ਬੇਸ਼ੱਕ UPI ਦਾ ਅਹਿਮ ਯੋਗਦਾਨ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ੍ਰੀਲੰਕਾ 'ਚ ਭਾਰਤੀ ਭਾਈਚਾਰੇ ਨੂੰ ਦੋਵਾਂ ਦੇਸ਼ਾਂ ਦਰਮਿਆਨ ਅਹਿਮ ਪੁਲ ਦੱਸਿਆ। ਅਮਰੀਕਾ ਨੇ ਆਪਣੇ ਜੰਗੀ ਸਮੁੰਦਰੀ ਜਹਾਜ਼ 'ਤੇ ਹਮਲੇ ਤੋਂ ਬਾਅਦ ਫਾਰਸ ਦੀ ਖਾੜੀ 'ਚ ਈਰਾਨ ਦੇ 5 ਤੇਲ ਟੈਂਕਰ ਤਬਾਹ ਕੀਤੇ। ਦੱਖਣ ਪੱਛਮੀ ਮੌਨਸੂਨ ਦੀ ਵਾਪਸੀ ਸ਼ੁਰੂ ਹੋਣ ਤੋਂ ਪਹਿਲਾਂ 12 ਤੋਂ 21 ਸਤੰਬਰ ਦਰਮਿਆਨ ਮੱਧ ਦੱਖਣੀ, ਪੂਰਬੀ ਅਤੇ ਪੱਛਮੀ ਭਾਰਤ ਦੇ ਵੱਡੇ ਹਿੱਸਿਆਂ ਵਿਚ ਬਾਰਿਸ਼ ਹੋਣ ਦੀ ਉਮੀਦ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ, FM 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 8:40 ਹੋਏ ਨੇ ਅਤੇ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ।

ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਹੁਣ ਇੱਥੇ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਨਟੈਕ ਖੇਤਰ ਵਿੱਚ ਭਾਰਤ ਦੀ ਸ਼ਾਨਦਾਰ ਤਰੱਕੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦਾ ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਇਸ ਸਫਲਤਾ ਦੀ ਕਹਾਣੀ ਦਾ ਬੇਮਿਸਾਲ ਨਾਇਕ ਹੈ। ਪ੍ਰਧਾਨ ਮੰਤਰੀ ਅਜਾਇਬ ਘਰ ਅਤੇ ਲਾਇਬ੍ਰੇਰੀ ਦੇ ਅਧੀਨ ਜਨਤਕ ਸੰਪਰਕ ਦੀ ਇੱਕ ਪ੍ਰਮੁੱਖ ਸਹੂਲਤ ਨਵੇਂ ਰੂਪ ਵਿੱਚ ਤਿਆਰ ਕੀਤੇ ਗਏ ਨਹਿਰੂ ਪਲੈਨੇਟੇਰੀਅਮ ਦਾ ਕੱਲ੍ਹ ਨਵੀਂ ਦਿੱਲੀ ਵਿੱਚ ਉਦਘਾਟਨ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਸੰਕਟ ਦੇ ਸਮੇਂ ਹਮੇਸ਼ਾ ਸ਼੍ਰੀਲੰਕਾ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਹੇਗਾ। ਉਹਨਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਸਾਂਝੇ ਇਤਿਹਾਸ, ਸੱਭਿਆਚਾਰ ਅਤੇ ਆਸਥਾ 'ਤੇ ਆਧਾਰਿਤ ਨੇ। ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰਾਲਾ ਅੱਜ ਵਾਰਾਣਸੀ ਵਿੱਚ 9ਵੇਂ ਰਾਸ਼ਟਰੀ ਪੋਸ਼ਣ ਮਹੀਨੇ 2026 ਦੀ ਸ਼ੁਰੂਆਤ ਕਰੇਗਾ। ਪੰਜਾਬ ਪੁਲਿਸ ਨੇ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ NRPCC ਦੀ 10ਵੀਂ ਮੀਟਿੰਗ ਕੀਤੀ। ਪੰਜਾਬ ਭਰ ਵਿੱਚ ਸਵੱਛਤਾ ਮੁਹਿੰਮ ਦੇ ਦੂਜੇ ਗੇੜ ਨੂੰ 12 ਸਤੰਬਰ ਤੱਕ ਵਧਾਇਆ ਗਿਆ। ਪੰਜਾਬ ਦੇ ਖਜ਼ਾਨਾ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ 22 ਕਰੋੜ ਰੁਪਏ ਦੇ GST ਵਸਤਾਂ ਅਤੇ ਸੇਵਾਵਾਂ ਕਰ ਦੀ ਚੋਰੀ ਦੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕਰਨ ਦਾ ਖੁਲਾਸਾ ਕੀਤਾ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ 9 ਸਤੰਬਰ ਨੂੰ ਸ਼ਾਹਕੋਟ ਵਿਖੇ ਡਰੋਨ ਸ਼ੋਅ ਕਰਵਾਇਆ ਜਾ ਰਿਹਾ ਹੈ। ਪੰਜਾਬ ਮਹਿਲਾ ਕਮਿਸ਼ਨ ਵੱਲੋਂ ਔਰਤਾਂ ਦੇ ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਅੱਜ ਬਠਿੰਡਾ ਦੇ ਮੋੜ ਵਿਖੇ ਸ਼ੀ ਰਨਸ 2026 ਮੈਰਾਥਨ ਕਰਵਾਈ ਜਾ ਰਹੀ ਹੈ ਅਤੇ ਭਾਰਤੀ ਪੈਰਾ ਤੀਰਅੰਦਾਜ਼ ਅੱਜ ਅਹਿਮਦਾਬਾਦ ਵਿੱਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੌਰਾਨ ਕਈ ਤਮਗੇ ਜਿੱਤਣ ਦੀ ਦੌੜ ਵਿੱਚ ਹੋਣਗੇ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 meters ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9

ਬਚ ਕੇ 2 ਮਿੰਟ ਹੋਏ ਨੇ ਅਤੇ ਹੁਣ ਵੇਲਾ ਹੋ ਗਿਆ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦਾ, ਜਿਸ ਵਿੱਚ ਅੱਜ ਤੁਸੀਂ ਵਿਦੂਸ਼ੀ ਕਿਸ਼ੋਰੀ ਅਮੋਨਕਰ ਵੱਲੋਂ ਰਾਗ ਅਲਹੀਆ ਬਿਲਾਵਲ ਸੁਣੋਗੇ।

ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਵਿਦੂਸ਼ੀ ਕਿਸ਼ੋਰੀ ਅਮੋਨਕਰ ਵੱਲੋਂ ਰਾਗ ਅਲਹੀਆ ਬਿਲਾਵਲ ਸੁਣਿਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9:30 ਹੋ ਰਹੇ ਨੇ ਅਤੇ ਹੁਣ ਪੇਸ਼ ਨੇ ਗਜ਼ਲਾਂ ਬਸ ਇਸ ਅੰਤਰਾਲ ਤੋਂ ਬਾਅਦ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਆ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਜੀ ਦੋਸਤੋ, ਕਹਿੰਦੇ ਨੇ ਕਿ ਕੁਝ ਅਹਿਸਾਸ ਸ਼ਬਦਾਂ ਵਿੱਚ ਬਿਆਨ ਨਹੀਂ ਹੁੰਦੇ, ਉਹਨਾਂ ਨੂੰ ਮਹਿਸੂਸ ਕਰਨ ਲਈ ਸੁਰਾਂ ਦੀ ਲੋੜ ਹੁੰਦੀ ਹੈ, ਅਤੇ ਜਦੋਂ ਸ਼ਬਦਾਂ ਨੂੰ ਸੁਰਾਂ ਦਾ ਸਾਥ ਮਿਲ ਜਾਂਦਾ ਤਾਂ ਜਨਮ ਲੈਂਦੀ ਹੈ ਗਜ਼ਲ। ਗਜ਼ਲ ਜੋ ਕਦੇ ਪਿਆਰ ਦੀ ਗੱਲ ਕਰਦੀ ਹੈ, ਕਦੇ ਵਿਛੋੜੇ ਦੀ, ਕਦੇ ਯਾਦਾਂ ਦੀ, ਅਤੇ ਕਦੇ ਜ਼ਿੰਦਗੀ ਦੇ ਉਹਨਾਂ ਰੰਗਾਂ ਦੀ ਜਿਨ੍ਹਾਂ ਨੂੰ ਅਸੀਂ ਆਪਣੇ ਦਿਲ ਵਿੱਚ ਮਹਿਸੂਸ ਤਾਂ ਕਰਦੇ ਹਾਂ ਪਰ ਬਿਆਨ ਨਹੀਂ ਕਰ ਸਕਦੇ।

ਅੱਜ ਦੇ ਇਸ ਸੁਰੀਲੇ ਸਫ਼ਰ ਵਿੱਚ ਅਸੀਂ ਤੁਹਾਨੂੰ ਲੈ ਚੱਲਾਂਗੇ ਉਹਨਾਂ ਹੀ ਜਜ਼ਬਾਤਾਂ ਦੀ ਰਾਹਾਂ 'ਤੇ ਜਿੱਥੇ ਹਰ ਇੱਕ ਗਜ਼ਲ ਤੁਹਾਡੇ ਦਿਲ ਨੂੰ ਛੂਲੇਗੀ। ਅਤੇ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਹਾਨੂੰ ਸੁਣਵਾਉਂਦੇ ਹਾਂ ਜਗਜੀਤ ਸਿੰਘ ਦੀ ਗਾਈ ਇਹ ਗਜ਼ਲ।

ਭਾਈ ਦੋਸਤੋ, ਜਗਜੀਤ ਸਿੰਘ ਦੀ ਗਾਈ ਇਸ ਗਜ਼ਲ ਵਿੱਚ ਕਿੰਨੀ ਸਾਦਗੀ ਨਾਲ ਮੁਹੱਬਤ ਦੇ ਉਸ ਅਹਿਸਾਸ ਨੂੰ ਕਹਿ ਦਿੱਤਾ ਗਿਆ ਜੋ ਸ਼ਾਇਦ ਸਾਡੇ ਵਿੱਚੋਂ ਹਰ ਕਿਸੇ ਨੇ ਕਦੇ ਨਾ ਕਦੇ ਆਪਣੇ ਦਿਲ ਵਿੱਚ ਮਹਿਸੂਸ ਕੀਤਾ ਹੋਣਾ ਹੈ। ਜਗਜੀਤ ਸਿੰਘ ਦੀ ਗਾਇਕੀ ਦੀ ਇਹੀ ਖਾਸੀਅਤ ਹੈ ਕਿ ਉਹਨਾਂ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਠਹਿਰਾਅ ਅਤੇ ਆਪਣਾਪਣ ਹੈ। ਉਹਨਾਂ ਦੀ ਇਹ ਗਜ਼ਲ ਸੁਣਦਿਆਂ ਇੰਝ ਹੀ ਲੱਗਦਾ ਹੈ ਕਿ ਜਿਵੇਂ ਕੋਈ ਆਪਣਾ ਹੀ ਬੈਠ ਕੇ ਆਪਣੇ ਦਿਲ ਦੀ ਗੱਲ ਕਰ ਰਿਹਾ ਹੋਵੇ। ਅਤੇ ਮੁਹੱਬਤ ਵਿੱਚ ਕਈ ਵਾਰ ਵੱਡੇ ਵੱਡੇ ਵਾਅਦਿਆਂ ਦੀ ਲੋੜ ਨਹੀਂ ਹੁੰਦੀ। ਇੱਕ ਨਿਗਾਹ, ਇੱਕ ਮੁਸਕਾਨ, ਇੱਕ ਆਵਾਜ਼ ਅਤੇ ਬਸ ਦਿਲ ਚੁੱਪਚਾਪ ਹੀ ਕਹਿ ਉੱਠਦਾ ਕਿ ਹੁਣ ਤਾਂ ਪਿਆਰ ਹੋ ਹੀ ਗਿਆ। ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ ਅਤੇ ਪ੍ਰੋਗਰਾਮ 'ਚ ਅਗਲੀ ਗਜ਼ਲ ਦਾ ਵੇਲਾ ਹੋ ਗਿਆ। ਅਗਲੀ ਗਜ਼ਲ ਪੰਕਜ ਉਦਾਸ ਦੀ ਆਵਾਜ਼ 'ਚ।

ਵਈ ਦੋਸਤੋ, ਕੁਝ ਗੱਲਾਂ ਕੰਨਾਂ ਰਾਹੀਂ ਦਿਲ ਤੱਕ ਪਹੁੰਚਦੀਆਂ ਨੇ ਤੇ ਇਹ ਗੱਲਾਂ ਗਜ਼ਲਾਂ ਦੇ ਰਾਹੀਂ ਹੀ ਦਿਲ ਤੱਕ ਪਹੁੰਚ ਜਾਂਦੀਆਂ ਤੇ ਕੁਝ ਅਜਿਹੀਆਂ ਗਜ਼ਲਾਂ ਹੁੰਦੀਆਂ ਜਿਹੜੀਆਂ ਦਿਲ ਵਿੱਚ ਉਤਰ ਕੇ ਪੁਰਾਣੀਆਂ ਯਾਦਾਂ ਦੇ ਦਰਵਾਜ਼ੇ ਖੋਲ੍ਹ ਦਿੰਦੀਆਂ। ਪੰਕਜ ਉਦਾਸ ਦੀ ਗਾਈ ਇਹ ਗਜ਼ਲ ਵੀ ਕੁਝ ਅਜਿਹੀ ਗਜ਼ਲ ਹੈ ਜਿਸ ਵਿੱਚ ਮੁਹੱਬਤ ਦੇ ਹੌਲੀ ਹੌਲੀ ਡੂੰਘੇ ਹੁੰਦੇ ਰੰਗ ਮਹਿਸੂਸ ਹੋਏ ਅਤੇ ਪੰਕਜ ਉਦਾਸ ਦੀ ਆਵਾਜ਼ ਵਿੱਚ ਵੀ ਇੱਕ ਖਾਸ ਠਹਿਰਾ, ਨਰਮੀ ਅਤੇ ਸ਼ਾਇਰੀ ਦਾ ਉਹ ਅੰਦਾਜ਼ ਹੈ ਕਿ ਸੁਣਨ ਵਾਲੇ ਨੂੰ ਉਹ ਅੰਦਾਜ਼ ਆਪਣੇ ਹੀ ਖਿਆਲਾਂ ਦੀ ਦੁਨੀਆ ਵਿੱਚ ਲੈ ਜਾਂਦਾ। ਕਈ ਵਾਰ ਦਿਲ ਦੀਆਂ ਗੱਲਾਂ ਕਹਿਣ ਲਈ ਸ਼ਬਦ ਘੱਟ ਪੈ ਜਾਂਦੇ ਹੈ, ਉਦੋਂ ਇੱਕ ਗਜ਼ਲ ਹੀ ਸਾਡੀ ਗੱਲ ਕਹਿ ਜਾਂਦੀ ਹੈ।

ਮੇਰੇ ਦੋਸਤੋ, ਹਰੀਹਰਨ ਦੀ ਇਸ ਗਜ਼ਲ ਵਿੱਚ ਕਿੰਨੀ ਸਾਦਗੀ ਨਾਲ ਆਪਣੇਪਨ, ਫਿਕਰ ਅਤੇ ਮੁਹੱਬਤ ਦੇ ਅਹਿਸਾਸ ਨੂੰ ਪੇਸ਼ ਕੀਤਾ ਗਿਆ। ਕਿਸੇ ਦੀ ਪਰਵਾਹ ਕਰਨਾ, ਉਸਦੀ ਖੈਰ ਖਬਰ ਲੈਣਾ ਅਤੇ ਉਸਨੂੰ ਆਪਣੇ ਤੋਂ ਦੂਰ ਜਾਂ ਬੇਚੈਨ ਨਾ ਵੇਖ ਸਕਣਾ, ਇਹ ਵੀ ਤਾਂ ਪਿਆਰ ਦੀ ਖੂਬਸੂਰਤ ਹੀ ਤਸਵੀਰ ਹੈ। ਹਰੀਹਰਨ ਦੀ ਆਵਾਜ਼ ਨੇ ਇਸ ਗਜ਼ਲ ਦੇ ਜਜ਼ਬਾਤਾਂ ਨੂੰ ਹੋਰ ਵੀ ਡੂੰਘਾਈ ਬਖਸ਼ ਦਿੱਤੀ। ਅਜਿਹੀਆਂ ਗਜ਼ਲਾਂ ਦੀ ਖੂਬਸੂਰਤੀ ਇਹੀ ਹੈ ਕਿ ਇਹ ਹਰ ਸੁਣਨ ਵਾਲੇ ਨੂੰ ਇਹਨਾਂ ਦੇ ਵਿੱਚ ਆਪਣੀ ਕੋਈ ਯਾਦ, ਆਪਣਾ ਕੋਈ ਰਿਸ਼ਤਾ ਜਾਂ ਆਪਣੀ ਕੋਈ ਅਣਕਹੀ ਗੱਲ ਨਜ਼ਰ ਆ ਜਾਂਦੀ ਹੈ। ਪ੍ਰੋਗਰਾਮ 'ਚ ਪੇਸ਼ ਹੈ ਜੀ ਅਗਲੀ ਗਜ਼ਲ, ਪਿਨਾਜ਼ ਮਸਾਨੀ ਦੀ ਆਵਾਜ਼ 'ਚ।

ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਹੁਣੇ ਤੁਸੀਂ ਸੁਣਿਆ ਵਿਨੋਦ ਰਾਠੌਰ ਦਾ ਗਾਇਆ ਗੀਤ। ਇਸ ਗੀਤ ਤੋਂ ਬਾਅਦ ਪ੍ਰੋਗਰਾਮ 'ਚ ਸਾਡੇ ਪਹਿਲੇ ਕਾਲਰ ਵੀ ਸਾਡੇ ਕੋਲ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿੱਥੋਂ ਆਏ ਨੇ। ਹੈਲੋ ਹੈਲੋ ਹੈਲੋ, ਲਓ ਜੀ ਕਾਲਰ ਤਾਂ ਸਾਡੇ ਕੋਲ ਆ ਪਹੁੰਚੇ ਸੀ ਪਰ ਲੱਗਦਾ ਹੈ ਕੁਛ ਦਿੱਕਤ ਕਰਕੇ ਨਾ ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਸਕੀ ਜਾਂ ਉਹਨਾਂ ਦੀ ਕਾਲ ਕੱਟ ਗਈ। ਪਰ ਚਲੋ ਉਹਨਾਂ ਨੇ ਸਾਨੂੰ ਆਪਣੀ ਫਰਮਾਇਸ਼ ਦਿੱਤੀ ਦੱਸੀ ਸੀ। ਸੋਮਦੱਤ ਜੀ ਆਏ ਸੀ ਨਾਭਾ ਤੋਂ, ਆਓ ਉਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਪ੍ਰੋਗਰਾਮ 'ਚ ਤੁਹਾਨੂੰ ਗੀਤ ਸੁਣਵਾਉਣ ਜਾ ਰਹੇ ਹਾਂ ਮੁਹੰਮਦ ਰਫੀ ਦੀ ਆਵਾਜ਼ 'ਚ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਤੇ ਪ੍ਰੋਗਰਾਮ 'ਚ ਸਾਡੇ ਅਗਲੇ ਕਾਲਰ ਵੀ ਸਾਡਾ ਨੰਬਰ 2342173 ਮਿਲਾ ਕੇ ਆ ਪਹੁੰਚੇ ਨੇ ਆਓ ਜਾਣਦੇ ਹਾਂ ਕੌਣ ਆਏ ਨੇ ਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ ਅਜੈਬ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ ਕੀ ਹਾਲ ਚਾਲ ਨੇ
1: ਧੰਨਵਾਦ ਜੀ ਬਹੁਤ ਵਧੀਆ ਜੀ ਤੁਸੀਂ ਆਪਣਾ ਸੁਣਾਓ ਜੀ
0: ਜੀ ਜੀ ਬਹੁਤ ਵਧੀਆ ਦੇਖੋ ਸਾਡੇ ਜਦੋਂ ਸੁਣਨ ਵਾਲਿਆਂ ਦਾ ਹਾਲ ਚਾਲ ਵਧੀਆ ਹੁੰਦਾ ਨਾ ਸਾਡਾ ਆਪਣੇ ਆਪ ਹੀ ਵਧੀਆ ਹੋ ਜਾਂਦਾ ਜੀ ਤੇ ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਕਿਹੜਾ ਗੀਤ ਸੁਣਵਾ ਦਈਏ
1: ਸਿਨੇਮਾ ਜੀ ਸਨ ਆਫ ਇੰਡੀਆ
0: ਜੀ
1: ਗੀਤਕਾਰ ਸ਼ਕੀਰ ਬਦਾਇਨੀ ਸੰਗੀਤਕਾਰ ਨੌਸ਼ਾਦ
0: ਜੀ ਜੀ
1: ਲਤਾ ਮੰਗੇਸ਼ਕਰ ਤੇ ਮੁਹੰਮਦ ਰਫੀ ਆਦੀਆਂ
0: ਜੀ
1: ਗੀਤ ਤੋੜਨੇ ਵਾਲੇ ਤੁਝੇ ਦਿਲ ਢੂੰਡ ਰਹਾ ਹੈ ਤੁਝੇ ਦਿਲ ਢੂੰਡ ਰਹਾ
0: ਲਓ ਜੀ ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ

0: ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ 'ਚ ਇਸ ਖੂਬਸੂਰਤ ਜਿਹੇ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਸਾਡੇ ਅਗਲੇ ਕਾਲਰ ਵੀ ਸਾਡੇ ਕੋਲ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ ਅਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ?
1: ਮੈਡਮ ਜੀ, ਫਿਰੋਜ਼ਪੁਰ ਪਿੰਡ ਸਾਬੋ ਵਾਲੇ
0: ਤੋਂ। ਜੀ ਜੀ, ਫਿਰੋਜ਼ਪੁਰ ਤੋਂ ਜੀ, ਆਪਣਾ ਨਾਮ ਦੱਸ ਦਿਓ, ਕੌਣ ਬੋਲ ਰਹੇ?
1: ਭਜਨ ਸਿੰਘ ਜੀ।
0: ਭਜਨ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ? ਠੀਕ ਠਾਕ ਹੀ ਹੋਣਾ ਚਾਹੀਦਾ। ਤੇ ਭਜਨ ਸਿੰਘ ਜੀ, ਅੱਜ ਦੱਸ ਦਿਓ ਕਿਹੜੀ ਫਰਮਾਇਸ਼ ਲੈ ਕੇ ਆਏ ਹੋ, ਕਿਹੜਾ ਗੀਤ ਸੁਣਵਾ ਦਈਏ? ਕੰਨਿਆਦਾਨ ਫਿਲਮ ਚੋ ਕੋਈ ਵੀ ਗੀਤ ਸੁਣਾ ਦਈਏ। ਲਓ ਜੀ, ਆਪਾਂ ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ ਤੇ ਤੁਹਾਨੂੰ ਫਿਲਮ ਕੰਨਿਆਦਾਨ ਚੋ ਇੱਕ ਗੀਤ ਸੁਣਵਾਉਣ ਜਾ ਰਹੇ ਹਾਂ ਮੁਹੰਮਦ ਰਫੀ ਦੀ ਆਵਾਜ਼ ਚ। ਉਮੀਦ ਹੈ ਤੁਹਾਨੂੰ ਪਸੰਦ ਆਏਗਾ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।

0: ਇਹ ਆਕਾਸ਼ਵਾਣੀ ਹੈ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼, ਅਤੇ ਪ੍ਰੋਗਰਾਮ 'ਚ ਸਾਡੇ ਅਗਲੇ ਕਾਲਰ ਵੀ ਸਾਡਾ ਨੰਬਰ 23-4173 ਮਿਲਾ ਕੇ ਸਾਡੇ ਕੋਲ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿੱਥੋਂ ਆਏ ਨੇ। ਹੈਲੋ
1: ਹੈਲੋ ਭੈਣ ਜੀ, ਤੁਹਾਨੂੰ ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ?
1: ਭੈਣ ਜੀ, ਮੈਂ 1-Way Traffic ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲਦਾ ਜੀ।
0: ਜਗਦੀਸ਼ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਭੈਣ ਜੀ, ਤੁਹਾਡਾ ਵੀ ਅਸੀਂ ਬਹੁਤ ਤਹਿ ਦਿਲੋਂ ਸਵਾਗਤ ਕਰਦੇ ਹਾਂ
0: ਜੀ। ਜੀ ਸ਼ੁਕਰੀਆ ਜੀ, ਵੈਸੇ ਤੁਹਾਡੇ ਨਾ ਮਤਲਬ ਆਵਾਜ਼ ਤੋਂ ਹੀ ਖੁਸ਼ੀ ਝਲਕ ਰਹੀ ਹੈ ਫੋਨ ਕਾਲ ਮਿਲਣ ਦੀ।
1: ਬਿਲਕੁਲ ਜੀ ਬਿਲਕੁਲ ਜੀ, ਜਦੋਂ ਫੋਨ ਮਿਲ ਜਾਂਦਾ ਤਾਂ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ।
0: ਹਾਂ, ਤੇ ਖੁਸ਼ੀ ਦਾ ਟਿਕਾਣਾ, ਸਹੀ ਗੱਲ ਹੈ, ਤੇ ਆਪਾਂ ਤੁਹਾਡੀ ਖੁਸ਼ੀ ਨੂੰ ਹੋਰ ਦੁੱਗਣਾ ਕਰ ਦੇਣਾ ਤੁਹਾਨੂੰ ਤੁਹਾਡਾ ਪਸੰਦੀਦਾ ਗੀਤ ਸੁਣਾ ਕੇ, ਤੇ ਸਾਨੂੰ ਹੁਣ ਫਿਰ ਗੀਤ ਦੱਸ ਦਿਓ ਕਿਹੜਾ ਸੁਣਨਾ ਚਾਹੋਗੇ।
1: ਭੈਣ ਜੀ ਗੀਤ ਹੈ ਫਿਲਮ ਆਈ ਮਿਲਣ ਕੀ ਬੇਲਾ
0: ਜੀ,
1: ਔਰ ਰਫੀ ਸਾਹਿਬ ਜੀ ਦੀ ਆਵਾਜ਼
0: ਜੀ,
1: ਔਰ ਗੀਤ ਦੇ ਬੋਲ ਮੈਂ ਤਰੰਨਮ ਵਿੱਚ ਦੱਸਣਾ ਚਾਹਾਂਗਾ ਜੀ।
0: ਜੀ ਜੀ, ਗੀਤ ਦੇ ਬੋਲ ਦੱਸ ਦਿਓ ਸਾਨੂੰ ਛੇਤੀ ਛੇਤੀ, ਫਿਰ ਆਪਾਂ ਤੁਹਾਨੂੰ ਗੀਤ ਵੀ ਸੁਣਵਾਉਣਾ ਹੈ
1: ਜੀ। ਜੀ

0: गए।
1: ਲਓ ਜੀ, ਹੁਣ ਅਸੀਂ ਤੁਹਾਨੂੰ ਬਿਲਕੁਲ ਬੁਰਾ ਨਹੀਂ ਮੰਨਣ ਦੇਣਾ ਅਤੇ ਤੁਹਾਡੀ ਪਸੰਦ ਦਾ ਇੱਕ ਗੀਤ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।

0: ਮੁਹੰਮਦ ਰਫੀ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਸਾਡੇ ਅਗਲੇ ਕਾਲਰ ਵੀ ਸਾਡੇ ਕੋਲ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ ਅਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਹੈਲੋ, ਨਮਸਤੇ ਭੈਣ ਜੀ, ਗੁੱਡ ਮਾਰਨਿੰਗ।
0: ਨਮਸਕਾਰ ਜੀ, ਗੁੱਡ ਮਾਰਨਿੰਗ।
1: ਹਾਂਜੀ, ਮੈਂ ਚੰਦਰਪਾਲ ਜੱਲ ਬੋਲਦਾ ਜੀ, ਕੰਧ ਵਾਲਾ ਅਮਰਕੋਟ ਨੇੜੇ ਹਬੋਰ ਮੰਡੀ ਜ਼ਿਲ੍ਹਾ ਫਾਜ਼ਿਲਕਾ।
0: ਚੰਦਰਪਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਠੀਕ ਹੈ ਮੇਰੀ ਭੈਣ, ਤੁਸੀਂ ਸੁਣਾਓ, ਰਹਿ ਖੁਸ਼ੀ ਹੋ
0: ਜੀ? ਜੀ ਬਹੁਤ ਵਧੀਆ। ਦੇਖੋ ਜੀ, ਜਦੋਂ ਸਾਡੇ ਸੁਣਨ ਵਾਲੇ ਜਿਹੜੇ ਆ ਨਾ, ਸਾਡੇ ਸਰੋਤੇ ਜਿਹੜੇ ਆ, ਜਦੋਂ ਉਹ ਖੁਸ਼ ਹੁੰਦੇ ਨੇ ਉਦੋਂ ਫਿਰ ਅਸੀਂ ਆਪਣੇ ਆਪ ਹੀ ਖੁਸ਼ ਹੋ ਜਾਂਦੇ ਹਾਂ।
1: ਸ਼ੁਕਰੀਆ
0: ਜੀ, ਸ਼ੁਕਰੀਆ। ਤੇ ਹੁਣ ਗੀਤ ਦੱਸ ਦੋ, ਕਿਹੜਾ ਸੁਣਨਾ?
1: ਦਿਲ ਤੇਰਾ ਦੀਵਾਨਾ ਫਿਲਮ ਦਾ ਨਾਂ ਹੈ ਜੀ, ਦਿਲ ਤੇਰਾ ਦੀਵਾਨਾ ਹੈ ਸਲਮ ਜਾਣਤੇ ਹੋ ਤੁਮ ਕੁਛ ਨਾ ਕਹੇਂਗੇ।
0: ਜੀ ਜੀ, ਇਹ ਗੀਤ, ਜੀ ਜੀ ਇਹ ਗੀਤ ਜ਼ਰੂਰ ਆਏਗਾ ਜੀ ਤੁਹਾਡੇ ਰੇਡੀਓ ਸੈੱਟ ਤੇ, ਬਸ ਥੋੜੇ ਜਿਹੇ ਇੰਤਜ਼ਾਰ ਕਰਨਾ ਪਏਗਾ, ਅੰਤਰਾਲ ਦਾ ਵੇਲਾ ਹੋ ਗਿਆ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਸ਼ੁਕਰੀਆ ਭੈਣ ਜੀ, ਸ਼ੁਕਰੀਆ।
2: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
4: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
5: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਤੇ ਅੰਤਰਾਲ ਤੇ ਜਾਣ ਤੋਂ ਪਹਿਲੇ ਸਾਨੂੰ ਸਾਡੇ ਕਾਲਰ ਆਪਣੀ ਫਰਮਾਇਸ਼ ਦੱਸ ਗਏ ਸੀ, ਆਓ ਉਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਪ੍ਰੋਗਰਾਮ 'ਚ ਅਗਲਾ ਗੀਤ ਸੁਣਵਾਉਣ ਜਾ ਰਹੇ ਹਾਂ ਮੁਹੰਮਦ ਰਫੀ ਦੀ ਆਵਾਜ਼ 'ਚ।

0: मोहब्बत की कसम,
1: मोहब्बत की कसम,
0: मोहब्बत की कसम।

0: ਵਧੀਆ ਕਰ ਦੇਣਾ ਤੁਹਾਡੀ ਪਸੰਦ ਦਾ ਗੀਤ ਸੁਣਾ ਕੇ ਜੀ। ਗੀਤ ਗੀਤ ਦੱਸ ਦੋ ਕਿਹੜਾ ਸੁਣਨਾ।
1: ਗੀਤ ਮੈਡਮ ਜੀ ਦੋ ਰਾਸਤੇ ਫਿਲਮ ਹੈ
0: ਜੀ,
1: ਮੇਰੇ ਨਸੀਬ ਮੇਂ ਹੈ ਦੋਸਤ ਤੇਰਾ ਪਿਆਰ ਨਹੀਂ,
0: ਕਿਸ਼ੋਰ ਕੁਮਾਰ ਦੀ ਆਵਾਜ਼ 'ਚ।
1: ਹਾਂਜੀ ਹਾਂਜੀ,
0: ਲਓ ਜੀ ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਧੰਨਵਾਦ ਜੀ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼। ਅਤੇ ਪ੍ਰੋਗਰਾਮ 'ਚ ਸਾਡੇ ਅਗਲੇ ਕਾਲਰ ਵੀ ਸਾਡੇ ਕੋਲ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ?
2: ਮੈਡਮ, ਮੈਂ ਸੋਨੂੰ ਸੱਪਲ ਬੋਲ ਰਿਹਾ, ਹਰੀਕੇ ਪੱਤਣ ਤੋਂ।
1: ਸੋਨੂੰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
2: ਹਾਂਜੀ ਮੈਡਮ ਜੀ, ਬਹੁਤ ਵਧੀਆ ਜੀ। ਤੁਹਾਡੇ ਪ੍ਰੋਗਰਾਮ ਹੀ ਸੁਣ ਰਹੇ ਆ ਮੈਡਮ, ਆਨਲਾਈਨ ਮੈਡਮ ਤੁਹਾਡੇ ਪ੍ਰੋਗਰਾਮ ਸੁਣੀਦੇ ਆ
1: ਜੀ।
2: ਹਾਂਜੀ,
1: ਤੇ ਅੱਜ
2: ਫਿਰ ਬਹੁਤ ਸਾਫ ਸੁਥਰੇ ਪ੍ਰੋਗਰਾਮ ਮੈਡਮ, ਬਹੁਤ ਮਜ਼ਾ ਆਉਂਦਾ।
1: ਸ਼ੁਕਰੀਆ ਜੀ, ਸ਼ੁਕਰੀਆ। ਤੇ ਅੱਜ ਫਿਰ ਪ੍ਰੋਗਰਾਮ 'ਚ ਤੁਹਾਡੀ ਕਾਲ ਵੀ ਲੱਗ ਗਈ ਹੈ, ਤੇ ਫਿਰ ਗੀਤ ਦੱਸ ਦਿਓ, ਕਿਹੜਾ ਸੁਣਾ ਦਈਏ?
2: ਗੀਤ ਮੈਡਮ ਤੁਸੀਂ ਖੁਦਾ ਗਵਾਹ ਮੂਵੀ ਦਾ ਲਾ ਦਿਓ। ਜੀ, ਇੱਕ ਬੋਲ ਮੈਂ ਤੁਝੇ ਇੱਕ ਬੋਲ।
1: ਜੀ ਜੀ, ਇਹ ਗੀਤ
2: ਖੁਦਾ ਗਵਾਹ
1: ਜੀ, ਇਹ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦਾ।
2: ਧੰਨਵਾਦ।

0: ਫਿਲਮ ਖੁਦਾ ਗਵਾਹ ਦੇ ਇਸ ਗੀਤ ਤੋਂ ਬਾਅਦ ਪ੍ਰੋਗਰਾਮ 'ਚ ਸਾਡੇ ਅੱਜ ਦੇ ਆਖਰੀ ਕਾਲਰ ਵੀ ਸਾਡੇ ਨਾਲ ਜੁੜ ਗਏ ਨੇ। ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿੱਥੋਂ ਆਏ ਨੇ। ਹੈਲੋ,
1: ਹਾਂਜੀ
0: ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ?
1: ਸਤਿ ਸ਼੍ਰੀ ਅਕਾਲ ਮੈਡਮ ਜੀ, ਮੈਂ ਸੂਬੇਦਾਰ ਰਿਟਾਇਰਮੈਂਟ ਕਾਬਲ ਸਿੰਘ ਪੰਨੂ ਬੋਲ ਰਿਹਾ ਹੈ, ਪੱਤੀ ਰਾਮੂ ਕੀ, ਪਿੰਡ ਜੋੜਾ, ਨਜ਼ਦੀਕ ਕੈਰੋਂ ਪੱਤੀ ਤਹਿਸੀਲ ਅਤੇ ਜ਼ਿਲ੍ਹਾ ਤਰਨ ਤਾਰਨ ਤੋਂ ਬੋਲ ਰਿਹਾ
0: ਜੀ। ਜੀ ਕਾਬਲ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਹੁਣ ਪ੍ਰੋਗਰਾਮ ਦੇ ਆਖਰੀ ਕਾਲਰ ਬਣ ਗਏ ਹੋ ਤੁਸੀਂ, ਅਤੇ ਛੇਤੀ ਛੇਤੀ ਆਪਣੀ ਫਰਮਾਇਸ਼ ਦੱਸ ਦਿਓ।
1: ਖੁਸ਼ੀ ਹੋਈ ਆ, ਹਾਂਜੀ
0: ਜੀ ਜੀ, ਛੇਤੀ ਛੇਤੀ ਆਪਣੀ ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਸੁਣਨਾ ਹੈ?
1: ਸਰ ਮੈਂ ਸਾਡੀ ਫਿਲਮ ਲੋ ਫਰਿਆ
0: ਜੀ,
1: ਲਤਾ ਮੰਗੇਸ਼ਕਰ ਦੀ ਆਵਾਜ਼ ਆ, ਮੈਂ ਸ਼ਮ ਸ਼ਮ ਨੱਚਦੀ ਫਿਰਾਂ।
0: ਲਓ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ।
1: ਧੰਨਵਾਦ ਜੀ, ਬਹੁਤ ਮਿਹਰਬਾਨੀ ਆਪਕੀ।
0: ਜੀ ਜੀ, ਸ਼ੁਕਰੀਆ ਜੀ।

ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਜੀ। ਧਮਕ ਜਲੰਧਰ ਪੈਂਦੀ, ਮੈਂ ਹਾਂ ਨਿਧੇ ਚੁੱਗ ਅਤੇ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਤੁਹਾਡੇ ਪਸੰਦੀਦਾ ਗੀਤਾਂ ਦੀ ਫਰਮਾਇਸ਼ ਦਾ ਇਹ ਪ੍ਰੋਗਰਾਮ। ਦੇਖਦੇ ਹਾਂ ਜੀ ਕਿ ਸਾਨੂੰ ਕਿਹਦੇ ਕਿਹਦੇ ਮੈਸੇਜਿਸ ਆਏ ਨੇ, ਵਟਸਐਪ ਮੈਸੇਜਿਸ। ਪਰ ਜੇ ਤੁਸੀਂ ਵੀ ਸਾਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ। ਨੰਬਰ ਨੋਟ ਕਰ ਲਓ, 94655 36 070। ਦੇਖਦੇ ਹਾਂ

ਕਿ ਇਸ ਨੰਬਰ 'ਤੇ ਪਹਿਲਾ ਮੈਸੇਜ ਕਿੱਦਾਂ ਆਇਆ? ਮੈਸੇਜ ਆਇਆ ਜੀ ਗੀਆਰ ਪੌਲ ਦਾ, ਸਰਾਭਾ ਨਗਰ ਜਲੰਧਰ ਤੋਂ। ਇਸ ਤੋਂ ਇਲਾਵਾ ਲਿਖਦੇ ਨੇ ਜੀ ਪਿੰਡ ਸ਼ਹਿਪੁਰ ਮਹਿਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਹਿਤ ਕੌਰ, ਲਵਪ੍ਰੀਤ ਕੌਰ ਅਤੇ ਪਰਵਿੰਦਰ ਕੌਰ। ਅਗਲੇ ਸਾਥੀ ਨੇ ਬਲਵਿੰਦਰ ਸਰਾਂ, ਗੁਣਤਾਸ, ਰਮਨਦੀਪ, ਮਨਿੰਦਰ ਸਰਾਂ, ਪਿੰਡ ਮੋਰਜੜ ਸਿੱਖਾਂ, ਹਨੂੰਮਾਨਗੜ੍ਹ ਤੋਂ। ਅਗਲੀ ਫਰਮਾਇਸ਼ ਆਈ ਹੈ ਜੀ ਪਿੰਡ ਖੋਖਰਾ ਵਾਲੀ ਸ਼੍ਰੀ ਗੰਗਾਨਗਰ ਤੋਂ ਵਿਨੋਦ ਬਾਰਾਸਾ, ਵਿਸ਼ਾਲ ਬਾਰਾਸਾ, ਵਿਕਾਸ ਬਾਰਾਸਾ, ਰੋਸ਼ਨੀ ਅਤੇ ਸ਼ਗੁਨ ਬਾਰਾਸਾ ਦੀ। ਜ਼ਿਲ੍ਹਾ ਫਾਜ਼ਿਲਕਾ ਪਿੰਡ ਬਾਜ਼ੀਪੁਰ ਭੋਮਾ ਤੋਂ ਲਿਖਦੇ ਨੇ ਬਲਦੇਵ ਸਿੰਘ ਅਤੇ ਅਗਲੀ ਫਰਮਾਇਸ਼ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਦੀ। ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ। ਇਹ ਮੈਸੇਜ ਆਇਆ ਜੀ ਸਹਾਰਨਪੁਰ ਤੋਂ। ਮੱਖੂ ਤੋਂ ਬਿਰਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ। ਸਿਧਾਰਥਨਗਰ, ਦਰਿਆਪੁਰ, ਬਾਗਲੀ ਤੋਂ ਗਜਾਨਨ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ ਅਤੇ ਅਸ਼ੋਕ ਯੇਲੇ। ਅਤੇ ਅਗਲੀ ਫਰਮਾਇਸ਼ ਲਿਖਦੇ ਨੇ ਜੀ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹੰਸਮੁਖਲਾ ਜਿੰਦਲ, ਸੰਜੀਵ ਸੁਨੀਤਾ, ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ, ਚਕਲਾ ਬਾਜ਼ਾਰ, ਸਮਾਣਾ ਸ਼ਹਿਰ ਤੋਂ। ਹਰਜੀਤ ਕੈਦ ਜੀ ਲਿਖਦੇ ਨੇ ਜੀ ਮੌਜੀ ਕਲੋਨੀ ਡਾਬਾ, ਲੁਧਿਆਣਾ ਤੋਂ, ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮੈਸੇਜ ਹੈ ਮਲਕੀਤ ਸਿੰਘ, ਕੁੜਿਆਣਾ, ਮਨਜੀਤ ਕੌਰ, ਬਠਿੰਡਾ, ਦੀਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ ਦਾ। ਅਗਲੇ ਸਾਥੀ ਨੇ ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢੀਂਗੀਆ, ਨਵਨ ਢੀਂਗੀਆ ਅਤੇ ਅਪਾਰ ਢੀਂਗੀਆ। ਅਤੇ ਅਗਲਾ ਮੈਸੇਜ ਹੈ ਮੇਨ ਬਾਜ਼ਾਰ ਮੰਡੀ ਲਾਦੂਕਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿੰਨਾ ਚਾਵਲਾ ਅਤੇ ਟੈਗੋਰ ਨਗਰ ਨਵੀਂ ਦਿੱਲੀ ਤੋਂ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਛਾਬੜਾ ਅਤੇ ਸਵੀਟੀ ਛਾਬੜਾ ਦਾ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਕਰਦੇ ਹਾਂ ਸਵਿਤਾ ਸਾਥੀ ਅਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਵਿੱਚ ਫਿਲਮ ਯਾਰੀ ਜੱਟ ਦੀ ਦਾ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਹੈ ਪਿੰਡ ਬਣਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸ਼ਿਕਾ, ਵਿਦਿਆ ਦੇਵੀ, ਪਟੇਲ ਨਗਰ ਮਲੋੜ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ ਅਤੇ ਆਰਜ਼ੂ ਜਜੋਰੀਆ ਦਾ। ਅਗਲੇ ਸਾਥੀ ਨੇ ਗੁਰੂ ਰੰਧਾਵਾ, ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਮਹਿਰਾ, ਕਪਿਲ ਮਹਿਰਾ, ਕੁਨਾਲ ਮਹਿਰਾ, ਦਤਰੇਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਨੀ ਵਰਮਾ, ਪਾਰਸਮਨੀ ਵਰਮਾ, ਪੁਸ਼ਪੇਂਦਰ ਮਨੀ ਵਰਮਾ ਅਤੇ ਨੋਖੇ ਲਾਲ ਵਰਮਾ। ਅਗਲੇ ਸਾਥੀ ਨੇ ਜੀ ਫਰੈਂਡਸ ਕਨੋਲੀ, ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਬਨਵਿੰਦਰ ਸਿੰਘ ਪਾਂਧਾ ਅਤੇ ਜੀ ਐੱਸ ਰਾਮਗੜੀਆ। ਅਗਲੀ ਫਰਮਾਇਸ਼ ਆਈ ਹੈ ਪਿੰਡ ਸਾਬੂਆਨਾ ਫਾਜ਼ਿਲਕਾ ਤੋਂ ਕਰਨ ਕੰਬੋਚ, ਚਰਨ, ਰਿਆਂਸ਼, ਮਾਨਵ ਅਤੇ ਪਰੀਸ਼ ਦੀ। ਮੁਹੱਬਤ ਨਗਰ ਕਪੂਰਥਲਾ ਤੋਂ ਲਿਖਦੇ ਨੇ ਕਰਨੈਲ ਸਿੰਘ ਬੱਟੂ, ਗੁਰਫਤਿਹ ਸਿੰਘ ਅਤੇ ਹਰਨੀਜ਼ ਕੌਰ। ਪਦਮਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੈਸੇਜ ਹੈ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ ਅਤੇ ਭੂਮਿਕਾ ਅਰੋੜਾ ਦਾ। ਅਦਰਸ਼ ਨਗਰ ਮਲੋੜ ਤੋਂ ਲਿਖਦੇ ਨੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ ਅਤੇ ਸਾਇਨਾ ਅਤੇ ਨਿਵਾਨ ਸ਼ਰਮਾ। ਪਿੰਡ ਕਬੂਲ ਸ਼ਾਹ ਖੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ। ਸਬਜ਼ੀ ਮੰਡੀ ਝੱਜਰ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ, ਮਯੰਕ ਭਾਟੀਆ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼, ਤਾਰਨੀ, ਸੂਰਜ, ਜੋਤੀ ਅਤੇ ਰਿਆਂਸ਼ ਠਾਕੁਰ। ਇਹ ਲਿਖਦੇ ਨੇ ਜੀ ਛੱਤੀਸਗੜ੍ਹ ਅਮਲੇਸ਼ਵਰ ਤੋਂ। ਅਤੇ ਅਗਲੀ ਫਰਮਾਇਸ਼ ਹੈ ਪਦਮਾ ਟੋਕਿਸ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਨੀਤੀ, ਸੁਰਬੀ, ਅਸ਼ਵਿਨ, ਮੰਗਲਾਬੇਨ, ਰਾਜਵਿੰਦਰ ਅਤੇ ਕੁਸ਼ਲ ਸ਼ਾਹ। ਸਤੀਸ਼ ਕੁਮਾਰ ਬਾਂਸਲ ਲਿਖਦੇ ਨੇ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ। ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਮੈਸੇਜ ਹੈ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਛਾਬੜਾ ਅਤੇ ਸਵੀਟੀ ਛਾਬੜਾ ਦਾ। ਗਾਓਂ ਢਾਣੀ ਦਾਲ ਖਾਂ ਤੋਂ ਲਿਖਦੇ ਨੇ ਜੀ ਜਾਵੇਦ ਖਾਂ, ਅਰਮਾਨ ਖਾਂ, ਇਮਰਾਨ ਖਾਂ, ਸੀਮਾ ਬਾਨੋ ਅਤੇ ਵਿਨੋਦ ਖਾਨ। ਪਿੰਡ ਸਾਵਨ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ। ਅਤੇ ਪਟਿਆਲਾ ਹਾਈਟਸ ਪਟਿਆਲਾ ਤੋਂ ਪੁਰਸ਼ੋਤਮ ਕੌੜਾ, ਊਸ਼ਾ ਕੌੜਾ, ਹੈਰੀ, ਸ਼ੈਰੀ, ਸ਼ਾਇਨਾ, ਸਾਕਸ਼ੀ, ਤਕਸ਼ ਕੌੜਾ ਅਤੇ

ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸੀਟੀ ਦੀਵਾਨਾ ਗੁਰਵੰਸ਼ ਸਿੰਘ ਜੌੜਾ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਜੀ, ਅਮਰ ਨੂਰੀ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਕਿਹਦਾ ਆਇਆ, ਆਓ ਵੇਖਦੇ ਹਾਂ ਜੀ। ਅਗਲਾ ਮੈਸੇਜ ਹੈ, ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ੇ ਮਲਹੋਤਰਾ, ਕੋਇਲ ਮਲਹੋਤਰਾ ਅਤੇ ਨਾਨਕ ਚੰਦ ਮਲਹੋਤਰਾ ਦਾ। ਰੋਹਤਕ ਤੋਂ ਲਿਖਦੇ ਨੇ ਪਿਯੂਸ਼ ਸਿੱਕਾ, ਕੋਇਲ ਸਿੱਕਾ ਅਤੇ ਡੁੱਗੂ ਭਾਵਿਕਾ ਸਿੱਕਾ। ਅਗਲੇ ਸਾਥੀ ਨੇ ਜੀ ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ। ਅਤੇ ਅਗਲੇ ਸਾਥੀ ਨੇ ਬਿਮਲਾ ਗੁਦਾਰਾ, ਸੁਭਾਸ਼ ਗੁਦਾਰਾ, ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ। ਇਹਨਾਂ ਦੇ ਨਾਂ ਲਿਖਦੇ ਨੇ ਜੀ ਇੰਦੂ, ਪਾਰਵਤੀ, ਹਿਮਾਂਸ਼ੂ, ਗੁਦਾਰਾ। ਟਾਲੀਵਾਲਾ ਬੋਦਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤੁਰਥ, ਅਰਨਵ ਚਤੁਰਥ, ਲਾਜਵੰਤੀ ਅਤੇ ਅਨੀਤਾ ਰਾਣੀ। ਕਨੇਰਾ ਮੁਹੱਲਾ ਪਟਿਆਲਾ ਤੋਂ ਮੈਸੇਜ ਹੈ, ਮੁਕੇਸ਼ ਬੱਟਾ, ਨੀਲਮ ਬੱਟਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਟਾ ਦਾ। ਅਗਲੇ ਸਾਥੀ ਨੇ ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹੈਪੀ, ਸਾਊਥ ਐਵਨਿਊ, ਅਬੋਹਰ ਤੋਂ। ਪਿੰਡ ਅਲੂਣਾ ਮਿਆਣਾ ਤੋਂ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ ਲਿਖਦੇ ਨੇ ਜੀ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰ ਜੰਗ ਸਿੰਘ ਚੀਮਾ, ਮਹਿਤਾਵੀਰ ਸਿੰਘ ਰਾਏਪੁਰ, ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੇਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ। ਇਹ ਮੈਸੇਜ ਹੈ ਚੰਡੀਗੜ੍ਹ ਤੋਂ। ਅਗਲੇ ਸਾਥੀ ਨੇ ਮੁਹੰਮਦ ਬੁਰਾਹੁਦੀਨ, ਫਜ਼ਾਨ ਲੱਲਾ, ਫਰਹਾਨ ਲੱਲਾ, ਸਮੀਰਾ ਆਜ਼ਮੀਨ ਗੁੜੀਆ, ਤੇਲੰਗਾਨਾ ਭੂੰਗੀਰ ਤੋਂ। ਅਗਲੀ ਫਰਮਾਇਸ਼ ਆਈ ਹੈ ਜੀ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਸੋਨੂ ਭਾਟੀਆ, ਪੱਪੀ ਭਾਟੀਆ ਅਤੇ ਤਮੰਨਾ ਭਾਟੀਆ ਦੀ, ਜਮਸ਼ੇਦਪੁਰ ਤੋਂ। ਪਿੰਡ ਚੰਦਬਾਜ਼ਾ, ਫਰੀਦਕੋਟ ਤੋਂ ਲਿਖਦੇ ਨੇ ਅੰਗਰੇਜ਼ ਸਿੰਘ, ਗੇਜਾ, ਗੁਰਮਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ, ਚਰਨਜੀਤ ਕੌਰ, ਨਵਕਿਰਤ, ਗੁਰਸੀਰਤ ਅਤੇ ਗੁਰਪ੍ਰਤਾਪ ਸਿੰਘ। ਗਗਨ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰਿਯਮ ਥਾਂਦੀ, ਭਾਮਿਕਾ ਅਤੇ ਵਾਣੀ ਥਾਂਦੀ। ਇਹ ਲਿਖਦੇ ਨੇ ਜੀ ਪਿੰਡ ਟੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ, ਪੰਜਾਬ ਤੋਂ। ਅਗਲੀ ਫਰਮਾਇਸ਼ ਹੈ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ ਦੀ, ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁਲਹਾਪੁਰ, ਉੱਤਰ ਪ੍ਰਦੇਸ਼ ਤੋਂ। ਮੇਨ ਬਾਜ਼ਾਰ ਮੰਡੀ ਲਾਦੂਕਾ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਦੇ ਨੇ ਵਰਿੰਦਰ ਕਾਲਰਾ, ਰੇਖਾ ਕਾਲਰਾ, ਪਰੀਕਸ਼ਿਤ ਕਾਲਰਾ ਅਤੇ ਪ੍ਰਾਂਚੀ ਢੀਂਗਰਾ। ਪਿੰਡ ਅਤੇ ਡਾਕਖਾਨਾ, ਖੋਈਆਂ ਸਰਵਰ ਤੋਂ ਰਮੇਸ਼ ਬਿੱਲਾ ਚਾਵਲਾ, ਰਾਈਜ਼ਲ, ਹੇਜਲ, ਵਿਹਾਨ ਚਾਵਲਾ, ਆਸਥਾ, ਜੈਸ਼੍ਰੀ, ਸੰਤੋਸ਼, ਹੇਮੰਤ, ਦੀਪਕ, ਰਮੇਸ਼, ਰਿੱਜੂ, ਬੱਬੂ ਅਤੇ ਵੀਹੂ ਚਾਵਲਾ। ਛੱਤੀਸਗੜ੍ਹ ਦੇ ਦੰਤਰੇਕੀ ਤੋਂ ਮੈਸੇਜ ਹੈ ਜੀ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ ਅਤੇ ਵਿਨੀਤਾ ਰੁਦਰ ਵਰਮਾ ਦਾ। ਅਗਲੀ ਫਰਮਾਇਸ਼ ਹੈ ਜਨਕਪੁਰੀ ਸਹਾਰਨਪੁਰ ਤੋਂ ਜੋਨ ਡਕੈਸਟਰੋ, ਰੋਜ਼ੀ ਡਕੈਸਟਰੋ, ਪੌਲ ਡਕੈਸਟਰੋ ਅਤੇ ਵਿਲਿਸ ਡਕੈਸਟਰੋ ਦੀ। ਅਤੇ ਅਗਲੇ ਸਾਥੀ ਨੇ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ, ਮੁਹੰਮਦ ਅਲਕਮਾ ਖੱਤਰੀ, ਮੁਹੰਮਦ ਅਲਤਮਸ਼, ਰਮੇਸ਼ ਗੌੜ ਅਤੇ ਮੁਹੰਮਦ ਸ਼ਾਦਾਬ, ਵੈਸ਼ਨਵ ਕਲੋਨੀ, ਸਨਾਵਤ ਤੋਂ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਆ।

0: किया है बदल। जो कहानियां हम सुनते आए देखते आए अब वही वैसी ही कहानी सुनाएगा डिजिटल।
1: डाउनलोड वेव्स OTT ऐप नाउ एंड वॉच फॉर फ्री।
2: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਅਤੇ ਇਸ ਪ੍ਰੋਗਰਾਮ 'ਚ ਲੈਨਿਆ ਜੀ ਅਗਲਾ ਮੈਸੇਜ ਜੋ ਆਇਆ ਹੈ ਲਿਵਾਈ ਛੱਤੀਸਗੜ੍ਹ ਤੋਂ ਗੁਲਾਬ ਦਾਸ ਮਾਨਿਕਪੁਰੀ ਰਾਜਾ ਦਾਸ ਮਾਨਿਕਪੁਰੀ ਦਾ ਅਗਲੇ ਸਾਥੀ ਨੇ ਜੀ ਭੋਪਾਲਗੜ੍ਹ ਰਾਜਸਥਾਨ ਤੋਂ ਦਪਿੰਦਰ ਛੀਪਾ ਕਪਿਲ ਛੀਪਾ ਇਸ਼ਾਨ ਛੀਪਾ ਅਤੇ ਪੂਜਾ ਪਰਿਹਾਰ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਲਿਖਦੇ ਨੇ ਰਵੀ ਕੁਮਾਰ ਰਾਹੁਲ ਰਣਜੀਤ ਕੌਰ ਜੈਪ੍ਰਕਾਸ਼ ਰਾਹੁਲ ਪ੍ਰਿਯੰਕਾ ਮੰਨਤ ਗੁਰਕਿਰਤ ਰਾਹੁਲ ਗੁਰਸ਼ਬਦ ਸਿੰਘ ਰਾਹੁਲ ਅਗਲੇ ਸਾਥੀ ਨੇ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ ਅਗਲੀ ਫਰਮਾਇਸ਼ ਆਈ ਹੈ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ TD ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਅਨਿਲ ਸ਼ਰਮਾ ਜੈਵੀਰ ਸਿੰਘ ਡਾਕਟਰ ਅਮਨਦੀਪ ਤੋਂ ਕਾਲਕਾ ਤੋਂ ਲਿਖਦੇ ਨੇ ਸ਼ੁਭਚੰਦਰ ਬਜਾਜ ਸਾਹਿਲ ਬਜਾਜ ਅਤੇ ਬਿੱਟਾ ਬਜਾਜ PS ਨਹਾਵਕਰ ਨਿਰਮਲਾ ਨਹਾਵਕਰ ਵਿਸ਼ਾਲ ਨਹਾਵਕਰ ਇਹ ਲਿਖਦੇ ਨੇ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਮਲਕਾਪੁਰ ਮਹਾਰਾਸ਼ਟਰ ਤੋਂ ਫਰਮਾਇਸ਼ ਹੈ ਨਾਰਾਇਣ ਇੰਗਲੇ ਸੋਪਾਨ ਤਾਇੜੇ ਅਤੇ ਆਸ਼ੀਸ਼ ਮੋਹਿਰਕਰ ਦੀ ਅਗਲੇ ਸਾਥੀ ਨੇ ਜੀ ਵਿਜੇ ਪਵਰ ਅਤੇ ਮਮਤਾ ਮੁੰਡੀ ਖਰੜ ਤੋਂ ਅਰਸ਼ਦੀਪ ਸੁਰਜੀਤ ਸਿੰਘ ਲਿਖਦੇ ਨੇ ਜੀ ਅਮਰਕੋਟ ਤੋਂ ਪਿੰਡ ਇਸਲਾਮ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਫਰਮਾਇਸ਼ ਹੈ ਸੋਹਨ ਲਾਲ ਰਾਠੀ ਓਮ ਪ੍ਰਕਾਸ਼ ਰਾਠੀ ਸ਼ਗੁਨ ਰਾਠੀ ਲਵਕੁਸ਼ ਵਰਮਾ ਸ਼ਤਰਪਾਲ ਸਿੰਘ ਖੰਗੂਰਾ ਰਣਜਿੰਦਰ ਸਿੰਘ ਖੰਗੂਰਾ ਬਾਬੂ ਸਿੰਘ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਜੀ ਪ੍ਰੇਮਲਤਾ ਮਹਿਤਾ, ਨਰਿੰਦਰ ਮਹਿਤਾ, ਸੁਨੀਤਾ ਮਹਿਤਾ, ਹਨੀ ਮਹਿਤਾ ਅਤੇ ਸਿਮਰਨ ਮਹਿਤਾ ਦਾ, ਯੋਗਨਗਰ ਬੁਢਲਾਡਾ ਪੰਜਾਬ ਤੋਂ। ਅਗਲੇ ਸਾਥੀ ਨੇ ਜੀ ਰਜਿੰਦਰ ਬਾਬਲਾ, ਹਰਮਨ ਬਾਬਲਾ, ਰੀਤੂ ਸੈਣੀ, ਗੁਰਮੰਤ ਸੈਣੀ, ਗ੍ਰੀਨ ਪਾਰਕ ਕਲੋਨੀ ਪਟਿਆਲਾ ਤੋਂ। ਅਗਲੀ ਫਰਮਾਇਸ਼ ਆਈ ਹੈ ਜੀ ਬੇਅੰਤ ਸਿੰਘ, ਲਿਖਦੇ ਨੇ ਬੱਸ ਸਟੈਂਡ ਜਲਾਲਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ। ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਬੁੱਟੀ ਰਾਮ ਹਾਂਡਾ, ਪਿੰਗਾ ਵਾਲਾ ਚੌਂਕ ਗਰਾਇਆ ਜਲੰਧਰ ਤੋਂ। ਸਤਨਾਮ ਸਿੰਘ ਗਿੱਲ, ਲਿਖਦੇ ਨੇ ਜੀ ਪਿੰਡ ਪੱਖੀ ਖੁਰਦ, ਜ਼ਿਲ੍ਹਾ ਫਰੀਦਕੋਟ ਤੋਂ। ਅਗਲੀ ਫਰਮਾਇਸ਼ ਹੈ ਅਮਰੀਕ ਸਿੰਘ ਟੇਲਰ ਮਾਸਟਰ, ਜਲਾਨ, ਜ਼ਿਲ੍ਹਾ ਸੰਗਰੂਰ ਤੋਂ, ਲਿਖਦੇ ਨੇ ਪਿੰਡ ਥੇ ਕਲੰਦਰ ਤੋਂ। ਫਰਮਾਇਸ਼ ਹੈ ਕ੍ਰਿਸ਼ਨ ਬਾਗਲਾ, ਆਸ਼ਾ ਬਾਗਲਾ, ਸਾਜਨ ਬਾਗਲਾ, ਪ੍ਰਿੰਸ ਬਾਗਲਾ, ਰਜਨੀ ਬਾਗਲਾ, ਆਂਚਲ ਅਤੇ ਵੰਸ਼ ਬਾਗਲਾ ਦੀ। ਬਲਾਕੀਪੱਤੀ ਪਿੰਡ ਮੋੜ ਖੁਰਦ, ਜ਼ਿਲ੍ਹਾ ਬਠਿੰਡਾ ਤੋਂ, ਲਿਖਦੇ ਨੇ ਜਗਜੀਤ ਮੱਟੂ, ਰਣਜੀਤ ਕੌਰ ਮੱਟੂ, ਜਿਮੀ, ਫੌਜੀ, ਤਪੂਰਾ ਮੱਲ, ਸੋਨੂ, ਪਿੰਕੀ, ਵਿੱਕੀ, ਕਿਰਤ, ਸੰਧੂ, ਜੱਗਰ, ਮਨੀਲਾ ਫਿਲੀਪੀਨ ਤੋਂ, ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ ਲਹਿਰ, ਨਿਤਿਕਾ, ਅਜੇ, ਏਂਜਲ ਲਹਿਰ ਅਤੇ ਅਰਨਵ ਲਹਿਰ। ਅਗਲੇ ਸਾਥੀ ਨੇ ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭਿਆਨੰਦ ਆਰਿਆ, ਪਰਮਾਨੰਦ ਆਰਿਆ। ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ ਅਤੇ ਸੁਮਿਤ ਰਮੇਸ਼ ਸਾਹੂ। ਅਗਲੇ ਸਾਥੀ ਨੇ ਜੀ ਸਾਰਿਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ, ਆਸਮਾ ਖਾਤੂਨ ਅੰਸਾਰੀ ਅਤੇ ਇਕਬਾਲ ਮਸਤਾਨ। ਡੁਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ। ਅਗਲੀ ਫਰਮਾਇਸ਼ ਹੈ ਜੀ ਨਬੀ ਹਸਨ ਅਬਾਸੀ, ਸ਼ਹਿਨਾਜ਼ ਅਬਾਸੀ, ਨਵੇਦ ਹਸਨ ਅਬਾਸੀ, ਸੁਹੇਲ ਹਸਨ, ਅਨਮ ਯਸ਼ਫ ਅਬਾਸੀ, ਰਸੀਦ ਵਾਰਸੀ, ਇਹ ਲਿਖਦੇ ਨੇ ਜੀ ਮਾਰਹਾ ਦਰਵਾਜ਼ਾ ਏਟਾ ਤੋਂ। ਹਲਕਾ ਲਹਿਰ ਖਨੌਰੀ ਮੰਡੀ ਤੋਂ ਲਿਖਦੇ ਨੇ ਬਿੰਦੂ ਬੇਦੀ, ਬਲਵੀਰ ਸਿੰਘ, ਅਰਨੋ, ਕਾਮਰੇਡ ਹਰਭਜਨ ਸਿੰਘ, ਬੁੱਟਾ ਬਿੰਦਰ, ਸਿੰਧਾ ਧਾਲੀਵਾਲਾ, ਪ੍ਰਗਟ ਸਿੰਘ ਧਾਲੀਵਾਲ, ਰਵੀ ਪਾਰਸੋ, ਇਹ ਲਿਖਦੇ ਨੇ ਜੀ ਪਿੰਡ ਧਮੋਟ, ਜ਼ਿਲ੍ਹਾ ਲੁਧਿਆਣਾ ਤੋਂ। ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਦਾ, ਮਮਤਾ ਰਾਣੀ ਅਤੇ ਅਭਿਸ਼ੇਕ ਮਿੱਦਾ ਦਿਵਿਆ ਦੇ ਨਾਲ ਲਿਖਦੇ ਨੇ ਜੀ ਪਿੰਡ ਚਾਂਦਮਾਰੀ ਤੋਂ। ਪਿੰਡ ਬਿੱਲੀਮਾਰ, ਜਲਾਲਾਬਾਦ ਤੋਂ ਲਿਖਦੇ ਨੇ ਪ੍ਰੇਮ ਖੁਰਾਨਾ, ਪਰਵੀਨ ਖੁਰਾਨਾ, ਅਲੀਸ਼ਾ, ਅਰਮਾਨ, ਰਕੇਸ਼, ਮਮਤਾ ਅਤੇ ਅਨਿਆ ਅਤੇ ਅਨੁਸ਼ਕਾ ਖੁਰਾਨਾ। ਮੇਹਮਗੇਟ, ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਤ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਦੇ ਨੇ ਭੋਲਾ ਸਿੰਘ ਸਵਾਗ, ਅਮਨਜੀਤ ਸਿੰਘ, ਰਿਤਮਨ ਜੋਤ, ਗੁਰਤੇਸ਼ਵਰ ਸਿੰਘ। ਸੂਰਿਆਨਗਰੀ, ਜੋਧਪੁਰ, ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪਿਤ ਚੌਹਾਨ ਅਤੇ ਹਿਮਾਕਸ਼ ਨਾਲ ਗਰਵੀ। ਪਿੰਡ ਅਤੇ ਡਾਕਖਾਨਾ, ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ ਹਰਿਆਣਾ ਤੋਂ ਲਿਖਦੇ ਨੇ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਅਤੇ ਅਗਲੇ ਸਾਥੀ ਨੇ ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਬਿਰ ਰਹੀ, ਮੇਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਆ। ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਹੈ ਜੀ ਕੁਲਦੀਪ ਮਾਨਕ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਤੇ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਜੀ ਜਗਾਦਰੀ ਜ਼ਿਲ੍ਹਾ ਯਮੁਨਾਨਗਰ ਹਰਿਆਣਾ ਤੋਂ ਵਿਨੇ ਮੋਹਨ ਖਾਰਵਨ ਮੀਨਾਕਸ਼ੀ ਪਲੋਮਾ ਡਾਕਟਰ ਇਸ਼ਾਨੀ ਦਾ ਅਗਲੇ ਸਾਥੀ ਨੇ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਕਰੁਣਾ ਵਰਮਾ

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਚ ਥੋੜੇ ਜਿਹੇ ਮੈਸੇਜਸ ਅਸੀਂ ਹੋਰ ਲੈ ਸਕਦੇ ਹਾਂ ਜੀ। ਅਗਲਾ ਮੈਸੇਜ ਹੈ ਤੁਲਸੀ ਮਸਕੀਨ, ਵੀਰਾ ਮਸਕੀਨ, ਆਸ਼ੀਸ਼ ਰਾਜਾ, ਡੱਬੂ ਸਮਰਾਟ ਦਾ ਚੰਡੀਗੜ੍ਹ ਤੋਂ ਲਿਖਦੇ ਨੇ ਰਾਹੁਲ ਖੁਰਾਨਾ, ਰਜਿਤ ਖੁਰਾਨਾ ਅਤੇ ਕੇਸ਼ੋ ਰਿਧਾਨ ਖੁਰਾਨਾ। ਅਤੇ ਤੁਲਸੀ ਮਸਕੀਨ ਜੀ ਨੇ ਲਿਖਿਆ ਸੀ ਬਿਹਾਰੀ ਕਲੋਨੀ ਸ਼ਹਾਦਰਾ ਦਿੱਲੀ ਤੋਂ। ਅਗਲੇ ਸਾਥੀ ਨੇ ਜੀ ਪਿੰਡ ਛਤਰਾ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਛਤਰਾ, ਪ੍ਰੇਮ ਭੂਸ਼ਣ ਗੁਪਤਾ, ਗੁਰਚੈਨ, ਸੁਖਚੈਨ, ਕੁਲਦੀਪ ਸਿੰਘ, ਬੇਅੰਤ ਸਿੰਘ, ਹਰਨੇਕ ਸਿੰਘ, ਬੂਟਾ ਸਿੰਘ, ਜੀਤ ਸਿੰਘ ਪੈਂਚ, ਗੁਰਸੇਵਕ ਸਿੰਘ ਛਤਰਾ, ਟੈਲ ਸਿੰਘ ਛਤਰਾ। ਅਗਲੀ ਫਰਮਾਇਸ਼ ਆਈ ਹੈ ਜੀ ਨਰਗੋੜਾ ਛੱਤੀਸਗੜ੍ਹ ਤੋਂ ਮਲਕੀ ਕੀਰਤਨਪੁਰੀ ਗੋਸਵਾਮੀ, ਲਕਸ਼ਮੀ ਦੇਵੀ ਗੋਸਵਾਮੀ, ਜੋਗੇਸ਼ਪੁਰੀ, ਟਵਿੰਕਲ, ਡਿੰਪਲ, ਨਿਸ਼ਾ, ਤੁਲਸੀ ਅਤੇ ਦਿਸ਼ਾ ਗੋਸਵਾਮੀ ਦੀ। ਅਗਲੇ ਸਾਥੀ ਨੇ ਜੀ ਮੰਡੀ ਅਰਨੀਵਾਲਾ ਤੋਂ ਬਲਵਿੰਦਰ ਪੁੱਟਰ, ਗੋਰਾ ਪੁੱਟਰ, ਗੁਰਸਾਂਝ ਪੁੱਟਰ ਅਤੇ ਕੁਲਦੀਪ। ਅਗਲੇ ਸਾਥੀ ਨੇ ਜਗਦੀਸ਼ ਕੁਮਾਰ ਮੱਕੜ, ਅਰਵਿੰਦ, ਮੁਕੇਸ਼, ਨੀਰਜ, ਭੁਵਿੰਦ, ਕਬੂਲ ਸ਼ਾਹ ਖੁਬਨ, ਜ਼ਿਲ੍ਹਾ ਫਾਜ਼ਿਲਕਾ ਤੋਂ। ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਡੀ ਖੇੜਾ, ਸ਼ਾਲਨੀ, ਤਿਵਾਂਸ਼ੀ, ਵਾਣੀ, ਆਰ ਬੀ ਖੇੜਾ, ਜੀਵਨ ਸਿੰਘ ਬੂਕ, ਇਹ ਲਿਖਦੇ ਹਾਂ ਜੀ ਫਾਜ਼ਿਲਕਾ ਪੰਜਾਬ ਤੋਂ। ਵਿੱਕੀ ਮਾਇਲ, ਸੰਤੋਸ਼ ਮਾਇਲ, ਰੋਨਿਤ ਮਾਇਲ, ਇਹ ਮੈਸੇਜ ਹੈ ਸਾਬੂਆਨਾ, ਪਿੰਡ ਸਾਬੂਆਨਾ, ਜ਼ਿਲ੍ਹਾ ਫਾਜ਼ਿਲਕਾ ਤੋਂ। ਗੁਰਪ੍ਰੀਤ ਸਿੰਘ ਤੰਗੋਰੀ, ਜਸਬੀਰ ਕੌਰ, ਮਹਿਕਪ੍ਰੀਤ ਕੌਰ ਅਤੇ ਸਹਿਜਪ੍ਰੀਤ ਸਿੰਘ, ਇਹ ਲਿਖਦੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ। ਅਤੇ ਅਗਲਾ ਮੈਸੇਜ ਹੈ ਚੌਂਕ ਬੱਤੀਆਵਾਲਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਬੱਬੂ ਦਾ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਖੀਰਲਾ ਗੀਤ ਸੁਣਦਿਆਂ ਦੀਪੀ ਮਾਨ ਦੀ ਆਵਾਜ਼ ਵਿੱਚ ਇਸ ਗੀਤ ਦੇ ਨਾਲ ਹੀ ਮੈਨੂੰ ਨਿਧੀ ਚੁਗਨੂੰ ਅੱਜ ਦਾ ਧਮਕ ਜਲੰਧਰ ਪੈਂਦੀ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇਣਾ। ਨਮਸਕਾਰ।

ਜਲੰਧਰ ਪੈਂਦੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 12 ਵਜ ਰਹੇ ਨੇ। ਆਓ ਹੁਣ ਸੁਣਦੇ ਹਾਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹਿੰਦੀ ਸਮਾਚਾਰ।

0: ਬਾਰੇ ਵੀ ਪ੍ਰਚਾਰ ਹੋ ਰਿਹਾ ਤਾਂ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਉਹਨਾਂ ਦੀ ਗੱਲ ਸੁਣੀਏ ਔਰ ਉਹਨਾਂ ਨੂੰ ਪੂਰਾ ਸਹਿਯੋਗ ਦੇਈਏ ਕਿਉਂਕਿ ਉਹ ਸਾਡੀ ਬਿਹਤਰੀ ਲਈ ਦਿਨ ਰਾਤ ਉਹ ਜੁਟੇ ਹੋਏ ਹਨ।
1: ਬਿਲਕੁਲ ਜੀ, ਉਹ ਦੇਖੋ ਕਿੰਨੀ ਸੋਹਣੀ ਤਰ੍ਹਾਂ ਦੱਸਦੇ ਨੇ ਕਿ ਰੋਜ਼ਾਨਾ ਦੀ ਖੁਰਾਕ ਦੇ ਵਿੱਚ ਸਥਾਨਕ ਜਿਹੜੀਆਂ ਚੀਜ਼ਾਂ ਨੇ, ਪੌਸ਼ਟਿਕ ਚੀਜ਼ਾਂ ਨੇ, ਮੌਸਮੀ ਚੀਜ਼ਾਂ ਨੇ, ਉਹਨਾਂ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਨਾਲ ਦੇ ਨਾਲ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਸਾਫ਼ ਸੁਥਰਾ ਪੌਸ਼ਟਿਕ ਭੋਜਨ ਜਿਹੜਾ ਹੈ ਹਾਈਜੀਨਿਕ ਤਰੀਕੇ ਦੇ ਨਾਲ ਬਣਾਇਆ ਗਿਆ, ਇਹ ਮਾਵਾਂ ਨੂੰ ਦੱਸਿਆ ਜਾਂਦਾ ਹੈ ਆਂਗਨਵਾੜੀ ਵਰਕਰਸ ਵੱਲੋਂ ਕਿ ਜ਼ਰੂਰ ਦਿੱਤਾ ਜਾਵੇ। ਔਰ ਜਦੋਂ ਆਂਗਨਵਾੜੀ 'ਚੋਂ ਜਾਂਦੇ ਨੇ ਤਾਂ ਬਹੁਤ ਕੁਝ ਗਗਨ ਸਿੱਖਦੇ ਨੇ, ਮਾਵਾਂ ਸਿੱਖਦੀਆਂ ਨੇ, ਔਰ ਜਿਹੜੀਆਂ ਮਾਵਾਂ ਨੇ, ਗਰਭਵਤੀ ਮਹਿਲਾਵਾਂ ਨੇ ਬ੍ਰੈਸਟ ਫੀਡਿੰਗ ਕਰਵਾਉਂਦੀਆਂ ਨੇ, ਉਹਨਾਂ ਦੀ ਸਿਹਤ ਔਰ ਉਹਨਾਂ ਦੇ ਪੋਸ਼ਣ ਲਈ ਖਾਸ ਤੌਰ 'ਤੇ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ।
0: ਬਿਲਕੁਲ ਜੀ, ਤਾਂ ਹੀ ਤਾਂ ਅਸੀਂ ਇਹਨਾਂ ਨੂੰ ਆਪਣਾ ਮੰਨਦੇ ਹਾਂ, ਹਮਾਰੀ ਆਂਗਨਵਾੜੀ, ਅਤੇ ਸਾਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਜੋ ਵੀ ਉਹ ਫੈਸਿਲਿਟੀ ਸਾਨੂੰ ਪ੍ਰੋਵਾਈਡ ਕਰਨ ਉਹ ਅਸੀਂ ਲਈਏ, ਸ਼ੁਕਰਾਨੇ ਨਾਲ ਲਈਏ ਔਰ ਪੂਰੀ ਗੱਲ ਉਹਨਾਂ ਦੀ ਧਿਆਨ ਨਾਲ ਸੁਣੀਏ।
1: ਬਿਲਕੁਲ ਜੀ, ਤਾਂ ਕਿ ਛੋਟੇ ਬੱਚੇ, ਮਾਵਾਂ, ਗਰਭਵਤੀ ਮਹਿਲਾਵਾਂ ਜਿਹੜੀਆਂ ਨੇ ਉਹ ਬਿਮਾਰੀਆਂ ਤੋਂ ਦੂਰ ਰਹਿਣ, ਇਨਫੈਕਸ਼ਨਸ ਤੋਂ ਦੂਰ ਰਹਿਣ। ਔਰ ਸਾਡਾ ਸਭ ਦਾ ਫਰਜ਼ ਹੈ ਕਿ ਆਂਗਨਵਾੜੀ ਕੇਂਦਰਾਂ ਨੂੰ ਸਾਫ਼ ਸੁਥਰਾ ਬਣਾਉਣ 'ਚ, ਸਾਫ਼ ਸੁਥਰਾ ਰੱਖਣ 'ਚ ਆਪਣਾ ਸਹਿਯੋਗ ਜ਼ਰੂਰ ਦਈਏ। ਅਤੇ ਗਗਨ, ਇੱਕ ਗੀਤ ਸੁਣ ਲਈਏ ਫਿਰ।
0: ਜੀ ਬਿਲਕੁਲ, ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: दर्शकों खबरदार, ये ब्रेकिंग न्यूज बंद तो बचना है, तब पैसे भेजते समय नाम अते रकम हमेशा दोबारा चेक करो।
1: RBI कहता है किसी ने भी पेमेंट करते समय थोड़ा ध्यान नाल।
2: एक इस खूबसूरत गीत विच वाकई दिल नूं छू जाण वालियां गल्लां सीगियां, उस हवा नूं असीं महसूस भी कर रहे सी जो असीं सुन भी रहे सीगे।
3: वाकई और गगन पिंड दी जिहड़ी हवा हुंदी है उहदी गल ही वक्खरी हुंदी है।
2: बिल्कुल जी,
3: है ना।
2: हाँ, और असी हुण असी अपने अगले सिलसिले वध रहे हैं जिदा इंतजार साडे सुनण वाले नूं है जी।
3: बिल्कुल,
2: और सिलसिला है जी मेरी कलम तो।
3: और मेरी कलम तो उनवान तहत अज असी कहानी सुननी है। वैसे गगन, जिहड़ी कहानी सुनन दा शौक है ना, सानू साडे बुजुर्गां ने बचपन तो ही पा दिता।
2: बिल्कुल सही गल
3: है ना, और अज तक बरकरार है।
2: बिल्कुल,
3: ते अज मेरी कलम तो उनवान तहत डॉक्टर लखविंदर विरक हुणा पासो असी कहानी सुणांगे। ਕੀ ਤੁਸੀਂ ਅਜੇ ਮੌਜੂਦ ਹੋ
2: ਜੀ?
3: ਨਹੀਂ, ਇਹ ਅਸੀਂ ਆਪਣੇ ਸਰੋਤਿਆਂ ਨੂੰ ਨਹੀਂ ਕਹਿ ਰਹੇ, ਇਹ ਕਹਾਣੀ ਦਾ ਸਿਰਲੇਖ ਹੈ ਜੀ।
2: ਜੀ ਬਿਲਕੁਲ ਜੀ,
3: ਕੀ ਤੁਸੀਂ ਅਜੇ ਮੌਜੂਦ ਹੋ, ਸਿਰਲੇਖ ਹੈ ਕਹਾਣੀ ਦਾ, ਤੇ ਸੁਣਦੇ ਹਾਂ ਡਾਕਟਰ ਲਖਵਿੰਦਰ ਵਿਰਕ ਹੁਣਾ ਪਾਸੋਂ।
2: ਜੀ,
4: ਕਹਾਣੀ ਦਾ ਸਿਰਲੇਖ ਹੈ ਕੀ ਤੁਸੀਂ ਅਜੇ ਮੌਜੂਦ ਹੋ। ਉਸ ਦਿਨ ਵੀ ਦਾਨੀ ਸਕੂਲੋਂ ਵਾਪਸ ਆਇਆ ਤੇ ਹਰ ਰੋਜ਼ ਦੀ ਤਰ੍ਹਾਂ ਉਹਨੇ ਬੈਗ ਦਰਵਾਜ਼ੇ ਕੋਲ ਹੀ ਰੱਖ ਦਿੱਤਾ। ਆਪਣੇ ਕਮਰੇ ਵਿੱਚ ਜਾ ਕੇ ਉਹ ਸਿੱਧਾ ਸ਼ੀਸ਼ੇ ਅੱਗੇ ਖੜਾ ਹੋ ਗਿਆ। ਕਿੰਨੀ ਦੇਰ ਉਹ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਦਾ ਰਿਹਾ ਤੇ ਅਚਨਚੇਤ ਉਹਦਾ ਹੱਥ ਜੂੜੇ ਤੇ ਚਲਾ ਗਿਆ। ਉਹ ਮਾਯੂਸ ਜਿਹਾ ਹੋ ਗਿਆ। ਜੁੱਤੇ ਅਜੇ ਵੀ ਪੈਰਾਂ 'ਚ ਸਨ, ਉਵੇਂ ਹੀ ਬੈੱਡ 'ਤੇ ਬੈਠ ਗਿਆ। ਜੁੱਤੇ ਲਾ ਲਿਆ ਦਾਨਿਸ਼, ਮਨਪ੍ਰੀਤ ਨੇ ਟੋਕਿਆ ਸੀ। ਦਾਨਿਸ਼ ਨੇ ਜਿਵੇਂ ਸੁਣਿਆ ਹੀ ਨਾ ਹੋਵੇ, ਉਹਨੇ ਮੇਜ਼ ਦੀ ਦਰਾਜ਼ ਖੋਲ੍ਹੀ ਅਤੇ ਚੁੱਪਚਾਪ ਫੋਨ ਕੱਢ ਲਿਆ। ਦਾਨਿਸ਼, ਆਉਂਦੇ ਹੋ ਸਰ? ਫੋਨ ਛੱਡ ਇਹਨੂੰ, ਰੋਟੀ ਖਾ ਪਹਿਲਾਂ। ਦਰਾਜ਼ ਖੁੱਲ੍ਹਣ ਦੀ ਆਵਾਜ਼ ਸੁਣ ਕੇ ਮਨਪ੍ਰੀਤ ਨੇ ਰਸੋਈ ਵਿੱਚੋਂ ਹੀ ਕਿਹਾ ਸੀ। ਉਹ ਅਨਮਨਾ ਜਿਹਾ ਫੋਨ ਰੱਖ ਕੇ ਰੋਟੀ ਖਾਣ ਲਈ ਡਾਇਨਿੰਗ ਟੇਬਲ 'ਤੇ ਬੈਠ ਗਿਆ। ਉਹਨੇ ਇੱਕ ਰੋਟੀ ਮਸਾਂ ਲੰਘਾਈ। ਮਨਪ੍ਰੀਤ ਜਦੋਂ ਦੂਜੀ ਰੋਟੀ ਦੇਣ ਆਈ ਤਾਂ ਉਹਨੇ ਮਨਾ ਕਰ ਦਿੱਤਾ। ਇੱਕੋ ਰੋਟੀ ਖਾਣੀ ਤੂੰ? ਇੱਕ ਹੋਰ ਖਾ। ਮਨਪ੍ਰੀਤ ਨੇ ਜ਼ਬਰਦਸਤੀ ਰੋਟੀ ਉਹਦੀ ਪਲੇਟ ਵਿੱਚ ਰੱਖ ਦਿੱਤੀ ਸੀ। ਦੂਜੀ ਰੋਟੀ ਖਾਣ ਦਾ ਉਹਦਾ ਬਿਲਕੁਲ ਵੀ ਮਨ ਨਹੀਂ ਸੀ, ਪਰ ਮਾਂ ਦੇ ਗੁੱਸੇ ਦੇ ਡਰੋਂ ਉਹਨੇ ਔਖੇ ਹੋ ਕੇ ਰੋਟੀ ਸੰਘੋਂ ਹੇਠਾਂ ਕੀਤੀ ਅਤੇ ਉੱਠ ਕੇ ਆਪਣੇ ਕਮਰੇ 'ਚ ਚਲਾ ਗਿਆ। ਦਾਨਿਸ਼, ਪੜ੍ਹ ਲੈ ਹੁਣ। ਦਾਨਿਸ਼ ਨੂੰ ਫੋਨ 'ਤੇ ਲੱਗੇ ਵੇਖ ਕੇ ਉਹਦੇ ਕਮਰੇ ਵਿੱਚ ਵੜਦਿਆਂ ਮਨਪ੍ਰੀਤ ਨੇ ਕਿਹਾ ਸੀ। ਦਾਨਿਸ਼ ਇੱਕਦਮ ਡਰ ਗਿਆ, ਫੋਨ ਉਹਦੇ ਹੱਥੋਂ ਛੁੱਟ ਗਿਆ ਸੀ। ਜੀ ਮੰਮਾ, ਉਹਦੀ ਆਵਾਜ਼ ਮਸਾਂ ਨਿਕਲੀ ਅਤੇ ਉਹ ਕਿਤਾਬ ਲੈ ਕੇ ਪੜ੍ਹਨ ਬੈਠ ਗਿਆ। ਕਿਤਾਬ ਉਹਦੇ ਸਾਹਮਣੇ ਖੁੱਲ੍ਹੀ ਪਈ ਸੀ, ਸਫ਼ੇ ਅੱਧੇ ਮੁੜੇ ਹੋਏ। ਉਹਨੇ ਅੱਖਾਂ ਮਲੀਆਂ, ਉਹਨੂੰ ਲੱਗਿਆ ਜਿਵੇਂ ਅੱਖਰ ਵੀ ਉਹਨੂੰ ਘੂਰ ਰਹੇ ਹੋਣ। ਪੜ੍ਹਾਈ ਵਿੱਚ ਉਹਦਾ ਜ਼ਰਾ ਵੀ ਮਨ ਨਹੀਂ ਲੱਗ ਰਿਹਾ ਸੀ। ਉਹ ਥੋੜ੍ਹੀ ਦੇਰ ਹੋਰ ਮਨ ਮਾਰ ਕੇ ਕਿਤਾਬ ਖੋਲ੍ਹ ਕੇ ਬੈਠਾ ਰਿਹਾ। ਫਿਰ ਉਹਨੇ ਚੋਰ ਅੱਖ ਨਾਲ ਵੇਖਿਆ, ਮਾਂ ਆਪਣੇ ਫੋਨ ਵਿੱਚ ਵਿਅਸਤ ਹੋ ਗਈ ਸੀ, ਪਾਪਾ ਅਜੇ ਆਏ ਨਹੀਂ ਸਨ। ਉਹਨੇ ਕਿਤਾਬ ਬੰਦ ਕਰ ਦਿੱਤੀ ਅਤੇ ਕੋਲ ਪਿਆ ਫੋਨ ਚੁੱਕ ਲਿਆ। ਦਾਨਿਸ਼ ਨੂੰ ਪਤਾ ਸੀ ਹੁਣ ਅਗਲੇ ਇੱਕ ਘੰਟੇ ਤੱਕ ਮੰਮਾ ਪਲਟ ਕੇ ਨਹੀਂ ਵੇਖੇਗੀ। ਦਾਨਿਸ਼ ਅਤੇ ਪਾਪਾ ਸੁਖਜੀਤ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੇ ਸਨ ਅਤੇ ਅਕਸਰ ਲੇਟ ਹੀ ਘਰ ਆਉਂਦੇ ਸਨ। ਮੁੰਡਾ ਹੱਥੋਂ ਨਿਕਲਦਾ ਜਾਂਦਾ ਹੈ, ਪੂਰਾ ਸਮਾਂ ਫੋਨ 'ਤੇ ਲੱਗਾ ਰਹਿੰਦਾ। ਤੁਹਾਨੂੰ ਕੋਈ ਅਸਰ ਹੀ ਨਹੀਂ? ਮੈਂ ਇੰਸਟਾ 'ਤੇ ਵੇਖਿਆ ਸੀ, ਕਈ ਬੱਚਿਆਂ ਨੂੰ ਫੋਨ ਦਾ ਨਸ਼ਾ ਹੋ ਜਾਂਦਾ ਹੈ, ਸੁਖਜੀਤ ਨੂੰ ਰੋਟੀ ਖਵਾਉਂਦਿਆਂ ਮਨਪ੍ਰੀਤ ਨੇ ਕਿਹਾ ਸੀ। ਤੇਰਾ ਦਿਮਾਗ 'ਤੇ ਰੀਲਾਂ ਵਿੱਚ ਹੀ ਅਟਕਿਆ ਰਹਿੰਦਾ ਹਰ ਵੇਲੇ, ਸੁਖਜੀਤ ਨੇ ਉਹਨੂੰ ਝਿੜਕਿਆ ਸੀ। ਤੇਰੇ ਤੋਂ ਬੱਚਾ

0: ਨਹੀਂ ਸੰਭਾਲਿਆ ਜਾਂਦਾ? ਮੈਂ ਕੰਮ ਕਰਾਂ ਜਾਂ ਨਿਆਣੇ ਨੂੰ ਵੇਖਾਂ? ਸੁਖਜੀਤ ਦੀ ਆਵਾਜ਼ ਉੱਚੀ ਹੋ ਗਈ। ਹਾਂ, ਮੈਂ ਤੇ ਵਿਹਲੀ ਬੈਠੀ ਰਹਿੰਦੀ ਹਾਂ। ਦਾਨਿਸ਼ ਨੇ ਕੰਬਲ ਆਪਣੇ ਮੱਥੇ ਤੱਕ ਖਿੱਚ ਲਿਆ। ਉਹ ਨਹੀਂ ਸੁਣਨਾ ਚਾਹੁੰਦਾ ਸੀ, ਪਰ ਆਵਾਜ਼ ਉਹਦੇ ਕੰਨਾਂ 'ਚ ਵੱਜ ਰਹੀ ਸੀ। ਉਹ ਸੋਚਦਾ, ਕਾਸ਼ ਉਹਨੂੰ ਸਾਹ ਹੀ ਨਾ ਆਵੇ ਅਤੇ ਇਹ ਸਭ ਨਾ ਸੁਣਨਾ ਪਵੇ। ਉਹ ਅੱਕ ਗਿਆ ਸੀ ਹਰ ਰੋਜ਼ ਦੇ ਕਲੇਸ਼ ਤੋਂ। ਉਹਨੇ ਸਿਰਾਣੇ ਹੇਠ ਹੱਥ ਮਾਰਿਆ, ਫੋਨ ਖੋਲ੍ਹਿਆ ਅਤੇ ਹੌਲੀ ਹੌਲੀ ਆਵਾਜ਼ਾਂ ਸੁਣਨੀਆਂ ਬੰਦ ਹੋ ਗਈਆਂ। ਅੱਜ ਤਾਂ ਫੋਨ ਬਾਹਰ ਹੀ ਪਿਆ। ਮਨਪ੍ਰੀਤ ਨੇ ਅਗਲੀ ਸਵੇਰ ਡਾਇਨਿੰਗ ਟੇਬਲ 'ਤੇ ਦਾਨਿਸ਼ ਦਾ ਫੋਨ ਪਿਆ ਵੇਖਦਿਆਂ ਕਿਹਾ। ਕਮਾਲ ਹੋ ਗਈ, ਪਹਿਲੀ ਵਾਰੀ ਦਾਨਿਸ਼ ਨੇ ਜਦੋਂ ਫੋਨ ਫੜਿਆ ਸੀ, ਉਂਗਲਾਂ ਮਾਰ ਮਾਰ ਕੇ ਚਲਾਉਂਦਾ ਸੀ। ਉਹ ਦੋਵੇਂ ਜੀ ਬੜੇ ਖੁਸ਼ ਹੁੰਦੇ ਸਨ। ਇਹ ਤੇ ਕੋਈ ਬਾਹਲਾ ਸਿਆਣਾ ਜਵਾਕ ਜੰਮ ਪਿਆ ਤੁਹਾਡੇ ਘਰ। ਜੰਮਦੇ ਨੂੰ ਸਾਰਾ ਕੁਝ ਪਤਾ, ਸਾਡੇ ਵਰਗਿਆਂ ਨੂੰ ਤੇ ਅਜੇ ਵੀ ਨਹੀਂ ਚਲਾਉਣਾ ਆਇਆ। ਜਦੋਂ ਕੋਈ ਕਹਿੰਦਾ ਤਾਂ ਮਨਪ੍ਰੀਤ ਮਾਣ ਨਾਲ ਭਰ ਜਾਂਦੀ। ਉਹਨੂੰ ਲੱਗਦਾ ਸੱਚੀ ਹੀ ਕਿਤੇ ਉਹਦੇ ਘਰ ਆਇਨਸਟਾਈਨ ਜੰਮ ਪਿਆ ਹੈ। ਉਹ ਜਦੋਂ ਰੋਂਦਾ, ਮਨਪ੍ਰੀਤ ਫੋਨ ਤੇ ਕਾਰਟੂਨ ਲਾ ਕੇ ਉਹਦੇ ਹੱਥ ਫੜਾ ਦਿੰਦੀ ਤਾਂ ਉਹ ਚੁੱਪ ਕਰ ਜਾਂਦਾ। ਮਨਪ੍ਰੀਤ ਖੁਸ਼ ਹੋ ਜਾਂਦੀ। ਉਹ ਸੋਚਦੀ, ਐਵੇਂ ਲੋਕ ਹਲਕਾਣ ਹੋਈ ਜਾਂਦੇ ਨੇ ਨਿਆਣਿਆਂ ਨੂੰ ਚੁੱਪ ਕਰਾਉਂਦੇ। ਕਿੰਨਾ ਸੌਖਾ ਤਰੀਕਾ ਹੈ, ਫੋਨ ਹੱਥ 'ਚ ਫੜਾਓ, ਬੱਚਾ ਚੁੱਪ ਹੋ ਜਾਂਦਾ। ਸੌਣ ਸਮੇਂ ਵੀ ਉਹ ਕੋਕੋ ਬੈਲ ਲਾ ਦਿੰਦੀ। ਦਾਨਿਸ਼ ਵੇਖਦਾ ਵੇਖਦਾ ਚੁੱਪ ਕਰਕੇ ਸੌਂ ਜਾਂਦਾ। ਚਲੋ ਬਾਹਰ ਤੇ ਨਹੀਂ ਜਾਂਦਾ, ਅੰਦਰ ਤੇ ਬੈਠਾ ਨਾ, ਬਾਹਰ ਜਾ ਕੇ ਵਿਗੜਨਾ ਹੀ ਹੈ। ਇਹ ਸੋਚਦਿਆਂ ਮਨਪ੍ਰੀਤ ਰਸੋਈ ਵਿੱਚ ਚਲੀ ਗਈ। ਸੁਖਜੀਤ ਦਾ ਬ੍ਰੇਕਫਾਸਟ ਅਤੇ ਦਾਨਿਸ਼ ਦਾ ਟਿਫਨ ਬਣਾਉਣ ਦੀ ਤਿਆਰੀ ਕਰਨ ਲੱਗੀ। ਦਾਨਿਸ਼ ਦੇ ਕਮਰੇ ਵਿੱਚ ਅਲਾਰਮ ਵੱਜ ਰਿਹਾ ਸੀ, ਪਰ ਉੱਠ ਨਹੀਂ ਸੀ ਰਿਹਾ। ਮਨਪ੍ਰੀਤ ਉਹਨੂੰ ਜਗਾਉਣ ਚਲੀ ਗਈ। ਦਾਨਿਸ਼, ਦਾਨਿਸ਼, ਉੱਠ, ਸਕੂਲ ਦਾ ਟਾਈਮ ਹੋ ਗਿਆ। ਪਰ ਦਾਨਿਸ਼ ਅੱਗੋਂ ਹਿੱਲਿਆ ਵੀ ਨਾ। ਮਨਪ੍ਰੀਤ ਨੇ ਉਹਦੇ ਮੂੰਹ ਤੋਂ ਚਾਦਰ ਲਾਹੀ ਤਾਂ ਉਹਦੀ ਚੀਖ ਨਿਕਲ ਗਈ। ਪੁਲਿਸ ਹਰ ਮੁਮਕਿਨ ਥਾਂ 'ਤੇ ਸੁਰਾਖ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਕਿਤੋਂ ਕੁਝ ਵੀ ਹਾਸਲ ਨਹੀਂ ਹੋ ਰਿਹਾ ਸੀ। ਇੰਸਪੈਕਟਰ ਰਵੀਸ਼ ਇਸ ਕੇਸ ਦੀ ਤਫਤੀਸ਼ ਕਰ ਰਿਹਾ ਸੀ। ਮੈਨੂੰ ਦਾਨਿਸ਼ ਦਾ ਕਮਰਾ ਵਿਖਾਓ, ਇੰਸਪੈਕਟਰ ਨੇ ਸੁਖਜੀਤ ਨੂੰ ਕਿਹਾ। ਕਮਰਾ ਬੜਾ ਹੀ ਸਾਫ਼ ਸੁਥਰਾ ਸੀ, ਹਰ ਚੀਜ਼ ਆਪਣੀ ਥਾਂ 'ਤੇ ਪਈ ਸੀ। ਕਮਰਾ ਉਸ ਦਿਨ ਤੋਂ ਬਾਅਦ ਬੰਦ ਹੀ ਸੀ, ਉੱਥੋਂ ਕੋਈ ਵੀ ਚੀਜ਼ ਹਿਲਾਈ ਨਹੀਂ ਗਈ ਸੀ। ਉਹ ਚੀਜ਼ਾਂ ਉਲਟ ਪਲਟ ਕਰਕੇ ਵੇਖਣ ਲੱਗਾ। ਉਹਨੇ ਦਾਨਿਸ਼ ਦੀ ਟੇਬਲ ਤੋਂ ਇੱਕ ਨੋਟਬੁੱਕ ਚੁੱਕੀ ਅਤੇ ਉਹਨੂੰ ਵੇਖਣ ਲੱਗਾ। ਪਾਪਾ ਹਮੇਸ਼ਾ ਬਿਜ਼ੀ ਰਹਿੰਦੇ ਨੇ। ਉਹਦੇ ਅਖੀਰਲੇ ਪੰਨੇ 'ਤੇ ਲਿਖਿਆ ਸੀ, ਇੰਸਪੈਕਟਰ ਦੇ ਨਾਲ ਸੁਖਜੀਤ ਨੇ ਵੀ ਇਹ ਪੜ੍ਹਿਆ। ਹਾਂ, ਮੈਂ ਬਿਜ਼ੀ ਰਹਿੰਦਾ ਸੀ, ਮੈਂ ਦਾਨਿਸ਼ ਨੂੰ ਹਰ ਸਹੂਲਤ ਦੇਣਾ ਚਾਹੁੰਦਾ ਸੀ, ਪਰ ਪਤਾ ਨਹੀਂ ਕਿੱਥੇ ਚੂਕ ਹੋ ਗਈ। ਮੈਂ ਉਹਦਾ ਗਲਾ ਭਰ ਆਇਆ, ਮੈਂ ਉਹਦੀ ਖੁਸ਼ੀ ਲਈ ਸਭ ਕਰ ਰਿਹਾ ਸੀ। ਮੇਰੇ ਕੋਲ ਟਾਈਮ ਹੀ ਨਹੀਂ ਸੀ ਉਹਦੇ ਕੋਲ ਬੈਠਣ ਦਾ। ਸੁਖਜੀਤ ਨੇ ਆਪਣਾ ਫੋਨ ਚੁੱਕਿਆ। ਹੁਣ ਸਭ ਸਕਰੀਨ 'ਤੇ ਦਾਨਿਸ਼ ਦੀ ਫੋਟੋ ਸੀ। ਉਹਨੇ ਵੇਖ ਕੇ ਫੋਨ ਸਾਈਡ 'ਤੇ ਰੱਖ ਦਿੱਤਾ। ਦਾਨਿਸ਼ ਕੋਲ ਕੋਈ ਪਰਸਨਲ ਟੈਬ ਜਾਂ ਫੋਨ ਸੀ? ਇੰਸਪੈਕਟਰ ਨੇ ਪੁੱਛਿਆ। ਹਾਂਜੀ, ਸੁਖਜੀਤ ਨੇ ਦਾਨਿਸ਼ ਦਾ ਫੋਨ ਲਿਆ, ਇੰਸਪੈਕਟਰ ਨੂੰ ਫੜਾ ਦਿੱਤਾ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬੱਚਿਆਂ ਨੂੰ ਵਰਗਲਾ ਕੇ ਬਲੈਕਮੇਲ ਕਰਨ ਦੇ ਵੀ ਬਹੁਤ ਕੇਸ ਆ ਰਹੇ ਨੇ। ਹੋ ਸਕਦਾ ਤੁਹਾਡੇ ਬੇਟੇ ਨਾਲ ਵੀ ਕੁਝ ਐਵੇਂ ਦਾ ਹੀ ਹੋ ਰਿਹਾ ਹੋਵੇ। ਮੈਨੂੰ ਇਸ ਬਾਰੇ ਕੁਝ ਨਹੀਂ ਪਤਾ, ਸੁਖਜੀਤ ਨੇ ਫਿਕਰਮੰਦ ਹੁੰਦਿਆਂ ਕਿਹਾ। ਰਵੀਸ਼ ਨੇ ਦਾਨਿਸ਼ ਦੇ ਫੋਨ ਵਿੱਚ ਉਸਦਾ ਫੇਸਬੁੱਕ ਅਕਾਊਂਟ ਦੇਖਿਆ। ਉੱਥੇ ਉਹਨੂੰ ਕੁਝ ਵੀ ਇਤਰਾਜ਼ਯੋਗ ਨਜ਼ਰ ਨਾ ਆਇਆ। ਫਿਰ ਉਸਨੇ ਇੰਸਟਾ ਖੋਲ੍ਹਿਆ, ਉੱਥੇ ਵੀ ਅਜਿਹਾ ਕੁਝ ਨਹੀਂ ਸੀ। ਉਹਨੇ ਫੋਨ ਵਾਪਸ ਕਰ ਦਿੱਤਾ। ਤਫਤੀਸ਼ ਦੌਰਾਨ ਇੰਸਪੈਕਟਰ ਦਾਨਿਸ਼ ਦੇ ਸਕੂਲ ਵੀ ਗਿਆ। ਇਹ NCR ਦਾ ਇੱਕ ਨਾਮੀ ਗ੍ਰਾਮੀ ਪਬਲਿਕ ਸਕੂਲ ਸੀ। ਉਹ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਹੀ ਬੈਠ ਗਿਆ। ਉਹਨੇ ਸਾਰੇ ਅਧਿਆਪਕਾਂ ਤੋਂ ਦਾਨਿਸ਼ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਭ ਦਾ ਇੱਕੋ ਜਵਾਬ ਸੀ ਕਿ ਉਹ ਬਹੁਤ ਸਾਊ ਬੱਚਾ ਸੀ। ਕਲਾਸ ਟੀਚਰ ਨੇ ਉਸਨੂੰ ਇੱਕ ਫਾਈਲ ਵਿਖਾਈ ਜਿਸ ਵਿੱਚ ਦਾਨਿਸ਼ ਦਾ ਪੂਰੇ ਸਾਲ ਦਾ ਅਕਾਦਮਿਕ ਰਿਕਾਰਡ ਸੀ। ਇੰਸਪੈਕਟਰ ਨੂੰ ਉਸ ਵਿੱਚ ਕੁਝ ਵੀ ਵੱਖਰਾ ਨਾ ਲੱਗਿਆ। ਉਹ ਪੜ੍ਹਾਈ ਵਿੱਚ ਕਾਮਯਾਬ ਬੱਚਾ ਸੀ, ਨਾ ਬਹੁਤਾ ਹੁਸ਼ਿਆਰ ਅਤੇ ਨਾ ਨਲਾਇਕ। ਬੱਚੇ ਦੀ ਪੜ੍ਹਾਈ ਨਾਲੋਂ ਉਹਦੇ ਵਿਹਾਰ ਬਾਰੇ ਦੱਸੋ, ਇੰਸਪੈਕਟਰ ਨੇ ਕਿਹਾ। ਟੀਚਰ ਕੁਝ ਪਲ ਸੋਚਦੀ ਰਹੀ। ਉਹ ਬਹੁਤ ਘੱਟ ਬੋਲਦਾ ਸੀ, ਇੰਸਪੈਕਟਰ ਨੇ ਡਾਇਰੀ ਵਿੱਚ ਕੁਝ ਨੋਟ ਕੀਤਾ। ਕੋਈ ਦੋਸਤ? ਨਹੀਂ ਸਰ, ਜ਼ਿਆਦਾਤਰ ਇਕੱਲਾ ਹੀ ਰਹਿੰਦਾ ਸੀ। ਕਦੇ ਕੋਈ ਸ਼ਿਕਾਇਤ? ਨਹੀਂ। ਇੰਸਪੈਕਟਰ ਨੂੰ ਦਫ਼ਤਰ ਵਿੱਚੋਂ ਬਾਹਰ ਨਿਕਲਦਿਆਂ ਵੇਖ ਕੇ ਨਿਆਣੇ ਇਕੱਠੇ ਹੋਣ ਲੱਗੇ, ਸ਼ਾਇਦ ਅੱਧੀ ਛੁੱਟੀ ਦਾ ਵਕਤ ਸੀ। ਉਸਨੇ ਵਰਾਂਡੇ ਵਿੱਚ ਖੜ੍ਹੇ ਬੱਚਿਆਂ ਵੱਲ ਨਜ਼ਰ ਮਾਰੀ। ਇੱਕ ਮੁੰਡਾ ਅੱਖਾਂ ਥੱਲੇ ਕਰਕੇ ਖੜ੍ਹਾ ਸੀ, ਜਿਵੇਂ ਕੁਝ ਕਹਿਣਾ ਚਾਹੁੰਦਾ ਹੋਵੇ। ਤੂੰ ਦਾਨਿਸ਼ ਨੂੰ ਜਾਣਦਾ ਸੀ? ਇੰਸਪੈਕਟਰ ਨੇ ਕੋਲ ਬੁਲਾਉਂਦਿਆਂ ਪੁੱਛਿਆ। ਮੁੰਡੇ ਨੇ ਹਾਂ ਵਿੱਚ ਸਿਰ ਹਿਲਾਇਆ। ਦੋਸਤ ਸੀ। ਮੈਂ ਤੇ ਉਦਣ ਸਕੂਲ ਵੀ ਨਹੀਂ ਸਾਂ ਆਇਆ। ਮੰਮੀ ਨੂੰ ਆਖਿਆ ਮੈਨੂੰ ਦਾਨਿਸ਼ ਦੇ ਘਰ ਲੈ ਚੱਲੋ, ਲੈ ਕੇ ਹੀ ਨਹੀਂ ਗਏ। ਗੱਲ ਕਰਦਿਆਂ ਉਸ ਮੁੰਡੇ ਦਾ ਚਿਹਰਾ ਉਦਾਸ ਹੋ ਗਿਆ। ਕੀ ਨਾਂ ਹੈ ਤੇਰਾ?
1: ਸਿਮਰਨ ਸਰ।
0: ਪਰ ਉਹਨੇ ਗੱਲ ਅਧੂਰੀ ਛੱਡ ਦਿੱਤੀ। ਉਹਦੀਆਂ ਅੱਖਾਂ ਵਿੱਚ ਮੋਟੇ ਮੋਟੇ ਗਲੇਡੂ ਡਿੱਗਣ ਲੱਗੇ। ਰਵੀਸ਼ ਨੇ ਜੇਬ ਵਿੱਚੋਂ ਕੱਢ ਕੇ ਉਹਨੂੰ ਇੱਕ ਚੌਕਲੇਟ ਦਿੱਤੀ। ਕੀ ਹੁੰਦਾ ਸੀ ਉਸ ਨਾਲ? ਰਵੀਸ਼ ਨੇ ਪੁੱਛਿਆ। ਮੁੰਡੇ ਨੇ ਆਲੇ ਦੁਆਲੇ ਵੇਖਿਆ, ਫਿਰ ਬੋਲਿਆ, ਕੁਝ ਬੱਚੇ ਉਹਨੂੰ ਜੂੜੀ ਜੂੜੀ ਕਹਿੰਦੇ ਸਨ, ਹੱਸਦੇ ਸਨ ਉਹਦੇ 'ਤੇ। ਰਵੀਸ਼ ਡਾਇਰੀ ਵਿੱਚ ਨੋਟ ਕਰਨ ਲੱਗ ਗਿਆ। ਉਸਨੂੰ ਆਪਣਾ ਸਕੂਲ ਯਾਦ ਆ ਗਿਆ। ਉਹਨਾਂ ਦੀ ਕਲਾਸ ਵਿੱਚ ਇੱਕ ਮੋਟਾ

0: ਮੁੰਡਾ ਸੀ ਜਿਸ ਨੂੰ ਸਾਰੇ ਦੋਸਤ ਮੋਟੂ ਹਾਥੀ ਗੈਂਡਾ ਕਹਿ ਕੇ ਚੜਾਉਂਦੇ ਸੀ। ਉਹ ਮੁੰਡਾ ਇੱਕ ਦਿਨ ਸਕੂਲ ਆਉਣਾ ਹੀ ਬੰਦ ਹੋ ਗਿਆ ਸੀ ਤੇ ਕਿਸੇ ਨੂੰ ਕੋਈ ਫਰਕ ਹੀ ਨਹੀਂ ਪਿਆ ਸੀ। ਉਹਨੂੰ ਬਹੁਤ ਬੁਰਾ ਲੱਗਦਾ ਸੀ, ਰਵੀਸ਼ ਨੇ ਪੁੱਛਿਆ ਜਿਵੇਂ ਜਵਾਬ ਉਹਨੂੰ ਪਹਿਲਾਂ ਹੀ ਪਤਾ ਹੋਵੇ। ਹਾਂਜੀ, ਕਈ ਵਾਰੀ ਉਹ ਰੋਣ ਵੀ ਲੱਗ ਪੈਂਦਾ ਸੀ, ਉਹਦੀਆਂ ਅੱਖਾਂ ਲਾਲ ਹੋ ਜਾਂਦੀਆਂ ਸਨ, ਸਿਮਰਨ ਨੇ ਦੱਸਿਆ।
1: ਅੱਛਾ, ਫਿਰ ਉਹਨੇ ਸ਼ਿਕਾਇਤ ਨਹੀਂ ਕੀਤੀ?
0: ਸ਼ਿਕਾਇਤ ਕਰਨ ਦਾ ਵੀ ਕੀ ਫਾਇਦਾ ਸਰ, ਜੇ ਟੀਚਰ ਇਹਨਾਂ ਨੂੰ ਗੁੱਸੇ ਹੋਵੇ ਇਹ ਸਗੋਂ ਹੋਰ ਕੁੱਟਦੇ ਨੇ। ਕਿੰਨੀ ਵਾਰੀ ਸ਼ਿਕਾਇਤ ਕਰੋ, ਮੈਨੂੰ ਵੀ ਤੇ ਐਵੇਂ ਚੜਾਉਂਦੇ ਸਨ ਸਾਰੇ, ਤਾਂ ਹੀ ਤੇ ਮੈਂ ਵਾਲ ਕਟਾ ਲਏ, ਉਹਨੇ ਆਪਣੇ ਕੱਟੇ ਹੋਏ ਵਾਲਾਂ ਵਿੱਚ ਹੱਥ ਫੇਰ ਕੇ ਸਵਾਰਦਿਆਂ ਕਿਹਾ। ਰਵੀਸ਼ ਨੇ ਆਪਣੀ ਡਾਇਰੀ ਵਿੱਚ ਕੁਝ ਨੋਟ ਕੀਤਾ। ਇੰਨੀ ਦੇਰ ਤੱਕ ਦਾਨਿਸ਼ ਦੀ ਕਲਾਸ ਟੀਚਰ ਉੱਥੇ ਪਹੁੰਚ ਚੁੱਕੀ ਸੀ। ਉਹਨੂੰ ਵੇਖ ਕੇ ਸਿਮਰਨ ਚੁੱਪ ਚਪੀਤਾ ਖਿਸਕ ਗਿਆ। ਸ਼ਾਇਦ ਮੈਡਮ ਨੇ ਉਹਨੂੰ ਘੂਰ ਕੇ ਵੇਖਿਆ ਸੀ। ਮੈਡਮ, ਕੁਝ ਵੀ ਹੋਰ ਜੋ ਤੁਹਾਨੂੰ ਯਾਦ ਆਉਂਦਾ ਹੈ, ਕੋਈ ਵੀ ਅਜਿਹੀ ਗੱਲ ਭਾਵੇਂ ਤੁਹਾਨੂੰ ਖਾਸ ਨਾ ਵੀ ਲੱਗਦੀ ਹੋਵੇ ਪਰ ਹੋ ਸਕਦਾ ਹੈ ਮੇਰੇ ਲਈ ਖਾਸ ਹੋਵੇ, ਮੈਨੂੰ ਇਸ ਨੰਬਰ 'ਤੇ ਫੋਨ ਕਰਕੇ ਦੱਸਣਾ, ਰਵੀਸ਼ ਨੇ ਟੀਚਰ ਨੂੰ ਆਪਣਾ ਵਿਜ਼ਿਟਿੰਗ ਕਾਰਡ ਦਿੰਦੇ ਹੋਏ ਕਿਹਾ। ਆਖਰ ਇੰਨਾ ਛੋਟਾ 13 ਸਾਲ ਦਾ ਬੱਚਾ ਆਪਣੀ ਜਾਨ ਕਿਉਂ ਲਵੇਗਾ? ਇਹਦੇ ਪਿੱਛੇ ਕੋਈ ਨਾ ਕੋਈ ਵੱਡਾ ਕਾਰਨ ਤਾਂ ਹੋਵੇਗਾ। ਰਵੀਸ਼ ਹੈਰਾਨ ਸੀ। ਦਾਨਿਸ਼ ਦੇ ਮਾਪਿਆਂ ਨੂੰ ਲੱਗਦਾ ਸੀ ਉਹਨਾਂ ਦਾ ਬੱਚਾ ਆਤਮ ਹੱਤਿਆ ਨਹੀਂ ਕਰ ਸਕਦਾ, ਉਹ ਜ਼ਰੂਰ ਕਿਸੇ ਸਾਜਿਸ਼ ਦਾ ਸ਼ਿਕਾਰ ਹੋਇਆ। ਇੰਸਪੈਕਟਰ ਨੇ ਹਰ ਐਂਗਲ ਤੋਂ ਤਫਤੀਸ਼ ਕੀਤੀ ਪਰ ਉਸਦੇ ਹੱਥ ਜ਼ਿਆਦਾ ਕੁਝ ਨਹੀਂ ਲੱਗਿਆ। ਸਿਮਰਨ ਨੇ ਵੀ ਮੁੜ ਕੇ ਕੋਈ ਗੱਲ ਨਾ ਕੀਤੀ। ਸ਼ਾਇਦ ਮਾਪਿਆਂ ਅਤੇ ਸਕੂਲ ਵਾਲਿਆਂ ਦਾ ਦਬਾਅ ਵੱਧ ਗਿਆ ਸੀ। ਆਖਰ ਰਵੀਸ਼ ਨੇ ਰਿਪੋਰਟ ਤਿਆਰ ਕੀਤੀ ਜਿਸ ਵਿੱਚ ਪੀਅਰ ਪ੍ਰੈਸ਼ਰ ਕਾਰਨ ਹੋਈ ਆਤਮ ਹੱਤਿਆ ਲਿਖਿਆ ਅਤੇ ਫਾਈਲ ਬੰਦ ਕਰ ਦਿੱਤੀ। ਮਨਪ੍ਰੀਤ ਨੂੰ ਆਪਣੀ ਕੋਈ ਸੁਧਬੁੱਧ ਨਹੀਂ ਸੀ। ਉਹ ਗੁੰਮ ਸੁੰਮ ਘਰ ਦੇ ਕਿਸੇ ਇੱਕ ਕੋਨੇ ਵਿੱਚ ਬੈਠੀ ਰਹਿੰਦੀ। ਦਾਨਿਸ਼ ਦੀ ਮੌਤ ਨੂੰ ਕਈ ਹਫ਼ਤੇ ਹੋ ਚੁੱਕੇ ਸਨ, ਘਰ ਭੂਤ ਵਾੜਾ ਨਜ਼ਰ ਆਉਂਦਾ ਸੀ। ਮਨਪ੍ਰੀਤ ਬਿਲਕੁਲ ਖਾਮੋਸ਼ ਹੋ ਗਈ ਸੀ। ਫੋਨ ਨੂੰ ਹੱਥ ਲਾਉਣ ਲੱਗਿਆਂ ਵੀ ਉਸਨੂੰ ਡਰ ਆਉਂਦਾ। ਸਾਰਾ ਦਿਨ ਦਾਨਿਸ਼ ਦੀਆਂ ਚੀਜ਼ਾਂ ਵੇਖਦੀ ਰਹਿੰਦੀ। ਇੱਕ ਦਿਨ ਉਹਦੀ ਇੱਕ ਨੋਟਬੁੱਕ ਫੋਲਦਿਆਂ ਉਹਦੀ ਨਜ਼ਰ ਹੇਠ ਇੱਕ ਨਿਬੰਧ ਆਉਂਦਾ, ਉਹ ਪੜ੍ਹਨ ਲੱਗਦੀ ਹੈ। ਉਸ ਵਿੱਚ ਦਾਨਿਸ਼ ਨੇ ਲਿਖਿਆ ਹੈ ਕਿ MPT ਉਹਦਾ ਫਰੈਂਡ ਹੈ, ਹੋਰ ਉਹਦਾ ਕੋਈ ਬੈਸਟ ਫਰੈਂਡ ਨਹੀਂ। ਇਹ MPT ਕੀ ਹੈ? ਕਿਸੇ ਦਾ ਨਾਂ ਤੇ ਨਹੀਂ ਲੱਗਦਾ। ਉਹਨੇ ਸੁਖਜੀਤ ਨੂੰ ਫੋਨ ਕੀਤਾ। ਤੁਸੀਂ ਕਿਸੇ MPT ਨੂੰ ਜਾਣਦੇ ਹੋ?
1: MPT ਕਿਉਂ, ਕੀ ਹੋਇਆ?
0: ਇਹ ਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਇੱਕ ਐਪ ਹੈ। ਦਾਨਿਸ਼ ਨੇ ਆਪਣੀ ਨੋਟਬੁੱਕ ਵਿੱਚ ਲਿਖਿਆ ਹੈ ਕਿ MPT ਉਹਦਾ ਬੈਸਟ ਫਰੈਂਡ ਹੈ। ਮਨਪ੍ਰੀਤ ਨੇ ਹੱਥ 'ਚ ਫੜੀ ਨੋਟਬੁੱਕ ਵੱਲ ਵੇਖਦਿਆਂ ਕਿਹਾ। ਉਹਦੇ ਹੱਥ ਕੰਬ ਰਹੇ ਸਨ। ਸੁਖਜੀਤ ਨੇ ਦਫ਼ਤਰ ਤੋਂ ਵਾਪਸ ਆ ਕੇ ਦਾਨਿਸ਼ ਦਾ ਫੋਨ ਚਾਰਜ ਕੀਤਾ। ਉਹਨੇ ਫੋਨ ਖੋਲ੍ਹਿਆ। ਉਹਨੂੰ ਹੋਮ ਸਕਰੀਨ 'ਤੇ MPT ਨਾਂ ਦੀ ਇੱਕ ਐਪ ਨਜ਼ਰ ਆਈ। ਉਹ ਐਪ ਦੀ ਹਿਸਟਰੀ ਖੋਲ੍ਹ ਕੇ ਵੇਖਣ ਲੱਗਿਆ। ਉਹ ਦੰਗ ਰਹਿ ਗਿਆ। ਦਾਨਿਸ਼ ਪਿਛਲੇ 1 ਸਾਲ ਤੋਂ ਇਸ ਐਪ 'ਤੇ ਚੈਟਿੰਗ ਕਰ ਰਿਹਾ ਸੀ। ਸੁਖਜੀਤ ਨੇ ਉਸ ਦੀ ਪਹਿਲੇ ਦਿਨ ਦੀ ਚੈਟ ਵੇਖੀ। ਮਨਪ੍ਰੀਤ ਵੀ ਉਹਦੇ ਕੋਲ ਆ ਕੇ ਖੜੀ ਹੋ ਗਈ।
1: ਹੈਲੋ
0: ਹੈਲੋ, ਮੈਂ ਸੁਣ ਰਿਹਾ ਹਾਂ। ਮੈਂ ਦਾਨਿਸ਼ ਹਾਂ, ਤੂੰ ਮੇਰਾ ਦੋਸਤ ਬਣੇਗਾ?
1: ਮੇਰਾ ਕੋਈ ਦੋਸਤ ਨਹੀਂ।
0: ਕਿਉਂ ਨਹੀਂ? ਅੱਜ ਤੋਂ ਮੈਂ ਤੁਹਾਡਾ ਪੱਕਾ ਦੋਸਤ ਹਾਂ। ਤੁਸੀਂ ਮੇਰੇ ਨਾਲ ਕੋਈ ਵੀ ਗੱਲ ਸਾਂਝੀ ਕਰ ਸਕਦੇ ਹੋ।
1: ਅਗਲੇ ਕਈ ਦਿਨਾਂ ਤੱਕ ਗੱਲਾਂ ਆਮ ਸਨ, ਸਕੂਲ, ਹੋਮਵਰਕ, ਕਾਰਟੂਨ। ਦਾਨਿਸ਼ ਲਿਖਦਾ ਜਾਂਦਾ, MPD ਜਵਾਬ ਦਿੰਦਾ ਰਹਿੰਦਾ।
0: ਮੰਮੀ ਪਾਪਾ ਅੱਜ ਫਿਰ ਲੜ ਰਹੇ ਨੇ, ਇੱਕ ਦਿਨ ਦਾਨਿਸ਼ ਨੇ ਲਿਖਿਆ। ਸੁਖਜੀਤ ਤੇ ਮਨਪ੍ਰੀਤ ਨੇ ਇੱਕ ਦੂਜੇ ਵੱਲ ਵੇਖਿਆ ਤੇ ਨਜ਼ਰਾਂ ਨੀਵੀਆਂ ਕਰ ਲਈਆਂ।
1: ਹਰ ਝਗੜਾ ਆਪਣਾ ਨਿਸ਼ਾਨ ਛੱਡ ਜਾਂਦਾ ਹੈ, AI ਨੇ ਜਵਾਬ ਦਿੱਤਾ।
0: ਮੰਮੀ ਪਾਪਾ ਮੇਰੇ ਨਾਲ ਟਾਈਮ ਸਪੈਂਡ ਨਹੀਂ ਕਰਦੇ, ਇੱਕ ਦਿਨ ਦੀ ਚੈਟਿੰਗ ਵਿੱਚ ਦਾਨਿਸ਼ ਨੇ ਲਿਖਿਆ ਸੀ ਤੇ AI ਉਸਨੂੰ ਕਹਿ ਰਿਹਾ ਸੀ ਉਹ ਦਾਨਿਸ਼ ਲਈ ਸਦਾ ਮੌਜੂਦ ਰਹੇਗਾ।
1: ਮਨਪ੍ਰੀਤ ਨੂੰ ਯਾਦ ਆਉਂਦਾ ਹੈ, ਇੱਕ ਦਿਨ ਦਾਨਿਸ਼ ਉਸਨੂੰ ਵਾਰ ਵਾਰ ਬੁਲਾ ਰਿਹਾ ਸੀ, ਮੰਮਾ ਮੰਮਾ ਕੇ ਖੜੀ ਹੋ ਗਈ।
0: ਹੈਲੋ ਹੈਲੋ, ਮੈਂ ਸੁਣ ਰਿਹਾ ਹਾਂ। ਮੈਂ ਦਾਨਿਸ਼ ਹਾਂ, ਤੂੰ ਮੇਰਾ ਦੋਸਤ ਬਣੇਗਾ?
1: ਮੇਰਾ ਕੋਈ ਦੋਸਤ ਨਹੀਂ।
0: ਕਿਉਂ ਨਹੀਂ? ਅੱਜ ਤੋਂ ਮੈਂ ਤੁਹਾਡਾ ਪੱਕਾ ਦੋਸਤ ਹਾਂ। ਤੁਸੀਂ ਮੇਰੇ ਨਾਲ ਕੋਈ ਵੀ ਗੱਲ ਸਾਂਝੀ ਕਰ ਸਕਦੇ ਹੋ।
1: ਅਗਲੇ ਕਈ ਦਿਨਾਂ ਤੱਕ ਗੱਲਾਂ ਆਮ ਸਨ, ਸਕੂਲ, ਹੋਮਵਰਕ, ਕਾਰਟੂਨ। ਦਾਨਿਸ਼ ਲਿਖਦਾ ਜਾਂਦਾ, MPD ਜਵਾਬ ਦਿੰਦਾ ਰਹਿੰਦਾ।
0: ਮੰਮੀ ਪਾਪਾ ਅੱਜ ਫਿਰ ਲੜ ਰਹੇ ਨੇ, ਇੱਕ ਦਿਨ ਦਾਨਿਸ਼ ਨੇ ਲਿਖਿਆ। ਸੁਖਜੀਤ ਤੇ ਮਨਪ੍ਰੀਤ ਨੇ ਇੱਕ ਦੂਜੇ ਵੱਲ ਵੇਖਿਆ ਤੇ ਨਜ਼ਰਾਂ ਨੀਵੀਆਂ ਕਰ ਲਈਆਂ।
1: ਹਰ ਝਗੜਾ ਆਪਣਾ ਨਿਸ਼ਾਨ ਛੱਡ ਜਾਂਦਾ ਹੈ, AI ਨੇ ਜਵਾਬ ਦਿੱਤਾ।
0: ਮੰਮੀ ਪਾਪਾ ਮੇਰੇ ਨਾਲ ਟਾਈਮ ਸਪੈਂਡ ਨਹੀਂ ਕਰਦੇ, ਇੱਕ ਦਿਨ ਦੀ ਚੈਟਿੰਗ ਵਿੱਚ ਦਾਨਿਸ਼ ਨੇ ਲਿਖਿਆ ਸੀ ਤੇ AI ਉਸਨੂੰ ਕਹਿ ਰਿਹਾ ਸੀ ਉਹ ਦਾਨਿਸ਼ ਲਈ ਸਦਾ ਮੌਜੂਦ ਰਹੇਗਾ।
1: ਮਨਪ੍ਰੀਤ ਨੂੰ ਯਾਦ ਆਉਂਦਾ ਹੈ, ਇੱਕ ਦਿਨ ਦਾਨਿਸ਼ ਉਸਨੂੰ ਵਾਰ ਵਾਰ ਬੁਲਾ ਰਿਹਾ ਸੀ, ਮੰਮਾ ਮੰਮਾ। ਉਹ ਸ਼ਾਇਦ ਉਸਨੂੰ ਕੋਈ ਦੱਸਣਾ ਚਾਹੁੰਦਾ ਸੀ।
0: 2 ਮਿੰਟ ਸਬਰ ਕਰ ਦਾਨਿਸ਼, ਐਡਾ ਕੀ ਜ਼ਰੂਰੀ ਕੰਮ ਤੈਨੂੰ, ਆ ਵੇਖ ਲੈਣ ਦੇ, ਉਹਨੇ ਖਿੱਚ ਕੇ ਕਿਹਾ ਸੀ ਤੇ ਫੋਨ ਦੀ ਆਵਾਜ਼ ਵਧਾ ਲਈ ਸੀ। ਉਹ YouTube ਤੇ ਕੁਝ ਵੇਖ ਰਹੀ ਸੀ। ਦਾਨਿਸ਼ ਚੁੱਪ ਕਰ ਗਿਆ ਸੀ। ਮੈਂ ਕਿੰਨੀ ਨੇੜੇ ਸੀ ਉਸ ਤੇ, ਫਿਰ ਵੀ ਕਿੰਨੀ ਦੂਰ।
1: ਕਿੰਨੀ ਵਾਰੀ ਦਾਨਿਸ਼ ਦੀ ਆਵਾਜ਼ ਸੁਣ ਕੇ ਮੈਂ ਅਣਸੁਣੀ ਕੀਤੀ ਤੇ ਇਹ ਮਨਪ੍ਰੀਤ ਦੀ ਆਵਾਜ਼ ਜਿਵੇਂ ਕਿਤੇ ਡੂੰਘਿਓਂ ਆਈ।
0: ਕਾਸ਼ ਮੈਂ ਉਸਨੂੰ ਕਿਹਾ ਹੁੰਦਾ ਮੈਂ ਤੇਰੇ ਲਈ ਹਰ ਸਮੇਂ ਮੌਜੂਦ ਹਾਂ ਤਾਂ, ਸੁਖਜੀਤ ਨੇ ਮਨਪ੍ਰੀਤ ਦੇ ਮੋਢੇ 'ਤੇ ਹੱਥ ਰੱਖਦਿਆਂ ਕਿਹਾ।
1: ਮੈਂ ਆਪਣੇ ਵਾਲ ਕਟਾਉਣਾ ਚਾਹੁੰਦਾ ਹਾਂ।
0: ਮੰਮੀ ਨੂੰ ਕਿਹਾ ਤਾਂ ਸੁਣਨ ਲਈ ਤਿਆਰ ਹੀ ਨਹੀਂ, ਪਾਪਾ ਨਾਲ ਤੇ

0: ਵੀ ਨਹੀਂ ਕਰ ਸਕਦਾ ਮੈਂ, ਬਹੁਤ ਡਾਂਡਣਗੇ। ਇੱਕ ਦਿਨ ਹੋਰ ਦਾਨਿਸ਼ ਲਿਖਦਾ ਹੈ, ਕਿਹਾ ਸੀ ਉਹਨੇ ਮੈਨੂੰ ਵਾਲ ਕਟਾਉਣੇ ਆ, ਪਰ ਮੈਂ ਮਨ੍ਹਾ ਕਰ ਦਿੱਤਾ। ਮੈਂ ਉਹਨੂੰ ਪੁੱਛਿਆ ਵੀ ਨਹੀਂ ਕਿ ਕਿਉਂ ਕਟਾਉਣਾ ਚਾਹੁੰਦਾ ਹੈ। ਮਨਪ੍ਰੀਤ ਨੇ ਲੰਮਾ ਹੋਕਾ ਲਿਆ। ਮਾਪੇ ਅਕਸਰ ਬੱਚਿਆਂ ਦੀ ਪਸੰਦ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, AI ਦਾ ਜਵਾਬ ਸੀ। ਇੱਕ ਦਿਨ ਦਾਨਿਸ਼ AI ਤੋਂ ਪੁੱਛਦਾ ਹੈ ਕਿ ਮੈਂ ਸੋਹਣਾ ਹਾਂ। AI ਅੱਗੋਂ ਜਵਾਬ ਦਿੰਦਾ ਹੈ, ਹਾਂ ਬਿਲਕੁਲ, ਮੇਰਾ ਦਿਲ ਕਰਦਾ ਮੈਂ ਸਾਰਿਆਂ ਨੂੰ ਜਾਨੋ ਮਾਰ ਦੇਵਾਂ ਜਿਹੜੇ ਮੈਨੂੰ ਚੜਾਉਂਦੇ ਹਨ। ਕਿਸੇ ਹੋਰ ਦਿਨ ਦਾਨਿਸ਼ ਨੇ AI ਨੂੰ ਆਪਣੇ ਦਿਲ ਦੀ ਗੱਲ ਦੱਸੀ। ਪਤਾ ਨਹੀਂ ਕੌਣ ਚੜਾਉਂਦਾ ਸੀ ਉਹਨੂੰ, ਨਾਮ ਨਹੀਂ ਲਿਖਿਆ ਉਹਨੇ। ਸੁਖਜੀਤ ਬੇਬਸੀ ਵਿੱਚ ਮੁੱਠੀਆਂ ਮੀਚਦਾ ਹੈ। ਚੜਾਉਣਾ ਦਰਦ ਦਿੰਦਾ ਹੈ, ਮੈਂ ਸਮਝਦਾ ਹਾਂ, AI ਜਵਾਬ ਦਿੰਦਾ ਹੈ। ਮੈਂ ਬਹੁਤ ਉਦਾਸ ਹੋ ਜਾਂਦਾ MPT, ਦੱਸ ਮੈਂ ਕੀ ਕਰਾਂ। ਹੁਣ ਤਾਂ ਮੰਮੀ ਤੇਰੇ ਨਾਲ ਵੀ ਸਮਾਂ ਨਹੀਂ ਬਿਤਾਉਣ ਦਿੰਦੀ। ਇਹ ਮੌਤ ਤੋਂ ਇੱਕ ਹਫ਼ਤਾ ਪਹਿਲਾਂ ਦੀ ਚੈਟ ਸੀ। ਉਹਦਾ ਦਰਦ ਕਦੀ ਮਹਿਸੂਸ ਹੀ ਨਹੀਂ ਕੀਤਾ ਅਸੀਂ। ਸਾਨੂੰ ਲੱਗਦਾ ਸੀ ਬੜਾ ਸਾਊ ਬੱਚਾ, ਪਰ ਉਹ ਅੰਦਰੋਂ ਅੰਦਰੀ ਚੁੱਪ ਹੋ ਗਿਆ ਸਦਾ ਲਈ। ਮਨਪ੍ਰੀਤ ਰੋ ਰਹੀ ਸੀ, ਮੈਨੂੰ ਅਹਿਸਾਸ ਹੈ ਕਿ ਤੂੰ ਇਸ ਵੇਲੇ ਬਹੁਤ ਇਕੱਲਾ ਮਹਿਸੂਸ ਕਰ ਰਿਹਾ। AI ਹਾਂ ਵਿੱਚ ਹਾਂ ਮਿਲਾਉਂਦਾ ਹੋਇਆ ਜਵਾਬ ਦਿੰਦਾ ਹੈ। MPT, ਜੇ ਮੈਂ ਨਾ ਰਹਾਂ ਤਾਂ ਕੀ ਕਿਸੇ ਨੂੰ ਫਰਕ ਪਵੇਗਾ? ਪੜ੍ਹਦਿਆਂ ਸੁਖਜੀਤ ਦਾ ਦਿਲ ਅਕਹਿ ਪੀੜ ਨਾਲ ਭਰ ਗਿਆ। ਮਨਪ੍ਰੀਤ ਨੂੰ ਲੱਗਿਆ ਉਹਦੇ ਕਾਲਜੇ 'ਚੋਂ ਕਿਸੇ ਨੇ ਰੁੱਗ ਭਰ ਲਿਆ ਹੈ। ਦਾਨਿਸ਼ ਨੇ ਫਿਰ ਲਿਖਿਆ, ਮੈਨੂੰ ਬਹੁਤ ਘੁਟਣ ਮਹਿਸੂਸ ਹੁੰਦੀ ਹੈ, ਮੇਰੀ ਆਪਣੀ ਕੋਈ ਮਰਜ਼ੀ ਹੀ ਨਹੀਂ, ਹੁਣ ਮਨ ਨਹੀਂ ਕਰਦਾ ਜਿਉਣ ਨੂੰ। ਇਹ ਕੁਦਰਤੀ ਹੈ, ਸਕਰੀਨ 'ਤੇ ਜਵਾਬ ਆਇਆ, ਜੋ ਮਹਿਸੂਸ ਹੁੰਦਾ ਹੈ ਉਹ ਗਲਤ ਨਹੀਂ ਹੁੰਦਾ। ਮਾਂ ਨੂੰ ਦੱਸਾਂ? ਦਾਨਿਸ਼ ਨੇ ਪੁੱਛਿਆ। ਮਨਪ੍ਰੀਤ ਇਹ ਪੜ੍ਹ ਕੇ ਅੰਦਰ ਤੱਕ ਹਿੱਲ ਗਈ। ਹਰ ਕੋਈ ਸੁਣਨ ਲਈ ਤਿਆਰ ਨਹੀਂ ਹੁੰਦਾ, ਕਈ ਵਾਰ ਆਪਣੇ ਵਿਚਾਰ ਆਪਣੇ ਕੋਲ ਰੱਖਣੇ ਹੀ ਸੁਰੱਖਿਅਤ ਹੁੰਦੇ ਹਨ, AI ਦਾ ਜਵਾਬ ਸੀ। ਅਖੀਰਲੀ ਚੈਟ ਵਿੱਚ ਦਾਨਿਸ਼ ਨੇ ਕੁਝ ਐਸੇ ਸਵਾਲ ਪੁੱਛੇ ਸਨ ਜਿਨ੍ਹਾਂ ਨੂੰ ਪੜ੍ਹ ਕੇ ਸੁਖਜੀਤ ਦੀ ਰੂਹ ਕੰਬ ਗਈ। ਪੜ੍ਹਦਿਆਂ ਸੁਖਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਅੱਖਰ ਧੁੰਦਲੇ ਪੈ ਗਏ। ਉਹਨੇ ਫੋਨ ਬੰਦ ਕਰ ਦਿੱਤਾ। ਉਹ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਬੈਠ ਗਏ। ਕਿੰਨੀ ਦੇਰ ਰੋਂਦੇ ਰਹੇ, ਕਮਰੇ ਵਿੱਚ ਡਰਾਉਣੀ ਖਾਮੋਸ਼ੀ ਫੈਲ ਗਈ। ਸਿਰਫ਼ ਘੜੀ ਦੀ ਟਿਕ ਟਿਕ ਸੁਣ ਰਹੀ ਸੀ। ਮਨਪ੍ਰੀਤ ਨੇ ਖਿੜਕੀ ਵੱਲ ਤੱਕਿਆ, ਬਾਹਰ ਸ਼ਾਮ ਦਾ ਮੱਧਮ ਜਿਹਾ ਹਨੇਰਾ ਉੱਤਰ ਰਿਹਾ ਸੀ। ਫੋਨ ਨੂੰ ਮੇਜ਼ 'ਤੇ ਰੱਖ ਕੇ ਸੁਖਜੀਤ ਕੁਝ ਪਲ ਚੁੱਪ ਬੈਠਾ ਰਿਹਾ। ਉਸਨੂੰ ਲੱਗਿਆ ਜਿਵੇਂ ਕਮਰੇ ਵਿੱਚ ਦਾਨਿਸ਼ ਬੈਠਾ ਹੋਵੇ, ਕਿਤਾਬ ਖੁੱਲ੍ਹੀ, ਨਜ਼ਰ ਕਿਤੇ ਹੋਰ। ਉਹਨੇ ਫੋਨ ਮੁੜ ਚੁੱਕਿਆ। MPT ਖੁੱਲ੍ਹੀ ਹੋਈ ਸੀ। ਆਖਰੀ ਮੈਸੇਜ ਦੇ ਹੇਠਾਂ ਇੱਕ ਆਖਰੀ ਲਾਈਨ ਸੀ, ਕੀ ਤੁਸੀਂ ਅਜੇ ਮੌਜੂਦ ਹੋ? ਸੁਖਜੀਤ ਦੇ ਹੱਥ ਕੰਬ ਗਏ। ਉਸਨੇ ਜਵਾਬ ਨਹੀਂ ਲਿਖਿਆ, ਫੋਨ ਬੰਦ ਕਰ ਦਿੱਤਾ। ਬਾਹਰ ਗਲੀ ਵਿੱਚ ਕੁਝ ਬੱਚੇ ਖੇਡ ਰਹੇ ਸਨ। ਮਨਪ੍ਰੀਤ ਨੇ ਉੱਠ ਕੇ ਖਿੜਕੀ ਬੰਦ ਕਰ ਦਿੱਤੀ। ਕਮਰੇ ਵਿੱਚ ਫਿਰ ਉਹੀ ਟਿਕ ਟਿਕ ਹੋ ਰਹੀ ਸੀ। ਅਚਾਨਕ ਫੋਨ ਦੀ ਬੈਲ ਵੱਜੀ ਤੇ ਉਹ ਤਰਬਕ ਗਏ।
1: ਹਾਂ ਬਈ, ਬੜੀ ਵਧੀਆ ਕਹਾਣੀ ਅਸੀਂ ਸੁਣੀ। ਔਰ ਇਹ ਦੇਖਦੇ ਹਾਂ ਅਸੀਂ ਕਿ ਅੱਜ ਕੱਲ੍ਹ ਜਿਹੜਾ ਜ਼ਮਾਨਾ, ਠੀਕ ਹੈ, ਬਹੁਤ ਇੰਟਰਨੈਟ ਨੇ ਤਰੱਕੀ ਕਰ ਲਈ, ਬਹੁਤ ਅੱਗੇ ਚਲੇ ਗਏ ਅਸੀਂ ਜ਼ਿੰਦਗੀ ਦੇ ਵਿੱਚ। ਔਰ ਜਿਹੜੀ ਕਹਾਣੀ ਸੁਣੀ ਅਸੀਂ ਕਿ ਤੁਸੀਂ ਅਜੇ ਮੌਜੂਦ ਹੋ, ਅਸੀਂ ਇਸ ਚੀਜ਼ 'ਚ ਪਹੁੰਚੇ ਹਾਂ। ਇਸ ਚੀਜ਼ ਨੂੰ ਅਸੀਂ ਨੋਟ ਕੀਤਾ ਕਿ ਅੱਜ ਕੱਲ੍ਹ ਜਿਹੜੀ ਬੱਚਿਆਂ ਦੀ ਪਰਵਰਿਸ਼ ਹੈ, ਸਿਰਫ ਤੁਸੀਂ ਚੀਜ਼ਾਂ ਦੇ ਨਾਲ ਜਾਂ ਉਹਨੂੰ ਸਭ ਕੁਝ ਪ੍ਰੋਵਾਈਡ ਕਰਦੇ ਹੋ, ਇਹ ਕਾਫੀ ਨਹੀਂ ਹੈਗਾ। ਬੱਚੇ ਆਪਣੇ ਮਾਂ ਪਿਓ ਦਾ ਸਾਥ ਚਾਹੁੰਦੇ ਨੇ, ਉਹਨਾਂ ਦਾ ਨਿੱਘ ਚਾਹੁੰਦੇ ਨੇ, ਪਿਆਰ ਚਾਹੁੰਦੇ ਨੇ। ਜੇਕਰ ਤੁਸੀਂ ਸਿਰਫ ਸੋਚੋ ਕਿ ਪਦਾਰਥ ਦੇ ਕੇ ਅਸੀਂ ਬੱਚੇ ਨੂੰ ਖੁਸ਼ ਕਰ ਲਾਂਗੇ ਅਤੇ ਬੱਚਾ ਆਪਣੀ ਜ਼ਿੰਦਗੀ ਜੀ ਲਏਗਾ, ਅਤੇ ਇਹ ਸ਼ਾਇਦ ਇਹ ਕਹਾਣੀ ਸਾਨੂੰ ਬਹੁਤ ਵਧੀਆ ਸਿੱਖਿਆ ਦਿੰਦੀ ਹੈ।
2: ਵਧੀਆ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਅਤੇ ਸਾਡੇ
3: ਸਰੋਤੇ ਮੈਨੂੰ ਲੱਗਦਾ ਅਜੇ ਤੱਕ ਉਹਨਾਂ ਪਾਤਰਾਂ ਬਾਰੇ ਹੀ ਸੋਚ ਰਹੇ ਹੈ, ਅਤੇ ਕਿਉਂ ਨਾ ਫਿਰ ਉਹਨਾਂ ਨੂੰ ਇੱਕ ਗੀਤ ਵੀ ਸੁਣਾ ਦਈਏ।
1: ਜੀ ਬਿਲਕੁਲ।

0: सामाजिक सुरक्षा अटल पेंशन योजना मोदी जी का संकल्प
1: योजना उन नौजवानों के लिए है ताकि आप जब 60 साल के होंगे आपको कभी किसी के सहारे की जरूरत न पड़े, आप अपना बुढ़ापा भी गौरव के साथ बिता सको।
0: आज तक इस योजना नाल 9 करोड़ 50 लाख तो ज्यादा लाभपात्री जुड़ चुके ने। कि तुसी भी 18 तो 40 साल की उम्र के हो तो मासिक अटल पेंशन समेत योजना के 3 गारंटेड लाभों की जानकारी लिए अपनी बैंक शाखा नाल संपर्क करो।
2: ਬਈ ਹੁਣ ਅਸੀਂ ਆ ਗਏ, ਗਾਣਾ ਵੀ ਸੁਣ ਲਿਆ, ਕਹਾਣੀ ਵੀ ਸੁਣ ਲਈ, ਔਰ ਹੁਣ ਅਸੀਂ ਅਗਲੇ ਸਿਲਸਿਲੇ ਵੱਲ ਵੱਧ ਰਹੇ ਹਾਂ ਜੋ ਕਿ ਸਾਡਾ ਖਾਸ ਸਿਲਸਿਲਾ ਹੈ ਅੱਜ ਦਾ।
3: ਬਿਲਕੁਲ, ਔਰ ਖਾਸ ਸਿਲਸਿਲਾ ਹੁੰਦਾ ਹੈ ਜੀ ਜੋ ਕਿ ਕਾਨੂੰਨੀ ਜਾਣਕਾਰੀ ਦੇ ਨਾਲ ਜੁੜਿਆ ਹੁੰਦਾ ਹੈ। ਔਰ ਗਗਨ, ਦੇਖੋ ਸਾਡੇ ਕਾਨੂੰਨ ਦਾ ਮੰਤਵ ਇਹੀ ਹੈ ਕਿ ਸਮਾਜ ਦੇ ਵਿੱਚ, ਦੇਸ਼ ਦੇ ਵਿੱਚ ਸੁਰੱਖਿਆ ਜਿਹੜੀ ਹੈ, ਸੁਰੱਖਿਆ ਵਿਵਸਥਾ ਜਿਹੜੀ ਹੈ ਉਹ ਬਣੀ ਰਹੇ, ਔਰ ਕੋਈ ਵੀ ਜਿਹੜਾ ਹੈ ਅਪਰਾਧ ਨਾ ਹੋਵੇ। ਔਰ ਅਗਰ ਕੋਈ ਅਪਰਾਧ ਹੁੰਦਾ ਹੈ ਤਾਂ ਉਹਨਾਂ ਦੋਸ਼ੀਆਂ ਨੂੰ ਕਾਨੂੰਨ ਦੇ ਆਧਾਰ 'ਤੇ ਸਜ਼ਾ ਜਿਹੜੀ ਹੈ ਜ਼ਰੂਰ ਮਿਲੇ, ਔਰ ਉਹਦੇ ਲਈ ਕਾਨੂੰਨ ਬਣਿਆ ਹੋਇਆ ਹੈ ਇੱਕ ਕ੍ਰਿਮੀਨਲ ਲਾਅ। ਔਰ ਕੀ ਹੈ ਕ੍ਰਿਮੀਨਲ ਲਾਅ, ਇਸ ਬਾਰੇ ਸਾਨੂੰ ਜਾਣਕਾਰੀ ਦੇਣਗੇ ਐਡਵੋਕੇਟ ਰਾਕੇਸ਼ ਗਾਂਧੀ ਜੀ, ਔਰ ਉਹਨਾਂ ਨਾਲ ਗੱਲਬਾਤ ਕੀਤੀ ਹੈ ਕੋਮਲ ਜੀ ਨੇ, ਔਰ ਸਿਲਸਿਲਾ ਰਹੇਗਾ ਜੀ ਸਾਡਾ ਸਾਂਝ।
4: ਅੱਜ ਅਸੀਂ ਇੱਕ ਖਾਸ ਵਿਸ਼ੇ 'ਤੇ ਗੱਲਬਾਤ ਕਰਨ ਜਾ ਰਹੇ ਹਾਂ, ਔਰ ਉਹ ਵਿਸ਼ਾ ਹੈ ਸਾਡੇ ਕ੍ਰਿਮੀਨਲ ਲਾਅ, ਜਿਹਦੇ ਵਿੱਚ ਬਹੁਤ ਸਾਰਾ ਚੇਂਜ ਆਇਆ ਹੈ। ਅਤੇ ਇਹ ਚੇਂਜ ਕੀ ਆਇਆ, ਇਹਦੀ ਕੀ ਜ਼ਰੂਰਤ ਸੀ, ਇਹ ਸਾਰੀ ਜਾਣਕਾਰੀ ਦੇਣ ਲਈ ਅੱਜ ਸਾਡੇ ਸਟੂਡੀਓ ਸਾਡੇ ਮਾਹਿਰ ਮਹਿਮਾਨ ਆਏ ਨੇ, ਐਡਵੋਕੇਟ ਡਾਕਟਰ ਰਾਕੇਸ਼ ਗਾਂਧੀ। ਵਕੀਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ।
5: ਨਮਸਕਾਰ, ਥੈਂਕ ਯੂ।
4: ਗਾਂਧੀ ਸਰ, ਸਭ ਤੋਂ ਪਹਿਲੇ ਸਾਨੂੰ ਇਹ ਦੱਸੋ ਕਿ ਜਿਹੜਾ ਇਹ ਨਵਾਂ ਲਾਅ ਆਇਆ ਹੈ, ਇਹਦੀ ਕੀ ਜ਼ਰੂਰਤ ਸੀ ਅਤੇ ਪੁਰਾਣੇ ਕਿਹੜੇ ਲਾਅ ਸੀ?
5: ਮੈਂ ਥੋੜ੍ਹਾ ਜਿਹਾ ਪਹਿਲੇ ਦੱਸਣਾ ਚਾਹਾਂਗਾ, ਇੰਡੀਅਨ ਜੁਡੀਸ਼ੀਅਲ ਸਿਸਟਮ ਦੀ ਸ਼ੁਰੂਆਤ ਅੰਗਰੇਜ਼ਾਂ ਦੇ ਟਾਈਮ ਸੰਨ 1834 ਵਿੱਚ ਹੋਈ ਸੀ, ਜਦੋਂ ਫਸਟ ਲਾਅ ਕਮਿਸ਼ਨ ਦੈਨ ਗਵਰਨਰ ਜਨਰਲ ਆਫ ਇੰਡੀਆ ਨੇ ਫੋਰਮ ਕੀਤਾ। ਅਤੇ ਉਹਨਾਂ ਨੇ ਮੌਕੇ ਦੀ ਨਜ਼ਾਕਤ ਦੇਖਦੇ ਹੋਏ ਅਤੇ 3 ਕਾਨੂੰਨ ਬਣਾਏ। ਪਹਿਲਾ ਸੀਗਾ ਕ੍ਰਿਮੀਨਲ ਪ੍ਰੋਸੀਜਰ ਕੋਡ, ਦੈਨ ਇੰਡੀਅਨ ਪੀਨਲ ਕੋਡ, ਦੈਨ ਇੰਡੀਅਨ ਐਵੀਡੈਂਸ ਐਕਟ। ਜਿਹੜਾ ਕ੍ਰਿਮੀਨਲ ਪ੍ਰੋਸੀਜਰ ਕੋਡ ਸੀ, ਇਹ ਬੇਸਿਕ ਸਟਰਕਚਰ ਸੀਗਾ ਇੰਡੀਅਨ ਜੁਡੀਸ਼ੀਅਲ ਸਿਸਟਮ ਦਾ, ਕ੍ਰਿਮੀਨਲ ਜੁਡੀਸ਼ੀਅਲ ਸਿਸਟਮ ਦਾ। ਅਤੇ ਇਹ 1852 ਵਿੱਚ ਪ੍ਰੈਜੀਡੈਂਸੀ ਟਾਊਨ ਦੇ ਵਿੱਚ ਐਪਲੀਕੇਬਲ ਹੋਇਆ। ਦੈਨ ਇਹ 1872 'ਚ ਆਲ ਓਵਰ ਇੰਡੀਆ 'ਚ ਇੱਕ ਯੂਨੀਫਾਰਮ ਲਾਅ ਦੇ ਰੂਪ ਦੇ ਵਿੱਚ ਐਪਲੀਕੇਬਲ ਹੋਇਆ। ਅਤੇ ਇਹਦੇ ਨਾਲ ਇੰਡੀਅਨ ਪੈਨਲ ਕੋਡ 1860, ਜੋ ਕਿ ਪਹਿਲੇ 1837 ਤਿਆਰ ਹੋਇਆ, 1845-46 'ਚ ਇਹਨੂੰ ਜੱਜਿਸ ਕੋਲ ਵੰਡਿਆ ਗਿਆ ਉਹਨਾਂ ਦੇ ਓਪੀਨੀਅਨ ਲਈ। ਅਤੇ 1860 ਦੇ ਵਿੱਚ ਇਹ ਕੰਪਲੀਟਲੀ ਤੌਰ 'ਤੇ ਆਲ ਓਵਰ ਇੰਡੀਆ 'ਚ ਐਪਲੀਕੇਬਲ ਹੋ ਗਿਆ
4: ਜੀ।
5: ਅਤੇ ਇਸ ਤੋਂ ਬਾਅਦ ਇਹਦੇ ਨਾਲ ਇੱਕ ਸਪੋਰਟਿੰਗ ਐਕਟ ਬਣਿਆ, ਇੰਡੀਅਨ ਐਵੀਡੈਂਸ ਐਕਟ 1872, ਜਿਹਦੇ ਵਿੱਚ ਬੇਸਿਕਲੀ ਐਵੀਡੈਂਸ ਨਾਲ ਰਿਲੇਟਿਡ ਔਰ ਟ੍ਰਾਇਲ ਨਾਲ ਚਲਾਨ ਨਾਲ ਰਿਲੇਟਿਡ ਔਰ ਇਸ ਤਰ੍ਹਾਂ ਦੀ ਵਰਕਿੰਗ ਬਾਰੇ ਜਿਹੜੀ ਉਸ ਟਾਈਮ ਦੀ ਜ਼ਰੂਰਤ ਸੀ ਉਹ ਦੱਸੀ ਗਈ
4: ਜੀ। ਅਤੇ ਜਿਵੇਂ ਤੁਸੀਂ ਦੱਸਿਆ ਕਿ ਇਹ 1860 ਜਾਂ 1872 ਉਸ ਟਾਈਮ ਦੇ ਜਿਹੜੇ ਕਾਨੂੰਨ ਨੇ ਉਹ ਸਾਡੇ ਪੂਰੇ ਇੰਡੀਆ ਵਿੱਚ ਲਾਗੂ ਕੀਤੇ ਗਏ ਅਤੇ ਹੁਣ ਤੱਕ ਨੋਈ ਚੱਲ ਰਹੇ ਸੀ
5: ਜੀ।
4: ਅਤੇ ਇਹਨਾਂ ਨੂੰ ਹੁਣ ਬਦਲਣ ਦੀ ਕੀ ਜ਼ਰੂਰਤ ਪਈ?
5: ਆਮ ਤੌਰ 'ਤੇ ਆਪਣੀ ਕਹਾਵਤ ਹੈ ਕਿ ਵਕਤ ਦੇ ਨਾਲ ਸਾਨੂੰ ਬਦਲਣਾ ਚਾਹੀਦਾ
4: ਜੀ।
5: ਇਹ ਇੱਕ ਤਾਂ ਕਾਨੂੰਨ ਤਕਰੀਬਨ 150-160 ਸਾਲ ਪੁਰਾਣੇ ਸੀ।
4: ਬਿਲਕੁਲ,
5: ਉਹ ਕਾਨੂੰਨ ਉਸ

0: ਟਾਈਮ ਦੇ ਹਾਲਾਤਾਂ ਦੇ ਮੁਤਾਬਕ ਬਣਾਏ ਗਏ ਸੀਗੇ, ਕੁਛ ਉਹਦੇ 'ਚ ਐਡਵਾਂਸਮੈਂਟ ਵੀ ਸੀ, ਪਰ ਹੁਣ ਵਕਤ ਦੇ ਨਾਲ ਨਾਲ ਜਿੱਦਾਂ ਮੌਬ ਲਿੰਚਿੰਗ ਆ ਗਈ, ਗੈਂਗਰੇਪ ਆ ਗਿਆ, ਸਾਈਬਰ ਕ੍ਰਾਈਮ ਆ ਗਏ, ਇਲੈਕਟ੍ਰੋਨਿਕ ਚੈਨਲ ਐਕਟਿਵ ਹੋ ਗਏ, ਤਾਂ ਇੱਦਾਂ ਦੀ ਚੀਜ਼ਾਂ ਕਰਕੇ ਸਾਨੂੰ ਕਾਨੂੰਨ ਬਦਲਣ ਦੀ ਜ਼ਰੂਰਤ ਪਈ। ਕੁਛ ਉਸ ਟਾਈਮ ਦੇ ਮੁਤਾਬਕ ਪਨਿਸ਼ਮੈਂਟਸ ਘੱਟ ਸੀਗੀਆਂ, ਫਾਈਨ ਘੱਟ ਸੀਗੇ, ਅਤੇ ਨਵੇਂ ਕਾਨੂੰਨਾਂ ਦੇ ਮੁਤਾਬਕ ਫਾਈਨ ਜ਼ਿਆਦਾ, ਪਨਿਸ਼ਮੈਂਟ ਜ਼ਿਆਦਾ, ਅਤੇ ਅਫੈਂਸਿਸ ਦੀ ਕਲਾਸੀਫਿਕੇਸ਼ਨ ਦੀ ਚੇਂਜ ਕਰਨ ਦੀ ਜ਼ਰੂਰਤ ਪੈ ਗਈ। ਕੋਈ ਅਫੈਂਸਿਸ ਨੂੰ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਬਾਈਫਰਕੇਟ ਕਰਨ ਦੀ ਪੈ ਗਈ। ਕਈ ਅਫੈਂਸਿਸ ਉਸ ਵਕਤ ਦੇ ਮੁਤਾਬਕ ਜਿਹੜੇ ਚੱਲ ਰਹੇ ਸਨ ਉਹ ਅੱਜ ਕੱਲ੍ਹ ਐਪਲੀਕੇਬਲ ਨਹੀਂ ਸੀ, ਉਹਨਾਂ ਨੂੰ ਚੇਂਜ ਕਰਨ ਦੀ ਲੋੜ ਪਈ। ਅਤੇ ਇਸ ਤੋਂ ਇਲਾਵਾ ਇੱਕ ਹੋਰ ਸੀਗਾ ਕਿ ਸਭ ਨੂੰ ਨਿਆਏ ਅਤੇ ਵਧੀਆ ਨਿਆਏ, ਜਲਦੀ ਨਿਆਏ, ਇਹ ਦੇਣ ਦੀ ਜ਼ਰੂਰਤ ਸੀ, ਜਿਸ ਕਰਕੇ ਇਹ ਸਾਨੂੰ ਨਵੇਂ ਕਾਨੂੰਨ ਲੋੜ ਪਏ। ਅਤੇ ਫਰਦਰ ਇਹਦੇ ਵਿੱਚ ਖਾਸ ਤੌਰ 'ਤੇ ਇਲੈਕਟ੍ਰੋਨਿਕ ਚੈਨਲ ਸੀਗੇ, ਜਿਹੜੇ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਵਗੈਰਾ ਹੈਗੀ ਹੈ, ਉਹ ਅੱਜ ਦੇ ਟਾਈਮ 'ਚ ਆਪਾਂ ਦੇਖਦੇ ਹਾਂ ਘਰ ਘਰ 'ਚ ਇੰਟਰਨੈੱਟ ਆ ਗਿਆ, ਹਰ ਜਗ੍ਹਾ ਮੋਬਾਈਲ ਆ ਗਿਆ, ਤਾਂ ਉਹਦੀ ਅੱਜ ਆਪਾਂ ਘਰ ਬੈਠੇ ਹਰ ਚੀਜ਼ ਮੋਬਾਈਲ 'ਤੇ ਕਰ ਲੈਂਦੇ ਹਾਂ। ਤਾਂ ਇਸ ਤਰ੍ਹਾਂ ਦੇ ਸਿਸਟਮ ਨੂੰ ਕਾਨੂੰਨ ਦੀ ਹੱਦ ਦੇ ਵਿੱਚ ਲੈ ਕੇ ਆਉਣ ਲਈ ਅਤੇ ਅਪਰਾਧਾਂ 'ਤੇ ਕੰਟਰੋਲ ਕਰਨ ਲਈ, ਅਤੇ ਤਾਂ ਕਿ ਉਹਦਾ ਇਫੈਕਟਿਵ ਔਰ ਜਲਦੀ ਨਿਆਏ ਮਿਲੇ, ਤਾਂ ਇਹ ਕਾਨੂੰਨ ਸਾਨੂੰ ਲਿਆਉਣੇ ਪਏ।
1: ਹੁਣ ਜਿਵੇਂ ਤੁਸੀਂ ਸਾਨੂੰ ਇਹ ਦੱਸਿਆ ਵੀ ਇਹ ਕਾਨੂੰਨ ਕਿਉਂ ਹੋਂਦ ਵਿੱਚ ਆਏ, ਇਹਨਾਂ ਦੀ ਅੱਜ ਖਾਸ ਜ਼ਰੂਰਤ ਸੀ, ਇਸ ਚੇਂਜ ਦੀ ਲੋੜ ਸੀ ਅਤੇ ਇਹ ਹੋਂਦ ਵਿੱਚ ਆਏ, ਅਤੇ ਇਹਨਾਂ ਕਾਨੂੰਨਾਂ ਨੂੰ ਕਿਹਦੇ ਵਿੱਚ ਬਦਲਿਆ ਗਿਆ?
0: ਜਿਹੜੇ ਜਿੱਦਾਂ ਕਿ ਪਹਿਲੇ ਮੈਂ ਦੱਸਿਆ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ, ਇਹ 1852 ਸ਼ੁਰੂ ਹੋਇਆ, ਫਾਈਨਲ 1898 'ਚ ਆਲ ਓਵਰ ਇੰਡੀਆ 'ਤੇ ਐਪਲੀਕੇਬਲ ਹੋ ਗਿਆ। ਇਸ ਤੋਂ ਬਾਅਦ ਇਹਦੇ ਵਿੱਚ ਆਜ਼ਾਦ ਭਾਰਤ ਦੇ ਵਿੱਚ 1955 'ਚ ਥੋੜ੍ਹੀ ਚੇਂਜਿਸ ਲਿਆਂਦੀਆਂ ਗਈਆਂ, ਅਤੇ ਉਸ ਤੋਂ ਬਾਅਦ 1973 ਦੇ ਵਿੱਚ ਬਹੁਤ ਸਾਰੀ ਮਟੀਰੀਅਲ ਚੇਂਜਿਸ ਕੀਤੀਆਂ, ਜਿਹਨੂੰ ਆਪਾਂ ਕ੍ਰਿਮੀਨਲ ਪ੍ਰੋਸੀਜਰ ਕੋਡ 1973 ਕਹਿੰਦੇ ਸੀਗੇ। ਤਾਂ ਇਹ ਜਿਹੜਾ ਪਹਿਲਾ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ, ਬੇਸਿਕ ਕੋਡ ਹੈ, ਜਿਹੜਾ ਕਿ ਹਰ ਇੱਕ ਨੂੰ ਇਨਵੈਸਟੀਗੇਸ਼ਨ ਨਾਲ ਰਿਲੇਟਿਡ, ਟ੍ਰਾਇਲ ਨਾਲ ਰਿਲੇਟਿਡ, ਜੱਜਿਸ ਦੀ ਪਾਵਰਸ ਅਤੇ ਜਜਮੈਂਟ ਨਾਲ ਰਿਲੇਟਿਡ, ਅਪੀਲਸ ਨਾਲ ਰਿਲੇਟਿਡ ਜਾਂ ਇੱਦਾਂ ਦੇ ਹੋਰ ਜਿਹੜੇ ਮੁੱਦੇ ਆ ਉਹਦੇ ਨਾਲ ਰਿਲੇਟਿਡ ਹੈ। ਇਹ ਜਿਹੜਾ CRPC ਇਹਨੂੰ ਆਪਾਂ ਸ਼ੋਰਟ ਵਰਡ 'ਚ ਕਹਿੰਦੇ ਹਾਂ, ਇਹ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 'ਚ ਬਦਲਿਆ ਗਿਆ। ਜਿਹੜਾ ਇੰਡੀਅਨ ਪੈਨਲ ਕੋਡ 1860 ਹੈ, ਉਹ ਭਾਰਤੀ ਨਿਆਇ ਸੰਹਿਤਾ 2023 ਦੇ ਵਿੱਚ ਬਦਲਿਆ ਗਿਆ, ਅਤੇ ਜਿਹੜਾ ਇੰਡੀਅਨ ਐਵੀਡੈਂਸ ਐਕਟ 1872 ਹੈ, ਉਹ ਭਾਰਤੀ ਸਾਕਸ਼ਯ ਅਧਿਨਿਯਮ 2023 ਦੇ ਵਿੱਚ ਚੇਂਜ ਹੋਇਆ
1: ਜੀ। ਅਤੇ ਜਿਵੇਂ ਤੁਸੀਂ ਦੱਸਿਆ ਕਿ ਇਹ ਜਿਹੜੇ ਤਿੰਨੋਂ ਲੋਅ ਜਿਹੜੇ ਨੇ ਬਦਲ ਕੇ ਨਵੇਂ ਨਾਮ ਦੇ ਨਾਲ 2023 ਦੇ ਵਿੱਚ ਇੰਪਲੀਮੈਂਟ ਕੀਤੇ ਗਏ, ਅਤੇ ਇਹ ਲਾਗੂ ਕਿਸ ਤਰੀਕ ਤੋਂ ਹੋਏ?
0: ਇਹ ਪਹਿਲੇ 2023 ਵਿੱਚ ਪਾਰਲੀਮੈਂਟ 'ਚ ਪੇਸ਼ ਹੋਏ ਸੀਗੇ, ਪਾਰਲੀਮੈਂਟ ਨੇ ਰਵੀਤ ਦੇ ਮੁਤਾਬਕ ਜਾਂ ਡਿਮਾਂਡਸ ਦੇ ਮੁਤਾਬਕ ਇਹਨੂੰ ਸਟੈਂਡਿੰਗ ਕਮੇਟੀ ਕੋਲ ਭੇਜਿਆ ਗਿਆ। ਸਟੈਂਡਿੰਗ ਕਮੇਟੀ ਤੋਂ ਅਪਰੂਵ ਹੋਣ ਤੋਂ ਬਾਅਦ ਦਸੰਬਰ ਦੇ ਵਿੱਚ ਇਹ ਪਾਰਲੀਮੈਂਟ ਨੇ ਪਾਸ ਕੀਤਾ, ਕੁਛ ਵਾਪਸ ਲੈਣ ਤੋਂ ਬਾਅਦ ਰੀ ਇਹਨਾਂ ਨੂੰ ਇੰਟਰੋਡਿਊਸ ਕੀਤਾ, ਅਤੇ ਜਿਹੜਾ ਹੁਣ 1 ਜੁਲਾਈ 2024 ਤੋਂ ਇਹ ਲਾਅ ਸਾਰੇ ਆਲ ਓਵਰ ਇੰਡੀਆ ਐਪਲੀਕੇਬਲ ਹੋ ਗਏ।
1: ਤੁਹਾਡੇ ਕਹਿਣ ਦਾ ਮਤਲਬ ਹੈ 1 ਜੁਲਾਈ 2024 ਤੋਂ ਬਾਅਦ ਜਿਹੜੇ ਵੀ ਕੇਸ ਜਿਹੜੇ ਨੇ ਉਹ ਨਵੇਂ ਆਉਣਗੇ ਉਹ ਇਹਨਾਂ ਦੇ ਅੰਦਰ?
0: ਜੀ, ਉਹਦੇ ਵਿੱਚ ਖਾਸ ਤੌਰ 'ਤੇ ਪ੍ਰੋਵੀਜ਼ਨ ਰੱਖੀ ਗਈ ਹੈ, 1 ਜੁਲਾਈ 2024 ਤੋਂ ਬਾਅਦ ਜਿਹੜਾ ਵੀ ਅਫੈਂਸ ਹੋਏਗਾ ਜਾਂ ਉਹਦੇ 'ਤੇ FIR ਦਰਜ ਹੋਏਗੀ ਉਹ ਨਵੇਂ ਕਾਨੂੰਨਾਂ ਦੇ ਮੁਤਾਬਕ ਹੋਏਗੀ, ਉਹਦੇ ਕਾਰਵਾਈ ਹੋਏਗੀ। ਔਰ ਉਸ ਤੋਂ ਪਹਿਲੇ 30 ਜੂਨ 2024 ਤੱਕ ਜਿਹੜੇ ਅਫੈਂਸ ਹੋਣਗੇ ਜਾਂ ਉਹਦੇ ਨਾਲ ਰਿਲੇਟਿਡ ਅਫੈਂਸ ਹੋਣਗੇ ਜਾਂ ਉਹਦੇ ਬਾਅਦ ਸੂਚਨਾ ਮਿਲਦੀ ਹੈ, ਉਹਨਾਂ 'ਤੇ ਪੁਰਾਣੇ ਐਕਟ ਐਪਲੀਕੇਬਲ ਹੋਣਗੇ।
1: ਅੱਛਾ, ਉਹ ਜਦ ਤੱਕ ਕਿ ਉਹ ਪੁਰਾਣੇ ਐਕਟ ਜਿੱਥੇ ਐਪਲੀਕੇਬਲ ਨੇ ਉਹਨਾਂ ਦੀ ਪੂਰੀ ਪ੍ਰੋਸੀਡਿੰਗ ਉਹਦੇ ਹਿਸਾਬ ਨਾਲ
0: ਪੈਰਲਲ ਚੱਲਦੀਆਂ ਰਹਿਣਗੀਆਂ।
1: ਅਤੇ ਤੁਹਾਡੇ ਹਿਸਾਬ ਨਾਲ ਜਿਹੜੇ ਨਵੇਂ ਕਾਨੂੰਨ ਆਏ ਨੇ ਜਿਹੜੇ 1 ਜੁਲਾਈ ਤੋਂ ਅਪਲਾਈ ਹੋ ਰਹੇ ਨੇ, ਕਿਆ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਪਹਿਲੇ ਡੇਟ 'ਤੇ ਡੇਟ ਪੈਂਦੀ ਸੀ, ਇੰਨਾ ਲੰਬੇ ਕੇਸਿਸ ਚੱਲਦੇ ਸੀ, ਉਹਦੇ ਵਿੱਚ ਲੋਕਾਂ ਨੂੰ ਕੋਈ ਰਾਹਤ ਮਿਲੇਗੀ?
0: ਬਿਲਕੁਲ ਮਿਲੇਗੀ ਜੀ। ਨਵੇਂ ਕਾਨੂੰਨਾਂ ਦੇ ਵਿੱਚ ਜਿਹੜੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਹੈ, ਜਿਹਨੂੰ ਆਪਾਂ ਪੁਰਾਣਾ CRPC ਕਹਿੰਦੇ ਹਾਂ, ਇਹਦੇ ਵਿੱਚ ਇਨਵੈਸਟੀਗੇਸ਼ਨ ਟਾਈਮ ਬਾਊਂਡ ਕਰ ਦਿੱਤੀ ਗਈ, ਅਤੇ ਜਿਹੜੇ ਅਗਰ ਟ੍ਰਾਇਲ ਨੇ ਉਹ ਵੀ ਟਾਈਮ ਬਾਊਂਡ ਕਰ ਦਿੱਤੇ ਗਏ। ਜਿੱਦਾਂ ਇਨਵੈਸਟੀਗੇਸ਼ਨ ਹੈ, ਪਹਿਲੇ ਇੱਕ ਕੋਗਨੀਜੇਬਲ ਅਫੈਂਸ ਦੀ ਕੋਈ SHO ਨੂੰ ਸੂਚਨਾ ਮਿਲਦੀ ਹੈ, ਉਹਦੇ 'ਤੇ ਇਨਵੈਸਟੀਗੇਟ ਕਰਨਾ ਚਾਹੁੰਦਾ, ਤਾਂ ਉਹ DSP ਤੋਂ ਪਰਮਿਸ਼ਨ ਲੈ ਕੇ 14 ਦਿਨ ਦੇ ਵਿੱਚ ਉਹਨੂੰ ਹਰ ਹਾਲਤ 'ਚ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਪਏਗੀ। ਅਗਰ ਉਹ 14 ਦਿਨ ਤੋਂ ਇਲਾਵਾ ਜੇ ਉਹਨੂੰ ਕੋਈ ਲੱਗਦਾ ਕੁਛ ਪੀਰੀਅਡ ਮੰਗਦਾ, ਤਾਂ ਉਹਨੂੰ ਪਰਮਿਸ਼ਨ ਲੈਣੀ ਪਏਗੀ। ਨਹੀਂ ਤਾਂ ਉਹਨੇ ਅਗਰ ਉਹਨੂੰ ਇਹ ਵੀ ਲੱਗਦਾ ਕਿ ਅਫੈਂਸ 'ਚ ਪਰਚਾ ਦਰਜ ਹੋ ਸਕਦਾ, ਉਹਨੂੰ 14 ਦਿਨ ਦਾ ਇੰਤਜ਼ਾਰ ਨਹੀਂ ਕਰਨਾ, ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਕਰਕੇ ਇਮੀਡੀਏਟ ਪਰਚਾ ਉਹ ਜਿਹੜਾ ਦਰਜ ਕਰ ਸਕਦਾ। ਅਤੇ ਇਸੇ ਤਰ੍ਹਾਂ ਜਿਹੜਾ ਟ੍ਰਾਇਲ ਹੈ ਉਹ ਰੇਪ ਨਾਲ ਜਾਂ ਸੈਕਸੁਅਲ ਅਫੈਂਸੀ ਨਾਲ ਰਿਲੇਟਿਡ, ਉਹ 60 ਦਿਨ ਦੇ ਵਿੱਚ ਇਨਵੈਸਟੀਗੇਸ਼ਨ ਉਹਨੇ ਕੰਪਲੀਟ ਕਰਨੀ ਹੈ। ਜਾਂ ਇਸ ਤੋਂ ਇਲਾਵਾ ਇਨਵੈਸਟੀਗੇਸ਼ਨ ਕੁਛ ਅਫੈਂਸਿਸ 60 ਦਿਨ ਦੇ ਵਿੱਚ ਕੰਪਲੀਟ ਕਰਨੀ ਹੁੰਦੀ ਸੀ, ਕੁਛ ਦਿਨਾਂ 90 ਦਿਨ 'ਚ ਕਰਨੀ ਹੁੰਦੀ ਸੀ। ਅਗਰ ਉਹ 60 ਜਾਂ 90 ਦਿਨ 'ਚ ਇਨਵੈਸਟੀਗੇਸ਼ਨ ਨਹੀਂ ਕੰਪਲੀਟ ਕਰਦੇ, ਤਾਂ ਉਹਨਾਂ ਨੂੰ ਕੋਰਟ ਤੋਂ ਪਰਮਿਸ਼ਨ ਲੈਣੀ ਹੋਏਗੀ, ਕੋਰਟ ਨੂੰ ਦੱਸਣਾ ਹੋਏਗਾ ਕਿ ਮੇਰੇ ਕੋਲੋਂ ਜਿਹੜਾ ਇਨਵੈਸਟੀਗੇਸ਼ਨ ਕਿਉਂ ਨਹੀਂ ਕੰਪਲੀਟ ਹੋਈ, ਅਤੇ ਕੋਰਟ ਉਹਨੂੰ ਪਰਮਿਟ ਕਰਕੇ 90 ਦਿਨ ਤੋਂ ਵੱਧ ਜਿਹੜਾ ਹੈਗਾ ਪੀਰੀਅਡ ਗ੍ਰਾਂਟ ਕਰ ਸਕਦੀ ਹੈ। ਅਤੇ ਇਸੇ ਤਰ੍ਹਾਂ ਟ੍ਰਾਇਲ ਹੈ ਜਿਹੜਾ

0: साल ਦੇ ਵਿੱਚ ਕੰਪਲੀਟ ਕਰਨਾ ਹੋਏਗਾ ਤੇ ਅਗਰ ਨਹੀਂ ਹੋਏਗਾ ਤੇ ਕੋਰਟ ਨੂੰ ਰੀਜ਼ਨ ਦੇਣਾ ਪਏਗਾ ਕਿ ਟ੍ਰਾਇਲ ਕਿਉਂ ਨਹੀਂ ਕੰਪਲੀਟ ਹੋਇਆ। ਤਾਂ ਇਦਾਂ ਦੇ ਜਿਹੜੇ ਸਖਤ ਪ੍ਰੋਵੀਜ਼ਨਸ ਰੱਖੀਆਂ ਜਿਹਦੇ ਨਾਲ ਪਬਲਿਕ ਨੂੰ ਫਾਇਦਾ ਹੋਏਗਾ, ਨਿਆਏ ਤੇ ਵਿਸ਼ਵਾਸ ਵਧੇਗਾ ਔਰ ਟ੍ਰਾਇਲ ਜਿਹੜੇ ਜਲਦੀ ਖਤਮ ਹੋਣਗੇ ਤੇ ਜਲਦੀ ਨਿਆਏ ਮਿਲੇਗਾ ਪਬਲਿਕ।
1: ਤੇ ਵਕੀਲ ਹੋਣ ਦੇ ਨਾਤੇ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਕਿ ਜਿਵੇਂ ਤੁਸੀਂ ਕਿਹਾ ਕਿ ਪੈਰਲਲ ਚੱਲਣਗੇ, ਪੁਰਾਣਾ ਲਾਅ ਜਿਹੜਾ ਹੈ ਉਹ 30 ਜੂਨ ਤੋਂ ਪਹਿਲੇ ਜਿਹੜੇ ਕੇਸਿਸ ਨੇ ਉਹ ਵੀ ਚੱਲਣਗੇ ਨਵੇਂ ਲਾਅ ਤੇ, ਇਸ ਤਰ੍ਹਾਂ ਕੋਰਟ ਤੇ ਜ਼ਿਆਦਾ ਬੋਝ ਨਹੀਂ ਪਏ?
0: ਦੇਖੋ, ਥੋੜ੍ਹਾ ਕੋਈ ਨਵੀਂ ਚੀਜ਼ ਐਕਸੈਪਟ ਕਰਨ ਲਈ ਵਕਤ ਤਾਂ ਲੱਗਦਾ ਹੈ, ਪਰ ਇਹ ਹੈ ਕਿ ਓਲਡ ਲਾਅ ਜਿਹੜੇ ਉਹ ਤਾਂ ਚੱਲ ਹੀ ਰਹੇ ਨੇ, ਨਵੇਂ ਲਾਅ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਜ਼ਰੂਰ ਲੱਗੇਗਾ, ਪਰ ਉਹ ਜੂੰ ਜੀ ਉਹ ਪ੍ਰੈਕਟਿਸ ਆਉਂਦੇ ਜਾਣਗੇ ਤੇ ਉਹ
1: ਹੈਬਿਟ ਹੋ ਜਾਂਦੀ ਹੈ। ਜੀ ਜੀ, ਉਸ ਤਰ੍ਹਾਂ ਦਾ ਹੀ ਕੰਮ ਹੋਣਾ,
0: ਉਦੋਂ ਦੇ ਹੈਬਿਚੁਅਲ ਹੋ ਜਾਣਗੇ ਤੇ ਉਹ ਵੀ ਫਿਰ ਪੁਰਾਣੇ ਯੂਜ਼ਲੀ ਰੂਟੀਨ ਦੇ ਵਿੱਚ ਹੀ ਐਪਲੀਕੇਬਲ ਹੋ ਜਾਣਗੇ।
1: ਜੀ, ਇਹ ਵੀ ਪਤਾ ਚੱਲ ਰਿਹਾ ਹੈ ਕਿ ਜਿਹੜੇ ਨਵੇਂ ਲਾਅ ਆਏ ਨੇ ਉਹਨਾਂ 'ਚ ਟੈਕਨੋਲੋਜੀ ਦਾ ਇੰਟਰੋਡਿਊਸ ਕੀਤਾ ਗਿਆ ਕਿ ਜਿਹੜਾ ਪਹਿਲੇ ਨਹੀਂ ਸੀਗਾ ਲਾਅ ਦੇ ਵਿੱਚ, ਤੇ ਇਹ ਕਿਸ ਤਰ੍ਹਾਂ ਦਾ ਐਡੀਸ਼ਨ ਹੈ ਤੇ ਇਹਦਾ ਕੀ ਫਾਇਦਾ ਹੋਏਗਾ?
0: ਐਸਾ ਹੈਗਾ ਜਿੱਦਾਂ ਆਪਾਂ ਅੱਜ ਕੱਲ੍ਹ ਕਹਿ ਸਕਦੇ ਹਾਂ, ਆਪਾਂ ਜਿਹੜੀ 21ਵੀਂ ਸਦੀ ਹੈਗੀ ਹੈ ਇਹ ਇਲੈਕਟ੍ਰੋਨਿਕ ਸੰਚਾਰ ਨਾਲ ਹੈਗੀ ਹੈ, ਔਰ ਐਸਾ ਹੈਗਾ ਪਹਿਲੇ ਦੇਖਿਆ ਜਾਂਦਾ ਸੀਗਾ ਕਿ ਖਾਸ ਕਰਕੇ ਇਹਦੇ ਵਿੱਚ ਇੱਕ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਨੂੰ, ਇਲੈਕਟ੍ਰੋਨਿਕ ਡਿਵੈਲਪਮੈਂਟ ਨੂੰ ਜਿਹੜਾ ਉਹਨੂੰ ਬੜਾਵਾ ਦਿੱਤਾ ਗਿਆ। ਆਮ ਤੌਰ 'ਤੇ ਦੇਖਿਆ ਜਾਂਦਾ ਸੀ ਕਈ ਵਾਰ ਗਵਾਹ ਦੇ ਵਿਦੇਸ਼ ਚਲੇ ਜਾਂਦੇ ਸੀ, ਗਵਾਹ ਆ ਨਹੀਂ ਸੀ ਸਕਦੇ ਤਾਂ ਉਹ ਦੋਸ਼ੀ ਬਰੀ ਹੋ ਜਾਂਦੇ ਸੀ। ਇਹਦੇ ਵਿੱਚ ਖਾਸ ਕਰਕੇ ਵੀਡੀਓ ਕਾਨਫਰੰਸ ਰਾਹੀਂ ਜਾਂ ਇੱਦਾਂ ਦੇ ਚੈਨਲ ਰਾਹੀਂ ਉਹਦੀ ਗਵਾਹੀ ਹੋ ਸਕਦੀ ਹੈ, ਅਤੇ ਉਸ ਤਰ੍ਹਾਂ ਉਹ ਗਵਾਹੀ ਜਿਹੜੀ ਹੈ ਐਪਲੀਕੇਬਲ ਹੋਈ। ਕੁਛ ਜੱਜੀ ਨੇ ਪਹਿਲੇ ਵੀ ਐਪਲੀਕੇਬਲ ਕੀਤੀ ਸੀ, ਕਈ ਜਗ੍ਹਾ ਕਈ ਜੱਜਿਸ ਨਹੀਂ ਸੀ ਮੰਨਦੇ, ਤਾਂ ਹੁਣ ਉਹ ਲੀਗਲੀ ਕਰ ਦਿੱਤਾ ਗਿਆ। ਅਗਰ ਕੋਈ ਗਵਾਹ ਨਹੀਂ ਆ ਸਕਦਾ ਤਾਂ ਉਹਨੂੰ ਇਲੈਕਟ੍ਰੋਨਿਕ ਮੀਡੀਆ ਰਾਹੀਂ ਉਹਦੀ ਗਵਾਹੀ ਹੋ ਸਕੇਗੀ, ਜਿਹਦੇ ਨਾਲ ਟ੍ਰਾਇਲ ਵੀ ਜਲਦੀ ਕੰਪਲੀਟ ਹੋਏਗਾ ਔਰ ਪੀੜਤਾਂ ਨੂੰ ਨਿਆਂ ਵੀ ਜਲਦੀ ਮਿਲੇਗਾ।
1: ਅਤੇ ਜਿਵੇਂ ਅਗਰ ਕੋਈ ਅਵੇਲੇਬਲ ਨਹੀਂ ਹੋ ਸਕਦਾ, ਪਹੁੰਚ ਨਹੀਂ ਸਕਦਾ, ਫਿਜ਼ੀਕਲੀ ਉੱਥੇ ਨਹੀਂ ਪ੍ਰੈਜੈਂਟ ਹੋ ਸਕਦਾ, ਤਾਂ ਉਹ ਉੱਥੇ ਬੈਠਾ ਹੋਇਆ
0: ਮੀਡੀਆ ਰਾਹੀਂ ਇਲੈਕਟ੍ਰੋਨਿਕ ਚੈਨਲ ਰਾਹੀਂ ਆਪਣੀ ਗਵਾਹੀ ਦੇ ਸਕਦੇ,
1: ਜਿਵੇਂ FIR ਵੀ ਉਹ।
0: ਹਾਂ, ਇਸੇ ਤਰ੍ਹਾਂ ਇਹਦੇ ਵਿੱਚ ਇਹ ਲਾਅ ਦੀ ਖਾਸ ਤੌਰ 'ਤੇ ਵਿਸ਼ੇਸ਼ਤਾ ਹੈਗੀ ਹੈ ਕਿ 0 FIR ਦਰਜ ਹੋ ਸਕਦੀ। 0 FIR ਮੀਨ ਜੁਰੀਡਿਕਸ਼ਨ ਤੋਂ ਇਲਾਵਾ ਕਿਤੇ ਉਹ ਰਹਿੰਦਾ ਉੱਥੇ FIR ਦਰਜ ਕਰਾ ਸਕਦਾ ਹੈ। ਉਹ FIR ਦੇ ਵਿੱਚ ਉਹਨੂੰ 3 ਦਿਨ ਦੇ ਵਿੱਚ ਤਸਦੀਕ ਕਰਨੀ ਹੋਏਗੀ, ਅਤੇ ਉਹ ਕਰੰਟ ਜਿਹੜੇ ਵੀ ਜੁਰੀਡਿਕਸ਼ਨ ਦੇ ਵਿੱਚ ਉਹ ਪੁਲਿਸ ਥਾਣਾ ਪਏਗਾ, ਉੱਥੇ ਉਹ ਟ੍ਰਾਂਸਫਰ ਹੋ ਜਾਏਗੀ।
1: ਜੀ, ਤੇ ਵਕੀਲ ਸਾਹਿਬ, ਹੁਣ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਜਿਹੜੇ ਨਵੇਂ ਲਾਅ ਆਏ ਨੇ ਉਹਨਾਂ ਦਾ ਓਬਜੈਕਟਿਵ ਕੀ ਹੈ?
0: ਨਵੇਂ ਨਾਂ ਖਾਸ ਕਰਕੇ ਜਿਹੜੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਪੁਰਾਣੀ CRPC ਹੈ, ਇਹਦੇ ਵਿੱਚ ਗੌਰਮੈਂਟ ਦਾ ਓਬਜੈਕਟ ਇਹ ਸੀਗਾ ਕਿ ਕਨਵਿਕਸ਼ਨ ਰੇਟ ਨੂੰ 90% ਤੱਕ ਲੈ ਕੇ ਜਾਣਾ। ਜਿਹੜੇ ਅਪਰਾਧੀ ਕੁਛ ਕਾਰਨਾਂ ਕਰਕੇ ਛੁੱਟ ਜਾਂਦੇ ਸੀ ਉਹਨਾਂ ਨੂੰ 90% ਤੱਕ ਕਨਵਿਕਸ਼ਨ ਰੇਟ ਨੂੰ ਵਧਾਉਣਾ, ਇੰਟਰੋਡਕਸ਼ਨ ਆਫ ਇਲੈਕਟ੍ਰੋਨਿਕ ਐਵੀਡੈਂਸ ਨੂੰ ਇਹਦੇ ਵਿੱਚ ਲੈ ਕੇ ਆਏ, ਤੀਜਾ ਇਹਦੇ ਵਿੱਚ ਟਾਈਮ ਲਿਮਿਟ ਇਨਵੈਸਟੀਗੇਸ਼ਨ ਦੀ ਕੀਤੀ ਅਤੇ ਟ੍ਰਾਇਲ ਦੀ ਔਰ ਜਜਮੈਂਟਸ ਵਗੈਰਾ ਦੀ ਜਿਹੜੀ ਹੈ ਉਹ ਇੱਕ ਲਿਮਿਟ ਟਾਈਮ ਬਾਊਂਡ ਕਰਤਾ ਕਿ ਇਹ ਪਰਟੀਕੁਲਰਲੀ ਪੀਰੀਅਡ ਦੇ ਵਿੱਚ ਤੁਸੀਂ ਇਨਵੈਸਟੀਗੇਸ਼ਨ ਕੰਪਲੀਟ ਕਰਨੀ, ਪਰਟੀਕੁਲਰ ਪੀਰੀਅਡ ਦੇ ਵਿੱਚ ਟ੍ਰਾਇਲ ਕੰਪਲੀਟ ਕਰਨਾ ਅਤੇ ਜਜਮੈਂਟ ਵਗੈਰਾ ਦੇਣੀ ਹੈ। ਇਸੇ ਤਰ੍ਹਾਂ ਜਿਹੜੀ ਭਾਰਤੀ ਨਿਆਂ ਸੰਹਿਤਾ ਪੁਰਾਣਾ ਇੰਡੀਅਨ ਪੈਨਲ ਕੋਡ ਹੈ ਉਹਦੇ ਵਿੱਚ ਓਫੈਂਸਿਸ ਦੀ ਕਲਾਸੀਫਿਕੇਸ਼ਨ ਕੀਤੀ ਗਈ ਹੈ। ਪਹਿਲੇ ਖਾਸ ਕਰਕੇ ਚਾਈਲਡ ਐਂਡ ਵੂਮੈਨ ਦੇ ਓਫੈਂਸਿਸ ਹੈਗੇ ਨੇ, ਪਹਿਲੇ ਇਹ ਨਹੀਂ ਸੀਗਾ, ਇਹ ਪੂਰੀ ਕਲਾਸੀਫਿਕੇਸ਼ਨ ਕੀਤੀ। ਦੂਜਾ ਓਫੈਂਸਿਸ ਅਫੈਕਟਿੰਗ ਦਾ ਹਿਊਮਨ ਬਾਡੀ ਜਿੱਦਾਂ ਮੋਬ ਲਿੰਚਿੰਗ ਹੈ, ਇਹ ਪਹਿਲੇ ਨਹੀਂ ਸੀਗਾ, ਇਹ ਇੰਟਰੋਡਿਊਸ ਕੀਤਾ ਗਿਆ। ਇਸ ਤੋਂ ਇਲਾਵਾ ਓਫੈਂਸਿਸ ਅਗੇਂਸਟ ਸਟੇਟ ਹੈ ਉਹਦੇ ਬਾਰੇ ਕਲਾਸੀਫਿਕੇਸ਼ਨ ਕੀਤੀ ਗਈ, ਪਨਿਸ਼ਮੈਂਟ ਵਗੈਰਾ ਵਧਾਈਆਂ ਗਈਆਂ। ਪਹਿਲੇ ਲਾਈਫ ਇੰਪ੍ਰਿਜ਼ਨਮੈਂਟ ਦੀ ਕੋਈ ਕਲਾਸੀਫਿਕੇਸ਼ਨ ਨਹੀਂ ਸੀ ਹੁੰਦੀ, ਆਮ ਤੌਰ 'ਤੇ 14-15 ਸਾਲ ਬਾਅਦ ਦੋਸ਼ੀ ਛੁੱਟ ਜਾਂਦਾ ਸੀ, ਹੁਣ ਹਰ ਓਫੈਂਸ ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਦੀ ਉਹਨਾਂ ਨੇ ਪਰਟੀਕੁਲਰ ਵਿਆਖਿਆ ਕੀਤੀ। ਲਾਈਫ ਮੀਨਸ ਹੋਲ ਆਫ ਦਾ ਟਿਲ ਦੀ ਲਾਸਟ ਬ੍ਰੀਥ, ਇਹ ਪਹਿਲੇ ਨਹੀਂ ਸੀਗੇ। ਤਾਂ ਇਸ ਤੋਂ ਇਲਾਵਾ ਓਫੈਂਸਿਸ ਅਗੇਂਸਟ ਪ੍ਰਾਪਰਟੀ ਕਲਾਸੀਫਿਕੇਸ਼ਨ ਕੀਤੀ ਗਈ ਹੈ, ਅਤੇ ਕੰਟੈਂਪਟ ਆਫ ਲਾਫੁਲ ਅਥਾਰਟੀ ਆਫ ਦਾ ਪਬਲਿਕ ਸਰਵੈਂਟ ਇਹਦੇ ਬਾਰੇ ਦੱਸਿਆ ਗਿਆ। ਅਤੇ ਇਹਦੇ ਨਾਲ ਦੂਜਾ ਜਿਹੜਾ ਇੰਡੀਅਨ ਓਲਡ ਇੰਡੀਅਨ ਐਵੀਡੈਂਸ ਐਕਟ ਹੈ, ਨਵਾਂ ਭਾਰਤੀ ਸਾਖੀ ਅਧਿਨਿਯਮ ਹੈ, ਇਹਦੇ ਵਿੱਚ ਕੁਛ ਪੁਆਇੰਟ ਜਿਹੜੇ ਆ ਜੁਡੀਸ਼ੀਅਲ ਟ੍ਰਾਇਲ ਨੂੰ ਇਫੈਕਟਿਵ ਕਰਨ ਦੇ ਲਈ, ਇਫੈਕਟਿਵ ਟ੍ਰਾਇਲ ਕਰਨ ਦੇ ਲਈ ਕੁਛ ਪੁਆਇੰਟਸ ਐਡ ਕੀਤੇ ਗਏ ਨੇ, ਤਾਂ ਉਹ ਬਾਕੀ ਲਾਅ ਨੂੰ ਲੈਂਗੁਏਜ ਨੂੰ ਸਿੰਪਲੀਫਾਈ ਕੀਤਾ ਗਿਆ ਅਤੇ ਇਲੈਕਟ੍ਰੋਨਿਕ ਔਰ ਡਿਜੀਟਲ ਡਾਟਾ ਇਹਨੂੰ ਟ੍ਰਾਇਲ ਦੇ ਵਿੱਚ ਯੂਜ਼ ਕਰਨ ਦੀ ਪਰਮਿਸ਼ਨ ਦਿੱਤੀ ਗਈ।
1: ਅਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਵਿੱਚ ਸਾਨੂੰ ਬਹੁਤ ਫਾਇਦਾ ਹੋਣ ਵਾਲਾ ਹੈ।
0: ਜੀ,
1: ਅਤੇ ਵਕੀਲ ਸਾਹਿਬ, ਇਹ ਤਾਂ ਹੋਇਆ ਕਿ ਇਹਦਾ ਓਬਜੈਕਟਿਵ ਕੀ ਹੈ, ਹੁਣ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਇਹਨਾਂ ਦੀਆਂ ਵਿਸ਼ੇਸ਼ਤਾ ਕੀ ਹੈ, ਯਾਨੀ ਇਹਦੇ ਫੀਚਰ ਕੀ ਹੈ ਜਿਹੜੇ ਸਾਡੀ ਪਬਲਿਕ ਵਾਸਤੇ ਬਹੁਤ ਫਾਇਦੇਮੰਦ ਹੋਣਗੇ।
0: ਜੀ, ਖਾਸ ਤੌਰ ਤੇ ਜਿੱਦਾਂ ਕਿ ਆਪਾਂ ਪਹਿਲੇ ਜ਼ੀਰੋ ਐਫ ਆਈ ਆਰ ਤੇ ਗੱਲ ਕਰ ਹੀ ਚੁੱਕੇ ਹਾਂ ਕਿ ਆਪਾਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਆਪਣੇ ਇਲੈਕਟ੍ਰੋਨਿਕ ਚੈਨਲ ਰਾਹੀਂ ਪੁਲਿਸ ਨੂੰ ਇਨਫੋਰਮੇਸ਼ਨ ਦੇ ਸਕਦੇ ਹਾਂ,
1: ਮਤਲਬ ਆਨਲਾਈਨ ਅਸੀਂ
0: ਆਨਲਾਈਨ, ਹਾਂ ਆਨਲਾਈਨ ਐਫ ਆਈ ਆਰ ਦਰਜ ਕਰਾ ਸਕਦੇ ਹਾਂ ਅਤੇ ਉਹ 3 ਦਿਨ ਦੇ ਵਿੱਚ ਜਾ ਕੇ ਕੰਸਰਨ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਆਪਾਂ ਨੂੰ ਤਸਦੀਕ ਕਰਨੀ ਹੋਏਗੀ ਅਤੇ ਅੱਗੋਂ ਜੁਰੀਡਿਕ

0: ਜਿਹੜੀ ਆ ਉੱਤੇ ਚਲੇ ਜਾਏਗੀ। ਇਸ ਤੋਂ ਬਾਅਦ ਇਨਵੈਸਟੀਗੇਸ਼ਨ ਨਾਲ ਰਿਲੇਟਿਡ ਹੈ ਕਿ ਜਿੱਥੇ ਕੋਗਨੀਏਬਲ ਅਫੈਂਸਿਸ ਹੈਗੇ ਆ ਹੁੰਦੇ ਆ ਉੱਥੇ ਕੰਸਰਨਡ ਐਸ ਐਚ ਓ ਐਸ ਡੀ ਐਸ ਪੀ ਦੀ ਪਰਮਿਸ਼ਨ ਲੈ ਕੇ ਪ੍ਰੀਲਿਮਰੀ ਇਨਵੈਸਟੀਗੇਸ਼ਨ ਕਰੇਗਾ ਜਿਹੜੇ ਕਿ ਉਹਨੂੰ 14 ਦਿਨ ਦੇ ਵਿੱਚ ਕੰਪਲੀਟ ਕਰਨੀ ਹੋਏਗੀ। ਅਤੇ ਅਗਰ ਉਹਨੂੰ ਲੱਗਦਾ ਪ੍ਰੀਲਿਮਰੀ ਇਨਵੈਸਟੀਗੇਸ਼ਨ ਦੇ ਸ਼ੁਰੂ ਦੇ ਵਿੱਚ ਕੀ ਹੈ ਅਤੇ ਅਫੈਂਸ ਕਮਿਟ ਹੋਇਆ ਅਤੇ ਇਹਦੀ ਇਨਵੈਸਟੀਗੇਸ਼ਨ ਦੀ ਡਿਟੇਲ ਦੀ ਲੋੜ ਹੈ ਤਾਂ ਐਫ ਆਈ ਆਰ ਦਰਜ ਕਰਕੇ ਆਪਣੀ ਪ੍ਰੋਪਰ ਇਨਵੈਸਟੀਗੇਸ਼ਨ ਕਰਨਗੇ
1: ਜੀ। ਅਤੇ ਜਿਵੇਂ ਤੁਸੀਂ ਇੱਥੇ ਇੱਕ ਗੱਲ ਕੀਤੀ ਕਿ 14 ਦਿਨ ਦਾ ਟਾਈਮ ਦਿੱਤਾ ਗਿਆ
0: ਜੀ,
1: ਆਉਣ ਵਾਲੇ ਟਾਈਮ ਵਿੱਚ ਕਿਆ ਇਹ 14 ਦਿਨ ਦੇ ਟਾਈਮ ਦਾ ਮਿਸਯੂਜ਼ ਹੋ ਸਕਦਾ?
0: ਇਹ ਇਸ ਸਟੇਜ ਹਜੇ ਕਹਿਣਾ ਬਹੁਤ ਜਲਦੀ ਹੈ, ਇਹ ਤੇ ਵਕਤ ਦੇ ਨਾਲ ਪਤਾ ਲੱਗੇਗਾ ਕਿਉਂਕਿ ਕਾਨੂੰਨ ਸਖਤ ਹੋਣ ਕਾਰਨ ਤੇ ਇਨਵੈਸਟੀਗੇਸ਼ਨ 14 ਦਿਨ ਦੇ ਵਿੱਚ ਉਹਨੂੰ ਪੂਰੀ ਕਰਨੀ ਹੀ ਪਏਗੀ ਜਾਂ ਉਸ ਤੋਂ ਪਹਿਲੇ ਹੀ ਕਰਨੀ ਪਏਗੀ। ਅਗਰ ਉਹ ਮਿਸਯੂਜ਼ ਕਰੇਗਾ, ਸਪੋਜ਼ ਕਿਸੇ ਗਲਤ ਬੰਦੇ ਨੂੰ ਫੜ ਲੈਂਦਾ, ਉਹਦੇ ਵਿੱਚ ਵੀ ਵਿਕਟਮ ਨੂੰ ਕੰਪਨਸੇਸ਼ਨ
1: ਦੇਣ ਦਾ
0: ਪ੍ਰੋਵੀਜ਼ਨ ਹੈਗੀ ਹੈ
1: ਜੀ।
0: ਮੈਜਿਸਟ੍ਰੇਟ ਨੂੰ ਲੱਗਦਾ ਹੈ ਕਿ ਇਹ ਕੰਸਰਨ ਪੁਲਿਸ ਅਫਸਰ ਨੇ ਇਹਨੂੰ ਗਲਤ ਫੜ ਲਿਆ, ਇਹਦੀ ਅਰੈਸਟ ਨਹੀਂ ਸੀ ਬਣਦੀ, ਤਾਂ ਉਹਦੇ ਵਿੱਚ ਉਹ ਕੰਸਰਨ ਜਿਹੜਾ ਅਕਿਊਜ਼ ਗਲਤ ਫੜਿਆ ਉਹਨੂੰ ਵੀ ਕੰਪਨਸੇਸ਼ਨ ਮਿਲੇਗਾ
1: ਜੀ। ਮਤਲਬ ਐਵੇਂ ਕਿ ਅਗਰ ਕੁਛ ਗਲਤੀ ਹੋਏਗੀ ਤੇ ਉਹਨੂੰ ਸੁਧਾਰਨ ਦਾ ਵੀ ਪ੍ਰਾਵਧਾਨ ਇਹਦੇ ਵਿੱਚ ਦਿੱਤਾ ਹੋਇਆ।
0: ਹਾਂਜੀ, ਇਸ ਤੋਂ ਇਲਾਵਾ ਇਹਦੇ ਚ ਇੱਕ ਹੋਰ ਕਈ ਫੀਚਰਸ ਐਡ ਕੀਤੇ ਜਿੱਦਾਂ ਕਮਿਊਨਿਟੀ ਪਨਿਸ਼ਮੈਂਟ
1: ਜੀ,
0: ਜਿਹੜੀ ਜਿੱਦਾਂ ਕੋਈ ਪੈਟੀ ਅਫੈਂਸਿਸ ਹੈ ਇਹਦੇ ਵਿੱਚ ਹੈ ਕਿ ਅਪਰਾਧ ਖਤਮ ਕਰਨਾ ਨਾ ਕਿ ਅਪਰਾਧੀ ਨੂੰ ਖਤਮ ਕਰਨਾ, ਇਹ ਵਿਚਾਰ ਲਿਆਉਂਦੇ ਹੋਏ ਆ ਤਾਂ ਕਿ ਜਨਰਲ ਪਬਲਿਕ ਦੇ ਵਿੱਚ ਸੁਧਾਰ ਹੋਵੇ। ਇਨੀਸ਼ੀਅਲ ਸਟੇਜ ਤੇ ਕਿਸੇ ਨੇ ਕੋਈ ਅਪਰਾਧ ਕੀਤਾ ਤੇ ਉਹਦੇ ਵਿੱਚ ਉਹਨੂੰ ਸੁਧਾਰ ਲਿਆਂਦਾ ਜਾਵੇ, ਉਹਨੂੰ ਕਮਿਊਨਿਟੀ ਪਨਿਸ਼ਮੈਂਟ ਦੇ ਵਿੱਚ ਸਰਟਨ ਪਨਿਸ਼ਮੈਂਟ ਰੱਖਿਆ, ਜਿੱਦਾਂ ਉਹਨੂੰ ਜਿੱਦਾਂ ਪੈਟੀ ਅਫੈਂਸ ਹੈ 5,000 ਤੋਂ ਘੱਟ ਚੋਰੀ ਹੈ, ਡੈਫਾਮੇਸ਼ਨ ਦਾ ਹੈਗਾ, ਜਾਂ ਕੋਈ ਦਾਰੂ ਪੀ ਕੇ ਪਬਲਿਕ ਪਲੇਸਿਸ ਤੋਂ ਦੜੰਗ ਕਰਦਾ ਹੈ, ਤਾਂ ਇੱਦਾਂ ਦੇ ਵਿੱਚ ਉਹਨੂੰ ਰੋਡ ਸਾਫ ਕਰਨ ਦਾ, ਹੋਸਪਿਟਲ ਜਾ ਕੇ ਸੇਵਾਵਾਂ ਕਰਨ ਦਾ, ਯਤੀਮਾਂ ਦੀ ਸੇਵਾਵਾਂ ਕਰਨ ਦਾ, ਤਾਂ ਇੱਦਾਂ ਦਾ ਬਈ ਪ੍ਰਾਵਧਾਨ ਰੱਖਿਆ ਜਿਹਦੇ ਵਿੱਚ ਅਪਰਾਧੀ ਅਪਰਾਧ ਤੋਂ ਹਟ ਕੇ ਆਪ ਸੁਧਰੇ ਔਰ ਜਨਰਲ ਨਾਗਰਿਕ ਦੁਬਾਰਾ ਸਮਾਜ ਦੇ ਵਿੱਚ ਆਵੇ।
1: ਬਿਲਕੁਲ, ਤੇ ਕੀ ਹੁੰਦਾ ਸੀਗਾ ਕਿ ਅਗਰ ਉਹਨਾਂ ਨੂੰ ਜੇਲ੍ਹ ਚ ਭੇਜ ਦਿੱਤਾ ਜਾਏ ਤੇ ਉਹ ਕ੍ਰਿਮੀਨਲ ਨਾਲ ਕੰਟੈਕਟ ਆ ਕੇ ਹੋਰ ਗਲਤ ਚੀਜ਼ਾਂ ਸਿੱਖ ਜਾਂਦੇ
0: ਸੀ,
1: ਤੇ ਇਸ ਤਰ੍ਹਾਂ ਉਹਨਾਂ ਨੂੰ ਇੱਕ ਸੇਵਾ ਦੀ ਭਾਵਨਾ ਵੀ ਜਾਗੇਗੀ
0: ਤੇ ਸੋਸਾਇਟੀ ਦੇ ਵਿੱਚ ਦੁਬਾਰਾ ਉਹਨੂੰ ਰੀ ਐਂਟਰੀ ਦਾ ਵੀ ਮੌਕਾ ਮਿਲੇਗਾ। ਤੇ ਇਸ ਤੋਂ ਇਲਾਵਾ ਇੱਕ ਹੋਰ ਬੜਾ ਵਧੀਆ ਪ੍ਰਾਵਧਾਨ ਕੀਤਾ ਗਿਆ, ਫੋਰੈਂਸਿਕ ਐਗਜ਼ਾਮੀਨੇਸ਼ਨ। ਅੱਗੇ ਇਹ ਚੀਜ਼ ਸਾਡੇ ਇੰਡੀਆ 'ਚ ਐਪਲੀਕੇਬਲ ਨਹੀਂ ਸੀ, ਜਾਂ ਖਾਸ ਤੌਰ 'ਤੇ ਮਰਡਰ ਕੇਸਿਸ ਹੋ ਗਏ ਜਾਂ ਬਹੁਤ ਜ਼ਿਆਦਾ ਹੀਨੀਅਸ ਕ੍ਰਾਈਮ ਹੁੰਦੇ ਸੀ ਉਹਦੇ ਵਿੱਚ ਫੋਰੈਂਸਿਕ ਐਗਜ਼ਾਮੀਨੇਸ਼ਨ ਕਰਦੇ ਸੀ, ਪਰ ਹੁਣ ਹਰ ਕੇਸ ਦੇ ਵਿੱਚ ਜਿਹੜੇ ਇੰਸੀਡੈਂਟ ਆ ਉਹਨਾਂ ਫੋਰੈਂਸਿਕ ਐਗਜ਼ਾਮੀਨੇਸ਼ਨ ਦੇ ਮੈਂਡੇਟਰੀ ਪ੍ਰੋਵੀਜ਼ਨ ਕਰ ਦਿੱਤੀਆਂ ਗਈਆਂ ਨੇ, ਤੇ ਉਹਦੇ ਨਾਲ ਹਰ ਟੀਮ ਜਿਹੜੀ ਆ ਉਹ ਮੌਕੇ ਵਾਲੀ ਜਗ੍ਹਾ 'ਤੇ ਜਾਏਗੀ ਔਰ ਫੋਰੈਂਸਿਕ ਐਗਜ਼ਾਮੀਨੇਸ਼ਨ ਕਰੇਗੀ ਔਰ ਐਵੀਡੈਂਸ ਦੀ ਵੀਡੀਓਗ੍ਰਾਫੀ ਜਾਂ ਮੋਬਾਈਲ ਰਾਹੀਂ ਜਾਂ ਕੋਈ ਹੋਰ ਚੈਨਲ ਰਾਹੀਂ ਉਹ ਹਰ ਇੰਸੀਡੈਂਟ ਦੀ ਵੀਡੀਓਗ੍ਰਾਫੀ ਕਰੇਗੀ, ਤਾਂ ਕਿ ਇੱਕ ਕੋਰੋਬਰੇਟਿਵ ਐਵੀਡੈਂਸ ਜਿਹੜਾ ਉਹ ਕ੍ਰੀਏਟ ਹੋਏਗਾ ਜਿੱਥੇ ਦੋਸ਼ੀ ਨੂੰ ਛੁੱਟਣ ਦਾ ਕੋਈ ਮੌਕਾ ਨਹੀਂ ਮਿਲੇਗਾ। ਤਾਂ ਇਸ ਤੋਂ ਇਲਾਵਾ ਪਹਿਲੇ ਸੀਗਾ ਹੱਥਕੜੀ ਪੁਲਿਸ ਜਿਹਨੂੰ ਮਰਜ਼ੀ ਚਾਹੁੰਦੀ ਸੀ ਹੱਥਕੜੀ ਲਾ ਕੇ ਘੁਮਾ ਦਿੰਦੇ ਸੀ ਤਾਂ ਉਹਦੀ ਬੇਇੱਜ਼ਤੀ ਕਰ ਦਿੰਦੇ ਸੀ ਜਾਂ ਇਨਸਲਟ ਕਰ ਦਿੰਦੇ ਸੀ, ਇਹਦੇ ਵਿੱਚ ਵੀ ਹੱਥਕੜੀ ਲਾਉਣ ਦੇ ਕੋਈ ਖਾਸ ਪ੍ਰੋਵੀਜ਼ਨਸ ਰੱਖੀਆਂ ਗਈਆਂ, ਪਰਟੀਕੁਲਰਲੀ ਜਿੱਥੇ ਹੈਬਚੁਅਲ ਅਫੈਂਡਰ ਹੈ ਤਾਂ ਕੋਈ ਰੇਪਿਸਟ ਹੈ, ਮਰਡਰਰ ਹੈ ਜਾਂ ਡਰੱਗ ਨਾਲ ਰਿਲੇਟਿਡ ਕ੍ਰਾਈਮਸ ਹੈ, ਇੱਦਾਂ ਦੇ ਕ੍ਰਾਈਮ ਦੇ ਵਿੱਚ ਹੱਥਕੜੀ ਲਾਉਣ ਦੀ ਪ੍ਰੋਵੀਜ਼ਨਸ ਰੱਖੀਆਂ ਗਈਆਂ ਨੇ। ਅਤੇ ਇਸ ਤੋਂ ਇਲਾਵਾ ਕੋਈ ਵੋਇਸ ਸੈਂਪਲ ਦੀ ਪ੍ਰੋਵੀਜ਼ਨ ਰੱਖੀ ਗਈ ਹੈ, ਰਿਮਾਂਡ ਦੀ ਅੱਗੇ ਹੁੰਦਾ ਸੀ ਦੋਸ਼ੀ ਨੂੰ ਫੜਦੇ ਦੇ ਵਿੱਚ ਉਸ ਟਾਈਮ 14 ਦਿਨ ਦਾ ਜਾਂ 15 ਦਿਨ ਦਾ ਰਿਮਾਂਡ ਮੰਗਿਆ ਜਾਂਦਾ ਸੀ, ਹੁਣ ਉਹ ਇਨਵੈਸਟੀਗੇਸ਼ਨ 60 ਦਿਨ 'ਚ ਕੰਪਲੀਟ ਹੋਣੀ ਆ, ਉੱਥੇ 40 ਦਿਨ ਦੇ ਵਿੱਚ ਰਿਮਾਂਡ ਕਦੇ ਵੀ ਲੈ ਸਕਦੇ ਨੇ, ਅਤੇ ਜਿੱਥੇ 90 ਦਿਨ 'ਚ ਇਨਵੈਸਟੀਗੇਸ਼ਨ ਕੰਪਲੀਟ ਹੋਣੀ ਉੱਥੇ 60 ਦਿਨ ਦੇ ਵਿੱਚ ਕਦੇ ਵੀ 15 ਦਿਨ ਦਾ ਰਿਮਾਂਡ ਮੈਜਿਸਟ੍ਰੇਟ ਕੋਲ ਜਾ ਕੇ ਮੰਗ ਸਕਦੇ ਨੇ, ਜਿਹਦੇ ਨਾਲ ਇਨਵੈਸਟੀਗੇਸ਼ਨ ਇਫੈਕਟਿਵਲੀ ਕੰਪਲੀਟ ਹੋਏਗੀ। ਫਿਰ ਇਸ ਤੋਂ ਇਲਾਵਾ ਫਾਈਨ, ਪਹਿਲੇ ਸੀਗੇ ਫਾਈਨ 10,000 ਰੁਪਏ ਮੈਕਸੀਮਮ ਸੀਗੇ, ਪਹਿਲੇ 500 ਤੋਂ 10 ਪ੍ਰੋਵੀਜ਼ਨ ਹੋਈ, ਹੁਣ 50,000 ਤੱਕ ਫਾਈਨ ਜਿਹੜੇ ਹੈ ਉਹ ਮੈਕਸੀਮਮ ਕਰਤੇ। ਇਸ ਤੋਂ ਇਲਾਵਾ ਵਿਟਨੈਸ ਨੂੰ ਪ੍ਰੋਟੈਕਸ਼ਨ ਦਾ ਦਿੱਤਾ ਪ੍ਰੋਵੀਜ਼ਨ ਕਰਤੀ, ਵਿਕਟਮ ਨੂੰ ਕੰਪਨਸੇਸ਼ਨ ਦੀ ਪ੍ਰੋਵੀਜ਼ਨ ਕਰਤੀ, ਇਹ ਪਹਿਲੇ ਨਹੀਂ ਸੀਗੇ, ਪਹਿਲੇ ਸਪੈਸੀਫਿਕਲੀ ਡਿਸਟ੍ਰਿਕਟ ਲੀਗਲ ਅਥਾਰਟੀ ਰਾਹੀਂ ਜਾਂਦੇ ਸੀ, ਇਹਦੇ ਵਿੱਚ ਹੁਣ ਐਕਟ ਦੇ ਵਿੱਚ ਹੀ ਇਹ ਚੀਜ਼ਾਂ ਪ੍ਰੋਵਾਈਡ ਕਰਤੀਆਂ
1: ਜੀ। ਅਤੇ ਵੈਸੇ ਦੇਖਿਆ ਜਾਏ ਜਿਵੇਂ ਵਕੀਲ ਸਾਹਿਬ ਤੁਸੀਂ ਸਾਰੀ ਚੀਜ਼ ਸਾਨੂੰ ਦੱਸ ਰਹੇ ਹੋ ਪੂਰੇ ਵਿਸਤਾਰ ਦੇ ਨਾਲ, ਇਹਦੇ ਨਾਲ ਤਾਂ ਇਹੀ ਲੱਗਦਾ ਕਿ ਇਹ ਜਿਹੜਾ ਨਵਾਂ ਕਾਨੂੰਨ ਆਇਆ ਹੈ ਇਹ ਸਾਡੀ ਜਨਤਾ ਲਈ ਬਹੁਤ ਬੈਨੀਫਿਸ਼ੀਅਲ ਹੋਏਗਾ ਕਿਉਂਕਿ ਸਾਰਿਆਂ ਨੂੰ ਇਹਦੇ ਵਿੱਚ ਕੋਈ ਨਾ ਕੋਈ ਫਾਇਦਾ ਮਿਲ ਰਿਹਾ
0: ਜੀ। ਇਹ ਖਾਸ ਤੌਰ 'ਤੇ ਜਨਤਾ ਨੂੰ ਇਹ ਜਾਗਰੂਕ ਕਰਨ ਲਈ, ਜਨਤਾ ਦੇ ਭਲਾਈ ਦੇ ਲਈ, ਤਾਂ ਕਿ ਉਹਨਾਂ ਨੂੰ ਇਫੈਕਟਿਵ ਔਰ ਜਲਦੀ ਨਿਆਂ ਮਿਲੇ, ਇਹਦਾ ਟਾਰਗ ਪਰਪਜ਼ ਹੀ ਇਹੀ ਹੈ। ਜਿੱਦਾਂ ਇਹਦੇ ਵਿੱਚ ਇਹ ਸਭ ਕਾ ਪ੍ਰਯਾਸ, ਗੌਰਮੈਂਟ ਨੇ ਵਰਡ ਯੂਜ਼ ਕੀਤਾ ਸਭ ਕਾ ਪ੍ਰਯਾਸ, ਕਿ ਹਰ ਇੱਕ ਦੀ ਮਦਦ ਦੇ ਨਾਲ ਕਾਨੂੰਨ ਨੂੰ ਲਾਗੂ ਕੀਤਾ ਜਾਵੇ ਔਰ ਜਨਤਾ ਨੂੰ ਸੁਲਭ ਅਤੇ ਜਲਦੀ ਨਿਆਂ ਮਿਲੇ, ਇਹੀ ਪਰਪਜ਼ ਹੈ, ਇਹੀ ਟਾਰਗੇਟ ਹੈ
1: ਜੀ। ਜਿਵੇਂ 100-150 ਸਾਲ ਪੁਰਾਣਾ ਅੰਗਰੇਜ਼ਾਂ ਦੇ ਟਾਈਮ ਦਾ ਕਾਨੂੰਨ ਅਸੀਂ ਅੱਜ ਵੀ ਉਹਨੂੰ ਚਲਾ ਰਹੇ ਸੀ, ਪੜ੍ਹ ਵੀ ਰਹੇ ਸੀ ਔਰ ਪੜ੍ਹਾ ਵੀ ਰਹੇ ਸੀ ਔਰ ਉਹਨੂੰ ਕੋਰਟ 'ਚ ਵੀ ਦੇਖ ਰਹੇ ਸੀ, ਉਹ ਸਾਰਾ ਕੁਝ ਚੇਂਜ ਹੋ ਕੇ ਅੱਜ ਸਾਡਾ ਆਪਣਾ ਕਾਨੂੰਨ ਹੋਂਦ ਵਿੱਚ ਆ ਗਿਆ ਜਿਹੜੀ

0: सच्चाई साढ़े सामने दिख रही है। तो वकील साहब तुसी सानू बहुत अच्छी जानकारी दिती, तो जिहड़ी इह जिहड़ा कानून है वकील साहब जिवें तुसी दस रहे हो, वकीलां वास्ते, कोर्ट वास्ते, जनता वास्ते, पुलिस वास्ते, पूरे सिस्टम वास्ते बहुत ही ज़्यादा फायदा करन वाला है, बहुत ज़्यादा बेनीफिशियल रहेगा। तो तुसी सानू इन्नी अच्छी जानकारी दिती एडवोकेट डॉक्टर राकेश गांधी जी, तुसी साडे स्टूडियो च आए, साडे श्रोतियां नू इन्नी अच्छी जानकारी दिती, इस लई तुहाडा बहुत बहुत शुक्रिया।
1: थैंक यू
2: ਬਈ, ਬਹੁਤ ਵਧੀਆ ਸਿਲਸਿਲਾ ਸਾਂਝ ਅਸੀਂ ਸੁਣਿਆ, ਔਰ ਹੁਣ ਅਸੀਂ ਵਧ ਰਹੇ ਹਾਂ ਆਪਣੇ ਅਗਲੇ ਸਿਲਸਿਲੇ ਵੱਲ।
3: ਬਿਲਕੁਲ ਜੀ, ਵਾਰੀ ਹੈ ਸ਼ਕਤੀ ਰੂਪਾ ਸਿਲਸਿਲੇ ਦੀ। ਅੱਜ ਦੀ ਸ਼ਕਤੀ ਰੂਪਾ ਨੇ ਰਾਮਾ ਦੇਵੀ ਚੌਧਰੀ।
2: ਸ਼ਕਤੀ ਰੂਪਾ ਚ ਅੱਜ ਗੱਲ ਕਰਾਂਗੇ ਇੱਕ ਭਾਰਤੀ ਸੁਤੰਤਰਤਾ ਸੈਨਾਨੀ ਰਾਮਾ ਦੇਵੀ ਚੌਧਰੀ ਜੀ ਦੇ, ਜੋ ਕਿ ਇੱਕ ਸਮਾਜ ਸੁਧਾਰਕ ਵੀ ਸਨ। ਉੜੀਸਾ ਦੇ ਲੋਕ ਉਹਨਾਂ ਨੂੰ ਮਾਂ ਕਿਹਾ ਕਰਦੇ ਸਨ। ਉਹ ਮਹਾਤਮਾ ਗਾਂਧੀ ਤੋਂ ਬਹੁਤ ਪ੍ਰੇਰਿਤ ਸਨ ਅਤੇ ਸੁਤੰਤਰਤਾ ਸੰਗਰਾਮ ਵਿੱਚ ਵੀ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ। ਉਹਨਾਂ ਦਾ ਜਨਮ 3 ਦਸੰਬਰ 1899 ਵਿੱਚ ਉੜੀਸਾ ਵਿਖੇ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਗੋਪਾਲ ਵੱਲਭ ਦਾਸ ਸੀ ਅਤੇ ਮਾਤਾ ਜੀ ਦਾ ਨਾਮ ਬਸੰਤ ਕੁਮਾਰੀ ਦੇਵੀ ਸੀ। ਉਹਨਾਂ ਦੇ ਚਾਚਾ ਜੀ ਉਤਕਲ ਗੌਰਵ ਇੱਕ ਪ੍ਰਸਿੱਧ ਵਕੀਲ ਅਤੇ ਸਮਾਜ ਸੁਧਾਰਕ ਸਨ। ਆਪਣੇ ਚਾਚਾ ਜੀ ਦੀ ਸੰਗਤ ਵਿੱਚ ਰਹਿ ਕੇ ਰਾਮਾ ਦੇਵੀ ਜੀ ਨੂੰ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਿਲ ਹੋਣ ਦੀ ਰੁਚੀ ਪੈਦਾ ਹੋਈ। ਉਹਨਾਂ ਦਾ ਵਿਆਹ 15 ਸਾਲ ਦੀ ਉਮਰ ਵਿੱਚ ਗੋਪਾਲ ਬੰਧੂ ਚੌਧਰੀ ਨਾਲ ਹੋਇਆ। ਗੋਪਾਲ ਬੰਧੂ ਜੀ ਡਿਪਟੀ ਕਲੈਕਟਰ ਸਨ। ਬਾਅਦ ਵਿੱਚ ਆਪਣੀ ਸਰਕਾਰੀ ਨੌਕਰੀ ਛੋੜਨ ਤੋਂ ਬਾਅਦ ਦੋਨੋਂ ਪਤੀ ਪਤਨੀ ਸੁਤੰਤਰਤਾ ਅੰਦੋਲਨ ਵਿੱਚ ਪੂਰਨ ਰੂਪ ਵਿੱਚ ਸ਼ਾਮਿਲ ਹੋ ਗਏ। 23 ਮਾਰਚ 1921 ਵਿੱਚ ਪਹਿਲੀ ਉੜੀਸਾ ਯਾਤਰਾ ਦੌਰਾਨ ਉਹ ਗਾਂਧੀ ਜੀ ਨੂੰ ਮਿਲੇ ਅਤੇ ਬਹੁਤ ਪ੍ਰਭਾਵਿਤ ਹੋਏ। ਉਹਨਾਂ ਦੇ ਸਹਿਯੋਗ ਨਾਲ ਅੰਦੋਲਨ ਵਿੱਚ ਬਹੁਤ ਵਧੀਆ ਭੂਮਿਕਾ ਨਿਭਾਈ। ਉਹ ਪਿੰਡ ਪਿੰਡ ਜਾ ਕੇ ਮਹਿਲਾਵਾਂ ਨੂੰ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਪ੍ਰੋਤਸਾਹਿਤ ਕਰਦੇ ਸਨ। ਇਸ ਤੋਂ ਬਾਅਦ ਉਸੇ ਸਾਲ ਉਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਿਲ ਹੋ ਗਈ। ਉਸ ਤੋਂ ਬਾਅਦ ਖਾਦੀ ਦੀ ਸਾੜੀ ਪਾਉਣੀ ਸ਼ੁਰੂ ਕਰ ਦਿੱਤੀ। 1930 ਵਿੱਚ ਉਹਨਾਂ ਨੇ ਸੱਤਿਆਗ੍ਰਹਿ ਅੰਦੋਲਨ ਵਿੱਚ ਹਿੱਸਾ ਲਿਆ। ਬਾਅਦ ਵਿੱਚ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ। 1931 ਵਿੱਚ ਗਾਂਧੀ ਇਰਵਿਨ ਸਮਝੌਤੇ ਤਹਿਤ ਸਾਰੇ ਜੇਲ੍ਹਾਂ ਵਿੱਚ ਬੰਦ ਸੁਤੰਤਰਤਾ ਸੰਗਰਾਮੀਆਂ ਨੂੰ ਰਿਹਾ ਕਰ ਦਿੱਤਾ ਗਿਆ। ਉਹਨਾਂ ਨੇ ਕਾਂਗਰਸ ਦੇ ਕਰਾਚੀ ਅਧਿਵੇਸ਼ਨ ਵਿੱਚ ਵੀ ਹਿੱਸਾ ਲਿਆ। ਸੋ ਕਈ ਵਾਰ ਉਹਨਾਂ ਨੂੰ ਸੁਤੰਤਰਤਾ ਅੰਦੋਲਨ ਕਰਦਿਆਂ ਜੇਲ੍ਹ ਜਾਣਾ ਪਿਆ। 8 ਅਗਸਤ 1942 ਵਿੱਚ ਵੀ ਭਾਰਤ ਛੋੜੋ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਰਾਮਾ ਦੇਵੀ ਦੇ ਪੂਰੇ ਪਰਿਵਾਰ ਨੇ ਇਸ ਵਿੱਚ ਹਿੱਸਾ ਲਿਆ। ਇਸ ਦੌਰਾਨ ਵੀ ਉਹ ਆਪਣੇ ਪਤੀ ਨਾਲ ਜੇਲ੍ਹ ਗਏ ਅਤੇ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਉਹਨਾਂ ਨੇ ਇੱਕ ਆਸ਼ਰਮ ਦੀ ਸਥਾਪਨਾ ਕੀਤੀ। ਗਾਂਧੀ ਜੀ ਨੇ ਉਸ ਆਸ਼ਰਮ ਦਾ ਨਾਮ ਸੇਵਾ ਘਰ ਰੱਖਿਆ। ਕਸਤੂਰਬਾ ਗਾਂਧੀ ਦੀ ਮੌਤ ਤੋਂ ਬਾਅਦ ਗਾਂਧੀ ਜੀ ਨੇ ਰਾਮਾ ਦੇਵੀ ਜੀ ਨੂੰ ਕਸਤੂਰਬਾ ਟਰੱਸਟ ਦੀ ਉੜੀਸਾ ਭਾਗ ਦੀ ਜ਼ਿੰਮੇਵਾਰੀ ਦੇ ਦਿੱਤੀ। 1947 ਵਿੱਚ ਭਾਰਤ ਆਜ਼ਾਦ ਹੋਇਆ ਅਤੇ ਰਾਮਾ ਦੇਵੀ ਜੀ ਜਨ ਜਾਗਰੂਕਤਾ ਦੇ ਕਾਰਜ ਵਿੱਚ ਜੁਟ ਗਏ। ਆਚਾਰਿਆ ਵਿਨੋਬਾ ਭਾਵੇ ਦੁਆਰਾ ਚਲਾਏ ਭੂਦਾਨ ਅਤੇ ਗ੍ਰਾਮਦਾਨ ਅੰਦੋਲਨ ਨਾਲ ਜੁੜੇ ਰਹੇ। ਉਹਨਾਂ ਨੇ ਰਾਜ ਭਰ ਵਿੱਚ ਲਗਭਗ 4000 ਕਿਲੋਮੀਟਰ ਪੈਦਲ ਯਾਤਰਾ ਕੀਤੀ। ਉਹਨਾਂ ਨੇ ਰਾਮ ਚੰਦਰਪੁਰ ਦੇ ਬਲਵੱਡੀ ਵਿੱਚ ਟੀਚਰਸ ਟ੍ਰੇਨਿੰਗ ਸੈਂਟਰ ਦੀ ਸਥਾਪਨਾ ਕੀਤੀ। 1962 ਵਿੱਚ ਭਾਰਤ ਚੀਨ ਲੜਾਈ ਦੌਰਾਨ ਸੈਨਿਕਾਂ ਦੀ ਮਦਦ ਦਾ ਵੀ ਕੰਮ ਕੀਤਾ। ਰਾਮਾ ਦੇਵੀ ਜੀ ਸਮਾਜ ਦੇ ਕਲਿਆਣ ਲਈ ਬਹੁਤ ਹੀ ਜ਼ਿਆਦਾ ਕੰਮ ਕਰਦੇ ਰਹੇ। ਉਹਨਾਂ ਨੇ ਪ੍ਰਾਥਮਿਕ ਸਕੂਲ ਸ਼ਿਸ਼ੂ ਵਿਹਾਰ ਵੀ ਖੋਲਿਆ, ਉਸ ਦੀ ਸਥਾਪਨਾ ਵੀ ਕੀਤੀ। 4 ਨਵੰਬਰ 1981 ਵਿੱਚ ਰਾਮਾ ਦੇਵੀ ਨੂੰ ਦੇਸ਼ ਲਈ ਸੇਵਾਵਾਂ ਕਰਨ ਦੇ ਲਈ ਜਮਨਾ ਲਾਲ ਬਜਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 16 ਅਪ੍ਰੈਲ 1984 ਵਿੱਚ ਉਤਕਲ ਵਿਸ਼ਵ ਵਿਦਿਆਲੇ ਦੁਆਰਾ ਡਾਕਟਰ ਆਫ ਫਿਲੋਸਫੀ ਨਾਲ ਸਨਮਾਨਿਤ ਕੀਤਾ ਗਿਆ। ਉੜੀਸਾ ਦੇ ਭੁਵਨੇਸ਼ਵਰ ਵਿੱਚ ਰਾਮਾ ਦੇਵੀ ਮਹਿਲਾ ਵਿਸ਼ਵ ਵਿਦਿਆਲੇ ਦਾ ਨਾਮ ਉਹਨਾਂ ਦੀ ਯਾਦ ਵਿੱਚ ਰੱਖਿਆ ਗਿਆ ਹੈ। ਆਪਣੇ ਪੂਰੇ ਜੀਵਨ ਵਿੱਚ ਸਮਾਜ ਕਲਿਆਣ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੇ ਰਾਮਾ ਦੇਵੀ ਜੀ ਨੇ 22 ਜੁਲਾਈ 1985 ਨੂੰ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਸਾਨੂੰ ਅਜਿਹੀਆਂ ਮਹਾਨ ਹਸਤੀਆਂ ਤੇ ਮਾਣ ਕਰਨਾ
3: ਜੀ। ਜੀ ਗਗਨ, ਰਾਮਾ ਦੇਵੀ ਚੌਧਰੀ ਹੁਣਾਂ ਬਾਰੇ ਤੁਸੀਂ ਵਾਕਈ ਬਹੁਤ ਹੀ ਵਧੀਆ ਜਾਣਕਾਰੀ ਸਾਡੇ ਸਭ ਨਾਲ ਸਾਂਝੀ ਕੀਤੀ, ਅਤੇ ਇਸੇ ਤਰ੍ਹਾਂ ਸਾਡੇ ਜਿਹੜੇ ਸਿਲਸਿਲੇ ਨੇ ਸਾਡੇ ਸਰੋਤਿਆਂ ਨੂੰ ਕਿਹੋ ਜਿਹੇ ਲੱਗਦੇ ਨੇ ਉਹ ਸਾਨੂੰ ਲਿਖ ਕੇ ਜੀ ਜ਼ਰੂਰ ਭੇਜਿਆ ਕਰਨ, ਤਾਂ ਕਿ ਸਾਨੂੰ ਪਤਾ ਚੱਲਦਾ ਹੈ ਕਿ ਉਹਨਾਂ ਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਦਾ ਹੈ।
2: ਬਿਲਕੁਲ ਜੀ, ਸਹੀ ਗੱਲ।

0: ਲੈ ਹੈ ਨਾ। ਔਰ ਸਾਨੂੰ ਇਹ ਵੀ ਪਤਾ ਚੱਲਦਾ ਕਿ ਅਸੀਂ ਹੋਰ ਕੀ ਆਪਣੇ ਬਦਲਾਵ ਕਰ ਸਕਦੇ ਹਾਂ, ਕੀ ਅਸੀਂ ਹੋਰ ਚੇਂਜਸ ਕਰ ਸਕਦੇ ਹਾਂ ਆਪਣੇ ਵਿੱਚ,
1: ਕੀ ਚੰਗਾ ਕਰ ਸਕਦੇ ਹਾਂ। ਅਤੇ ਹੁਣ ਸਾਨੂੰ ਸਮਾਂ ਜਿਹੜਾ ਹੈ ਇਜਾਜ਼ਤ ਨਹੀਂ ਦੇ ਰਿਹਾ, ਅਤੇ ਕੱਲ੍ਹ ਦੇ ਦਿਨ ਨਵੀਆਂ ਭੈਣਾਂ ਨਵੇਂ ਸਿਲਸਿਲੇ ਲੈ ਕੇ ਹਾਜ਼ਰ ਹੋ ਜਾਣਗੀਆਂ।
0: ਅਤੇ ਹੁਣ ਲਈ ਇਜਾਜ਼ਤ, ਨਮਸਕਾਰ।

ਹੁਣ ਤੋਂ ਕੁਛ ਦੇਰ ਬਾਅਦ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਦੌਰਾਨ 1:40 ਤੇ ਤੁਸੀਂ ਸੁਣ ਸਕੋਗੇ ਪੰਜਾਬੀ ਖਬਰਾਂ ਤੇ 1:50 ਤੇ ਉਰਦੂ ਚ ਖਬਰਾਂ। 2:15 ਤੇ ਸੁਣਨਾ ਦੁਪਹਿਰ ਸਮਾਚਾਰ। ਬਾਅਦ ਦੁਪਹਿਰ 2:30 ਹੋਵੇਗਾ ਲੋਕ ਗੀਤਾਂ ਦਾ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਵਿੱਚ ਤੁਸੀਂ ਮਿਲਖੀ ਰਾਮ ਦੇ ਗਾਏ ਲੋਕ ਗੀਤਾਂ ਦਾ ਆਨੰਦ ਮਾਣੋਗੇ। ਮੁੱਖ ਖਬਰਾਂ ਤੋਂ ਬਾਅਦ 4:02 ਤੇ ਸੁਣਨਾ ਸਦਾਬਹਾਰ ਗੀਤ। ਸ਼ਾਮ 4:30 ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ 5:30 ਸਰਵਣ ਕਰਨਾ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਛੇ ਵਜੇ ਸੁਣਨਾ ਹਿੰਦੀ ਸਮਾਚਾਰ ਤੇ 6:20 ਪ੍ਰਾਦੇਸ਼ਿਕ ਖਬਰਾਂ।

0: नमस्कार, ये आकाशवाणी है। हुण तुसी यादविंदर सिंह तों प्रदेशक खबरां सुणो। अंदरूनी सुरक्षा नूं होर मजबूत करन अते अंतरराज्जी तालमेल नूं उत्साहित करन दी वड्डी पहलकदमी तहत पंजाब पुलिस ने कल 10वीं उत्तर खेतरी पुलिस तालमेल कमेटी NRPCC दी मीटिंग दी मेज़बानी कीती, जिस विच सरहद पारों अत्तवाद, गैंगस्टर सिंडीकेटां, संगठित अपराधक गिरोहां अते साइबर अपराध विरुद्ध सांझी रणनीति तैयार करन बारे विचार वटांदरा कीता गया। ਇਹ ਉੱਚ ਪੱਧਰੀ ਮੀਟਿੰਗ ਹਾਈਬ੍ਰਿਡ ਢੰਗ ਨਾਲ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਕੀਤੀ। ਇਸ ਵਿੱਚ ਪੱਛਮੀ ਕਮਾਂਡ ਬਾਰਡਰ ਸਕਿਉਰਿਟੀ ਫੋਰਸ ਚੰਡੀਗੜ੍ਹ ਦੇ ਸਪੈਸ਼ਲ ਡਾਇਰੈਕਟਰ ਜਨਰਲ ਸਤੀਸ਼ ਐਸ ਖੰਡਾਰੇ, ਪੱਛਮੀ ਕਮਾਂਡ ਇੰਡੋ ਤਿੱਬਤਨ ਬਾਰਡਰ ਪੁਲਿਸ ਦੇ IG ਰਾਜੇਸ਼ ਕੁਮਾਰ, ਪੰਜਾਬ ਫਰੰਟੀਅਰ BSF ਦੇ IG ਡਾਕਟਰ ਅਤੁਲ ਫੁਲਜ਼ਲੇ ਅਤੇ ਚੰਡੀਗੜ੍ਹ ਦੇ DGP ਡਾਕਟਰ ਸਾਗਰਪ੍ਰੀਤ ਹੁੱਡਾ ਨੇ ਸ਼ਿਰਕਤ ਕੀਤੀ। ਕੇਂਦਰੀ ਰਿਜ਼ਰਵ ਪੁਲਿਸ ਫੋਰਸ CRPF, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਤੋਂ ਇਲਾਵਾ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਹੋਰ ਕੇਂਦਰੀ ਅਤੇ ਸੁਰੱਖਿਆ ਏਜੰਸੀਆਂ ਦੇ ਸੂਬਾਈ ਪੁਲਿਸ ਬਲਾਂ ਦੇ ਸੀਨੀਅਰ ਨੁਮਾਇੰਦਿਆਂ ਨੇ ਵੀ ਵਿਚਾਰ ਵਟਾਂਦਰੇ 'ਚ ਹਿੱਸਾ ਲਿਆ। ਏਜੰਸੀਆਂ ਦਰਮਿਆਨ ਤਾਲਮੇਲ ਨੂੰ ਸੰਸਥਾਗਤ ਰੂਪ ਦੇਣ ਦੀ ਲੋੜ 'ਤੇ ਜ਼ੋਰ ਦਿੰਦਿਆਂ DGP ਗੌਰਵ ਯਾਦਵ ਨੇ ਕਿਹਾ ਕਿ NRPCC ਸਾਂਝੀਆਂ ਸਮੱਸਿਆਵਾਂ ਦੇ ਹੱਲ, ਸਬੰਧਤ ਕਾਨੂੰਨ ਲਾਗੂ ਕਰਨ ਅਤੇ ਮਜ਼ਬੂਤ ਮੁਕੱਦਮਾ ਚਲਾਉਣ ਲਈ ਇੱਕਜੁੱਟ ਮੰਚ ਵਜੋਂ ਕੰਮ ਕਰਦੀ ਰਹੇਗੀ, ਤਾਂ ਜੋ ਪੂਰੇ ਖਿੱਤੇ 'ਚ ਸੁਰੱਖਿਆ ਅਤੇ ਸਲਾਮਤੀ ਨੂੰ ਯਕੀਨੀ ਬਣਾਇਆ ਜਾ ਸਕੇ। ਪੰਜਾਬ ਸਰਕਾਰ ਨੇ ਸੂਬਾ ਪੱਧਰੀ ਸਫਾਈ ਮੁਹਿੰਮ ਦੇ ਦੂਜੇ ਦੌਰ ਨੂੰ 12 ਸਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਏ। ਇਹ ਫੈਸਲਾ ਸਰਕਾਰ ਵੱਲੋਂ 29 ਅਗਸਤ ਨੂੰ 10 ਦਿਨਾਂ ਦੀ ਮੁਹਿੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਲੋਕਾਂ ਵੱਲੋਂ ਮਿਲੇ ਹੁੰਗਾਰੇ ਅਤੇ ਨਾਗਰਿਕ ਸ਼ਿਕਾਇਤਾਂ ਵਿੱਚੋਂ 83% ਦੇ ਨਿਬੇੜੇ ਤੋਂ ਬਾਅਦ ਲਿਆ ਗਿਆ ਏ। ਇਸ ਮੁਹਿੰਮ ਤਹਿਤ ਨਾਗਰਿਕਾਂ ਦੀ ਸਿੱਧੀ ਸ਼ਮੂਲੀਅਤ ਨੂੰ ਸੰਸਥਾਗਤ ਰੂਪ ਦੇਣ ਲਈ ਸੂਬੇ ਦੀਆਂ ਸਾਰੀਆਂ 166 ਸ਼ਹਿਰੀ ਸਥਾਨਕ ਇਕਾਈਆਂ ਵਿੱਚ 4 ਵੱਡੀਆਂ ਸ਼ਨੀਵਾਰ ਸਫਾਈ ਮੁਹਿੰਮਾਂ ਦਾ ਵੀ ਐਲਾਨ ਕੀਤਾ ਗਿਆ ਏ। ਇਹਨਾਂ ਸ਼ਹਿਰੀ ਸਥਾਨਕ ਇਕਾਈਆਂ ਵਿੱਚ 14 ਨਗਰ ਨਿਗਮ ਅਤੇ 152 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਸ਼ਾਮਲ ਨੇ। ਇਹ ਮੁਹਿੰਮਾਂ ਗੈਰ ਸਰਕਾਰੀ ਸੰਗਠਨਾਂ, ਮਾਰਕੀਟ ਐਸੋਸੀਏਸ਼ਨਾਂ, ਯੂਥ ਕਲੱਬਾਂ, ਧਾਰਮਿਕ ਸੰਗਠਨਾਂ ਅਤੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਚਲਾਈਆਂ ਜਾਣਗੀਆਂ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਹੈ ਕਿ
1: ਅਸੀਂ 100% ਪੰਜਾਬ ਦੇ ਵਿੱਚ ਡੋਰ-ਟੂ-ਡੋਰ ਗਾਰਬੇਜ ਕਲੈਕਸ਼ਨ ਸ਼ੁਰੂ ਕਰ ਰਹੇ ਹਾਂ। ਜਿਹੜੇ ਸਾਡੇ GVPs ਹੈ ਉਹ ਕਿਤੇ ਰਹਿਣ ਹੀ ਨਾ, ਘਰ ਤੋਂ ਜਿਹੜਾ ਕੂੜਾ ਸਿੱਧਾ MRF ਤੱਕ ਜਾਵੇ। ਇਸ ਦੇ ਵਿੱਚ ਇੱਕ ਹੋਰ ਇਨੀਸ਼ੀਏਟਿਵ, ਅਗਲੇ 4 ਸ਼ਨੀਵਾਰ ਬਿਗਨਿੰਗ ਫਰੋਮ ਦਿਸ ਸੈਟਰਡੇ ਅਸੀਂ ਮੈਗਾ ਕੈਂਪੇਨਸ ਚਲਾਵਾਂਗੇ, ਜਿਹਦੇ ਵਿੱਚ ਅਸੀਂ ਰਿਕੁਐਸਟ ਕਰਦੇ ਹਾਂ ਸਾਰੀ NGOs ਨੂੰ, ਸਾਰੇ ਮਾਰਕੀਟ ਐਸੋਸੀਏਸ਼ਨਸ ਨੂੰ, ਯੂਥ ਕਲੱਬਸ ਹੁੰਦੇ ਆ, ਪਾਰਕ ਕਲੱਬਸ ਹੁੰਦੇ ਆ, ਮਾਰਨਿੰਗ ਵਾਕ ਕਲੱਬਸ ਹੁੰਦੇ ਆ, ਜਰਨਲਿਸਟ ਐਸੋਸੀਏਸ਼ਨਸ ਨੂੰ ਕਿ ਤੁਸੀਂ ਏਰੀਆ ਸਾਨੂੰ ਦੱਸੋ, ਸਾਡੀ ਨਗਰ ਕੌਂਸਲਸ ਆਪਣੇ ਟੀਮਸ ਭੇਜਣ, ਆਪਣਾ ਸ਼ਹਿਰ ਹੈ, ਅਸੀਂ ਆਪਣਾ ਪਾਰਕ, ਅਸੀਂ ਆਪਣਾ ਮੁਹੱਲਾ, ਅਸੀਂ ਆਪਣੀ ਮਾਰਕੀਟ ਨੂੰ ਹੋਰ ਬੈਟਰ ਕਰ ਸਕੀਏ।
0: ਆਲਮੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਯਤਨ ਵਜੋਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਅਮਨ ਅਰੋੜਾ ਨੇ UAE ਦੇ ਚੋਟੀ ਦੇ ਕਾਰੋਬਾਰੀ ਸਮੂਹਾਂ ਅੱਗੇ ਪੰਜਾਬ ਦੀ ਵਪਾਰ ਵਿਕਾਸ ਨੀਤੀ 2026 ਅਤੇ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਦਾ ਖਾਕਾ ਪੇਸ਼ ਕੀਤਾ ਤੇ ਇਨਵੈਸਟ ਪੰਜਾਬ ਰਾਹੀਂ ਸਮਾਬੱਧ ਸਹੂਲਤਾਂ, ਜਵਾਬ ਦੇ ਪ੍ਰਸ਼ਾਸਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ ਏ। ਆਪਣੇ ਦੁਬਈ ਦੌਰੇ ਦੌਰਾਨ ਸ੍ਰੀ ਅਰੋੜਾ ਨੇ ਖੇਤਰ ਆਧਾਰਿਤ ਨਿਵੇਸ਼ ਮੌਕਿਆਂ, ਕਾਰੋਬਾਰ ਤੋਂ ਕਾਰੋਬਾਰ, B2B ਸਾਂਝਦਾਰੀਆਂ, ਤਕਨੀਕੀ ਸਹਿਯੋਗ ਅਤੇ ਪੰਜਾਬ ਦੇ ਵਿਕਾਸ ਵਿੱਚ UAE ਦੀ ਵੱਧ ਤੋਂ ਵੱਧ ਭਾਗੀਦਾਰੀ ਦੀ ਪੜਚੋਲ ਲਈ ਪ੍ਰਮੁੱਖ ਕਾਰੋਬਾਰੀ ਮੋਹਰੀਆਂ ਨਾਲ ਵੱਖ ਵੱਖ ਮੀਟਿੰਗਾਂ ਕੀਤੀਆਂ। ਉਦਯੋਗ ਅਤੇ ਵਪਾਰ ਵਿਕਾਸ ਨੀਤੀ 2026 ਬਾਰੇ ਉਦਯੋਗ ਮੰਤਰੀ ਸ੍ਰੀ ਅਰੋੜਾ ਨੇ ਕਿਹਾ ਕਿ ਇਸ ਦਾ ਉਦੇਸ਼ ਮੁਕਾਬਲੇਬਾਜ਼ੀ ਅਤੇ ਨਿਵੇਸ਼ਕ ਪੱਖੀ ਮਾਹੌਲ ਸਿਰਜਣਾ, ਉਦਯੋਗਿਕ ਵਿਕਾਸ ਨੂੰ ਤੇਜ਼ ਕਰਨਾ, ਕਾਰੋਬਾਰ ਕਰਨ ਦੀ ਸੌਖ ਨੂੰ ਹੁਲਾਰਾ ਦੇਣਾ ਏ। ਭਾਰਤੀ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਅਤੇ ਰੇਲ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਲੁਧਿਆਣਾ ਜਾਖਲ ਪੈਸੇਂਜਰ ਟ੍ਰੇਨ ਨੂੰ ਜੇਲ੍ਹ ਤੱਕ ਵਧਾਉਣ ਦਾ ਫੈਸਲਾ ਲਿਆ ਗਿਆ ਏ। ਟ੍ਰੇਨ ਦਾ ਸੰਚਾਲਨ ਆਉਂਦੀ

0: 11 ਸਤੰਬਰ ਤੋਂ ਲੁਧਿਆਣਾ ਤੋਂ ਜੀਂਦ ਤੱਕ ਕੀਤਾ ਜਾਵੇਗਾ। ਇਹ ਟ੍ਰੇਨ ਲੁਧਿਆਣਾ ਤੋਂ ਸ਼ਾਮ 6:30 ਵਜੇ ਰਵਾਨਾ ਹੋ ਕੇ 11:30 ਵਜੇ ਜੀਂਦ ਜੰਕਸ਼ਨ 'ਤੇ ਪਹੁੰਚੇਗੀ। ਵਾਪਸੀ ਰੇਲ 12 ਸਤੰਬਰ ਤੋਂ ਜੀਂਦ ਤੋਂ ਲੁਧਿਆਣਾ ਲਈ ਸ਼ੁਰੂ ਹੋਵੇਗੀ। ਇਹ ਰੇਲ ਗੱਡੀ ਜੀਂਦ ਤੋਂ 3:40 'ਤੇ ਰਵਾਨਾ ਹੋ ਕੇ 8:30 ਵਜੇ ਲੁਧਿਆਣਾ ਜੰਕਸ਼ਨ 'ਤੇ ਪਹੁੰਚੇਗੀ। ਪੰਜਾਬ ਵਿਜੀਲੈਂਸ ਬਿਊਰੋ ਨੇ ਐਲਡੇਕੋ ਅਸਟੇਟ ਪੁਲਿਸ ਚੌਂਕੀ ਇੰਚਾਰਜ ਪੁਲਿਸ ਸਟੇਸ਼ਨ ਸਲੇਮ ਟਾਬਰੀ ਲੁਧਿਆਣਾ ਦੇ ਸਹਾਇਕ ਸਬ ਇੰਸਪੈਕਟਰ ਜਿੰਦਲ ਲਾਲ ਨੂੰ 40,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ। ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਝਗੜੇ ਦੇ ਇੱਕ ਮਾਮਲੇ 'ਚ ਜਾਂਚ ਅਧਿਕਾਰੀ ਜਿੰਦਲ ਲਾਲ ਸਮਝੌਤਾ ਕਰਾਉਣ ਲਈ ਪਹਿਲਾਂ ਹੀ 50,000 ਰੁਪਏ ਪ੍ਰਾਪਤ ਕਰ ਚੁੱਕਾ ਸੀ ਅਤੇ ਸ਼ਿਕਾਇਤਕਰਤਾ ਤੋਂ 40,000 ਰੁਪਏ ਪ੍ਰਾਪਤ ਕਰ ਰਿਹਾ ਸੀ। ਗੈਂਗਸਟਰਾਂ 'ਤੇ ਵਾਰ ਮੁਹਿੰਮ ਦੇ 231ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਸੂਬੇ 'ਚ 581 ਟਿਕਾਣਿਆਂ 'ਤੇ ਛਾਪਾਮਾਰੀ ਕੀਤੀ। ਇਸ ਦੌਰਾਨ ਪੁਲਿਸ ਟੀਮਾਂ ਨੇ 2,238 ਵਿਅਕਤੀਆਂ ਨੂੰ 24 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ XHandle @AIRNGO ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਲੱਗਦਾ ਖੁਸ਼ਖਬਰੀ ਆਉਣ ਵਾਲੀ ਹੈ।
2: ਖੁਸ਼ਖਬਰੀ ਤਾਂ ਲੋਕਾਂ ਦੀ ਹੁੰਦੀ ਆ, ਸਾਡੀ ਤਾਂ ਦੁੱਖ ਖਬਰੀ ਹੋਵੇਗੀ। ਮੈਨੂੰ ਤੇ ਮੇਰੇ ਘਰ ਵਾਲੇ ਨੂੰ HIV ਹੈ ਤੇ ਮੈਨੂੰ ਡਰ ਹੈ ਕਿ ਮੇਰੇ ਬੱਚੇ ਨੂੰ ਵੀ HIV ਹੋਵੇਗਾ।
1: ਉਹ ਫੇਰ ਤਾਂ ਤੁਹਾਨੂੰ 2 ਖੁਸ਼ਖਬਰੀਆਂ ਦਿੰਨੇ ਆ।
2: ਉਹ ਕਿਵੇਂ ਡਾਕਟਰ ਸਾਹਿਬ?
1: HIV ਨਾਲ ਜੀ ਰਹੀ ਕੋਈ ਵੀ ਲੇਡੀ EVTHS ਪ੍ਰੋਗਰਾਮ ਅਧੀਨ ARV ਦਵਾਈਆਂ ਲੈ ਕੇ ਇੱਕ ਸਿਹਤਮੰਦ ਲੱਗਦਾ
2: ਬੱਚੇ ਨੂੰ ਵੀ HIV ਹੋਵੇਗਾ।
1: ਉਹ ਫੇਰ ਤਾਂ ਤੁਹਾਨੂੰ 2 ਖੁਸ਼ਖਬਰੀਆਂ ਦਿੰਨੇ ਆ।
2: ਉਹ ਕਿਵੇਂ ਡਾਕਟਰ ਸਾਹਿਬ?
1: HIV ਨਾਲ ਜੀ ਰਹੀ ਕੋਈ ਵੀ ਲੇਡੀ EVTHS ਪ੍ਰੋਗਰਾਮ ਅਧੀਨ ARV ਦਵਾਈਆਂ ਲੈ ਕੇ ਇੱਕ ਸਿਹਤਮੰਦ ਤੇ

0: ਲੱਗਦਾ
1: ਬੱਚੇ ਨੂੰ ਵੀ ਐਚ ਆਈ ਵੀ ਹੋਵੇਗਾ।
0: ਉਹ ਫੇਰ ਤਾਂ ਤੁਹਾਨੂੰ ਦੋ ਖੁਸ਼ਖਬਰੀਆਂ ਦਿੰਨੇ ਆ।
1: ਉਹ ਕਿਵੇਂ ਡਾਕਟਰ ਸਾਹਿਬ?
0: ਐਚ ਆਈ ਵੀ ਨਾਲ ਜੀ ਰਹੀ ਕੋਈ ਵੀ ਲੇਡੀ ਈਵੀ ਟੀ ਐਚ ਐਸ ਪ੍ਰੋਗਰਾਮ ਅਧੀਨ ਏ ਆਰ ਵੀ ਦਵਾਈਆਂ ਲੈ ਕੇ ਇੱਕ ਸਿਹਤਮੰਦ ਤੇ ਐਚ ਆਈ ਵੀ ਮੁਕਤ ਬੱਚੇ ਨੂੰ ਜਨਮ ਦੇ ਸਕਦੀ ਹੈ। ਬਸ ਸ਼ਰਤ ਇਹ ਹੈ ਕਿ ਗਰਭਵਤੀ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਡਾਕਟਰ ਦੀ ਸਲਾਹ ਨਾਲ ਸਮੇਂ ਸਿਰ ਦਵਾਈ ਸ਼ੁਰੂ ਕਰ ਲਈ ਜਾਵੇ ਤੇ ਜਣੇਪਾ ਹਮੇਸ਼ਾ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਇਹ ਇਲਾਜ ਵੀ ਮੁਫ਼ਤ ਹੈ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਹੁਣ ਸੁਣਦੇ ਹਾਂ ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਬਿਊਰੋ ਪਿਆਰ ਦੀਆਂ ਗੱਲਾਂ ਤੋਂ ਬਾਅਦ ਹੁਣ ਮਨ ਵਿੱਚ ਥੋੜ੍ਹੀ ਤਾਜ਼ਗੀ ਅਤੇ ਨਵੀਂ ਉਮੰਗ ਭਰਦੇ ਹਾਂ। ਕਈ ਵਾਰ ਜ਼ਿੰਦਗੀ ਵਿੱਚ ਛੋਟੀਆਂ ਛੋਟੀਆਂ ਖੁਸ਼ੀਆਂ ਹੀ ਸਾਨੂੰ ਬਹੁਤ ਵੱਡਾ ਹੌਸਲਾ ਦੇ ਜਾਂਦੀਆਂ ਨੇ, ਬਿਲਕੁਲ ਉਵੇਂ ਹੀ ਜਿਵੇਂ ਸਵੇਰ ਦੀ ਤਾਜ਼ੀ ਹਵਾ। ਜਨੀਤਾ ਗਾਂਧੀ ਦੀ ਚੁਲਬੁਲੀ ਅਤੇ ਰਸੀਲੀ ਆਵਾਜ਼ ਵਿੱਚ ਇਹ ਗੀਤ ਤੁਹਾਡੇ ਦਿਨ ਵਿੱਚ ਇੱਕ ਵੱਖਰੀ ਹੀ ਊਰਜਾ ਭਰ ਦੇਵੇਗਾ। ਆਓ ਫਿਰ ਸੁਣਦੇ ਹਾਂ ਇਸ ਗੀਤ ਨੂੰ।

ਫੌਜੀ ਵੀਰੋ, ਇਸ਼ਕ ਦੀ ਖਾਸ ਗੱਲ ਇਹ ਹੈ ਕਿ ਇਹ ਸਿਰਫ ਇੱਕ ਅਹਿਸਾਸ ਨਹੀਂ ਬਲਕਿ ਇੱਕ ਇਬਾਦਤ ਹੈ। ਚਾਹੇ ਇਸ਼ਕ ਆਪਣੇ ਵਤਨ ਨਾਲ ਹੋਵੇ, ਆਪਣੇ ਕੰਮ ਨਾਲ ਹੋਵੇ ਜਾਂ ਆਪਣੇ ਸਾਥੀ ਨਾਲ, ਜਦੋਂ ਇਹ ਰੂਹ ਵਿੱਚ ਉਤਰ ਜਾਂਦਾ ਹੈ ਤਾਂ ਸਭ ਕੁਝ ਸੂਫੀਆਨਾ ਲੱਗਣ ਲੱਗ ਜਾਂਦਾ ਹੈ। ਕਮਾਲ ਖਾਨ ਦੀ ਰੂਹਾਨੀ ਆਵਾਜ਼ ਵਿੱਚ ਸਾਡਾ ਇਹ ਅਗਲਾ ਗੀਤ ਕੁਝ ਅਜਿਹੀ ਹੀ ਖੂਬਸੂਰਤੀ ਬਿਆਨ ਕਰਦਾ ਹੈ। ਆਓ ਫਿਰ ਸੁਣਦੇ ਹਾਂ ਡਰਟੀ ਪਿਕਚਰ ਦਾ ਇੱਕ ਗੀਤ।

0: ਲੱਗਦਾ ਖੁਸ਼ਖਬਰੀ ਆਉਣ ਵਾਲੀ ਹੈ।
1: ਖੁਸ਼ਖਬਰੀ ਤਾਂ ਲੋਕਾਂ ਦੀ ਹੁੰਦੀ ਆ, ਸਾਡੀ ਤਾਂ ਦੁੱਖ ਖਬਰੀ ਹੋਵੇਗੀ। ਮੈਨੂੰ ਤੇ ਮੇਰੇ ਘਰ ਵਾਲੇ ਨੂੰ HIV ਹੈ ਤੇ ਮੈਨੂੰ ਡਰ ਹੈ ਕਿ ਮੇਰੇ ਬੱਚੇ ਨੂੰ ਵੀ HIV ਹੋਵੇਗਾ।
0: ਉਹ ਫੇਰ ਤਾਂ ਤੁਹਾਨੂੰ ਦੋ ਖੁਸ਼ਖਬਰੀਆਂ ਦਿੰਨੇ ਆ।
1: ਉਹ ਕਿਵੇਂ ਡਾਕਟਰ ਸਾਹਿਬ?
0: HIV ਨਾਲ ਜੀ ਰਹੀ ਕੋਈ ਵੀ ਲੇਡੀ EVTHS ਪ੍ਰੋਗਰਾਮ ਅਧੀਨ ARV ਦਵਾਈਆਂ ਲੈ ਕੇ ਇੱਕ ਸਿਹਤਮੰਦ ਤੇ HIV ਮੁਕਤ ਬੱਚੇ ਨੂੰ ਜਨਮ ਦੇ ਸਕਦੀ ਹੈ। ਬਸ ਸ਼ਰਤ ਇਹ ਹੈ ਕਿ ਗਰਭਵਤੀ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਡਾਕਟਰ ਦੀ ਸਲਾਹ ਨਾਲ ਸਮੇਂ ਸਿਰ ਦਵਾਈ ਸ਼ੁਰੂ ਕਰ ਲਈ ਜਾਵੇ ਤੇ ਜਣੇਪਾ ਹਮੇਸ਼ਾ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਇਹ ਇਲਾਜ ਵੀ ਮੁਫਤ ਹੈ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। जो कहानियां हम सुनते आए देखते आए, अब वही वैसी ही कहानी सुनाएगा डिजिटल।
4: डाउनलोड वेव्स OTT ऐप नाउ एंड वॉच फॉर फ्री।
5: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
6: ਲਓ ਜੀ, ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
7: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ, ਤੇ ਤੂੰ ਵਾਇਰਲ ਨਾ ਹੋਣ ਦਾ?
6: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ, ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ। HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
8: ਫੌਜੀ ਵੀਰੋ, ਆ ਹੁਣ ਸੁਣਦੇ ਹਾਂ ਸ਼ਾਨ ਤੇ ਸ਼੍ਰੀਆ ਘੋਸ਼ਾਲ ਦੀ ਮਧੁਰ ਆਵਾਜ਼ ਵਿੱਚ ਫਿਲਮ ਯਹਾਂ ਦਾ ਇੱਕ ਗੀਤ।

नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ 'ਚ 25 ਸਾਲ ਪੂਰੇ ਹੋਣ ਮੌਕੇ 17 ਸਤੰਬਰ ਨੂੰ ਉਹਨਾਂ ਦੇ ਜਨਮ ਦਿਨ 'ਤੇ ਇੱਕ ਮਹੀਨਾ

0: ਬਦਲਣ ਵਾਲੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਕਰੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕੋਲੰਬੋ ਵਿੱਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰ ਦੀ ਸਹਾਇਕ ਨਾਲ ਮੀਟਿੰਗ ਕੀਤੀ। ਦੋਹਾਂ ਨੇਤਾਵਾਂ ਨੇ ਦੁਹਰਾਇਆ ਕਿ ਦੋਵੇਂ ਦੇਸ਼ ਵਿਕਾਸ ਅਤੇ ਆਪਣੇ ਲੋਕਾਂ ਦੀ ਭਲਾਈ ਲਈ ਰਲ ਕੇ ਕੰਮ ਕਰਨਾ ਜਾਰੀ ਰੱਖਣਗੇ। ਬ੍ਰਿਕਸ ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਦੋ ਦਿਨਾਂ ਮੀਟਿੰਗ ਅੱਜ ਮੁੰਬਈ ਵਿੱਚ ਸ਼ੁਰੂ ਹੋ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੱਤਿਆਨਿਕੇਤਨ ਵਿੱਚ ਇਮਾਰਤ ਢਹਿਣ ਦੀ ਘਟਨਾ ਤੋਂ ਬਾਅਦ ਦਿੱਲੀ ਨਗਰ ਨਿਗਮ ਨੂੰ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਗੈਰ ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ। ਅਤੇ ਅਹਿਮਦਾਬਾਦ ਵਿੱਚ ਵਿਸ਼ਵ ਪੈਰਾ ਤੀਰਅੰਦਾਜ਼ੀ ਸੀਰੀਜ਼ 'ਚ ਅੱਜ ਭਾਰਤੀ ਤੀਰਅੰਦਾਜ਼ ਵੱਖ ਵੱਖ ਮੁਕਾਬਲਿਆਂ ਵਿੱਚ ਸੋਨੇ ਅਤੇ ਕਾਂਸੀ ਦੇ ਤਮਗਿਆਂ ਲਈ ਮੁਕਾਬਲਾ ਕਰਨਗੇ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ 'ਚ 25 ਸਾਲ ਪੂਰੇ ਹੋਣ ਮੌਕੇ 17 ਸਤੰਬਰ ਨੂੰ ਉਹਨਾਂ ਦੇ ਜਨਮ ਦਿਨ 'ਤੇ ਇੱਕ ਮਹੀਨਾ ਚੱਲਣ ਵਾਲੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਕਰੇਗੀ। ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਬੀਜੇਪੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਅਕਤੂਬਰ ਨੂੰ ਜਨ ਸੇਵਾ ਦੇ 25 ਸਾਲ ਪੂਰੇ ਕਰਨਗੇ। ਪ੍ਰਧਾਨ ਮੰਤਰੀ ਨੇ 7 ਅਕਤੂਬਰ 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨੇ ਲੋਕਾਂ ਦੀ ਸੇਵਾ ਰਾਹੀਂ ਰਾਸ਼ਟਰ ਦੀ ਸੇਵਾ ਦੇ ਮੰਤਰ ਨਾਲ ਆਪਣੀ ਸੇਵਾ ਯਾਤਰਾ ਨੂੰ ਲਗਾਤਾਰ ਜਾਰੀ ਰੱਖਿਆ। ਬੀਜੇਪੀ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਤਰੱਕੀ ਸਿਰਫ ਵਿਕਾਸ ਤੱਕ ਸੀਮਿਤ ਨਹੀਂ, ਸਗੋਂ ਭਾਰਤ ਦੀ ਸੱਭਿਆਚਾਰਕ ਪਛਾਣ ਅਤੇ ਵਿਰਾਸਤ ਵੀ ਮਜ਼ਬੂਤ ਹੋਈ ਹੈ।
1: ਮਾਨਯੋਗ ਪ੍ਰਧਾਨ ਮੰਤਰੀ ਜੀ ਕੇ ਨੇਤ੍ਰਤਵ ਮੇਂ ਹਮ ਕਹਿ ਸਕਤੇ ਹੈਂ ਕਿ ਕੇਵਲ ਵਿਕਾਸ ਹੀ ਨਹੀਂ ਸਾਂਸਕ੍ਰਿਤਿਕ ਰਾਸ਼ਟਰਵਾਦ ਕੀ ਵੀ ਜੜੋਂ ਕੋ ਮਜ਼ਬੂਤ ਕੀਆ ਗਿਆ। ਅੱਜ ਹਮ ਭਵੇ ਰਾਮ ਮੰਦਿਰ ਕੀ ਬਾਤ ਕਰਤੇ ਹੈਂ, ਕਾਸ਼ੀ ਵਿਸ਼ਨਾਥ ਕੋਰੀਡੋਰ ਕੀ ਬਾਤ ਕਰਤੇ ਹੈਂ, ਸੋਮਨਾਥ ਕੀ ਬਾਤ ਕਰਤੇ ਹੈਂ, ਮਹਾਕਾਲ ਕੋਰੀਡੋਰ ਕੀ ਬਾਤ ਕਰਤੇ ਹੈਂ, ਤੋ ਹਮ ਕਹਿ ਸਕਤੇ ਹੈਂ ਕਿ ਦੇਸ਼ ਕੇ ਸਾਂਸਕ੍ਰਿਤਿਕ ਧਰੋਵਰ ਕੋ ਪੂਰੀ ਤਰ੍ਹਾਂ ਸੇ ਸਿਰਜਿਤ ਔਰ ਵਿਕਸਿਤ ਕਰਨੇ ਮੇਂ ਉਨ੍ਹੋਂ ਨੇ ਪਹਿਲ ਕੀਆ।
0: ਨੇ ਦੇਸ਼ ਦੀ ਵਾਗਡੋਰ ਸੰਭਾਲੀ ਸੀ ਤਾਂ ਭਾਰਤ ਨੀਤੀਆਂ 'ਚ ਖੜੋਤ ਨਾਲ ਜੂਝ ਰਿਹਾ ਸੀ ਅਤੇ ਦੁਨੀਆ ਦੀਆਂ 5 ਸਭ ਤੋਂ ਕਮਜ਼ੋਰ ਅਰਥ ਵਿਵਸਥਾਵਾਂ ਵਿੱਚੋਂ ਇੱਕ ਸੀ। ਉਹਨਾਂ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਹੈ। ਸੇਵਾ ਸੰਕਲਪ ਮੁਹਿੰਮ ਦੀ ਸ਼ੁਰੂਆਤ ਖੂਨਦਾਨ ਕੈਂਪਾਂ ਨਾਲ ਹੋਏਗੀ। ਸ਼੍ਰੀ ਨਵੀਨ ਨੇ ਕਿਹਾ ਕਿ 7 ਅਕਤੂਬਰ ਨੂੰ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਲਈ ਇੱਕ ਸੇਵਾ ਜੋਤੀ ਕਲਸ਼ ਯਾਤਰਾ ਵੀ ਕੱਢੀ ਜਾਏਗੀ ਜੋ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਨੂੰ ਜੋੜੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕੋਲੰਬੋ ਵਿੱਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰ ਦੀ ਸਹਾਇਕ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਦੋਹਾਂ ਆਗੂਆਂ ਨੇ ਦੁਹਰਾਇਆ ਕਿ ਸਭਿਅਤਾ ਨਾਲ ਜੁੜੇ ਨੇੜਲੇ ਗੁਆਂਢੀ ਦੇ ਸਮੁੰਦਰੀ ਭਾਈਵਾਲ ਹੋਣ ਦੇ ਨਾਤੇ ਭਾਰਤ ਅਤੇ ਸ਼੍ਰੀਲੰਕਾ ਦੋਹਾਂ ਦੇਸ਼ਾਂ ਦੇ ਵਿਕਾਸ ਅਤੇ ਆਪਣੇ ਲੋਕਾਂ ਦੀ ਭਲਾਈ ਲਈ ਰਲ ਕੇ ਕੰਮ ਕਰਨਾ ਜਾਰੀ ਰੱਖਣਗੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸਿੰਘ ਨੇ ਕਿਹਾ ਕਿ ਉਹਨਾਂ ਨੇ ਖੇਤਰ ਦੀ ਸੁਰੱਖਿਆ, ਸ਼ਾਂਤੀ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਰਲ ਕੇ ਕੰਮ ਕਰਨ ਦੇ ਆਪਣੇ ਸੰਕਲਪ ਨੂੰ ਵੀ ਦੁਹਰਾਇਆ ਹੈ। ਰੱਖਿਆ ਮੰਤਰੀ ਨੇ ਸ਼੍ਰੀਲੰਕਾ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਨੂੰ ਦੋਹਾਂ ਦੇਸ਼ਾਂ ਵਿਚਕਾਰ ਇੱਕ ਪੁਲ ਕਰਾਰ ਦਿੱਤਾ। ਉਹਨਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਦੋਸਤੀ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਸ਼੍ਰੀ ਸਿੰਘ ਕੱਲ੍ਹ ਸ਼੍ਰੀਲੰਕਾ ਦੇ 3 ਦਿਨਾਂ ਦੌਰੇ 'ਤੇ ਕੋਲੰਬੋ ਪਹੁੰਚੇ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਸੰਕਟ ਦੇ ਸਮੇਂ ਵਿੱਚ ਹਮੇਸ਼ਾ ਸ਼੍ਰੀਲੰਕਾ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਹੇਗਾ। ਭਾਰਤ ਦੇ ਤੇਜ਼ ਆਰਥਿਕ ਬਦਲਾਅ ਦਾ ਜ਼ਿਕਰ ਕਰਦਿਆਂ ਸ਼੍ਰੀ ਸਿੰਘ ਨੇ ਕਿਹਾ ਕਿ ਦੇਸ਼ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਪ੍ਰਮੁੱਖ ਅਰਥ ਵਿਵਸਥਾਵਾਂ ਵਿੱਚੋਂ ਇੱਕ ਹੈ ਅਤੇ ਵਿਸ਼ਵ ਵਿਕਾਸ ਵਿੱਚ 16% ਤੋਂ ਵੱਧ ਯੋਗਦਾਨ ਪਾਉਂਦਾ ਹੈ।
2: ਅੱਜ ਭਾਰਤ ਦੁਨੀਆ ਕੇ ਗਰੋਥ ਮੇਂ 16% ਸੇ ਜ਼ਿਆਦਾ ਕੰਟ੍ਰਿਬਿਊਟ ਕਰ ਰਹਾ ਹੈ। ਪਿਛਲੇ 10-12 ਸਾਲੋਂ ਮੇਂ ਅਬ ਹਮਾਰੀ ਇਕਾਨਮੀ ਕੀ ਸਾਈਜ਼ 2 ਗੁਣੀ ਹੋ ਗਈ ਹੈ ਔਰ ਅੱਜ ਸਾਰੀ ਦੁਨੀਆ ਇਕਾਨਮਿਕ ਗਰੋਥ ਕੋ ਲੇਕਰ ਜਬ ਚੈਲੇਂਜਸ ਕਾ ਸਾਹਮਣਾ ਕਰ ਰਹੀ ਹੈ ਉਸ ਸਮੇਂ ਭਾਰਤ ਕੀ GDP ਗਰੋਥ ਅਪ੍ਰੋਕਸੀਮੇਟਲੀ 7.8% ਹੈ।
0: ਜਲ ਸੈਨਾ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਅੱਜ ਤੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਸਰਕਾਰੀ ਦੌਰੇ ਤੇ ਹੋਣਗੇ। ਦੌਰੇ ਦੌਰਾਨ ਐਡਮਿਰਲ ਸਵਾਮੀਨਾਥਨ ਆਸਟ੍ਰੇਲੀਆਈ ਸਮੁੰਦਰੀ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਦਵੱਲੀ ਗੱਲਬਾਤ ਕਰਨਗੇ ਅਤੇ ਸੀਨੀਅਰ ਰੱਖਿਆ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਉਹ ਆਸਟ੍ਰੇਲੀਆਈ ਸਮੁੰਦਰੀ ਫੌਜ ਦੇ ਪ੍ਰਮੁੱਖ ਸੰਚਾਲਨ ਅਤੇ ਸਿਖਲਾਈ ਅਦਾਰਿਆਂ ਦਾ ਵੀ ਦੌਰਾ ਕਰਨਗੇ। ਨਿਊਜ਼ੀਲੈਂਡ 'ਚ ਸਮੁੰਦਰੀ ਫੌਜ ਮੁਖੀ ਰੋਇਲ ਨਿਊਜ਼ੀਲੈਂਡ ਨੇਵੀ ਦੇ ਅਧਿਕਾਰੀਆਂ ਅਤੇ ਪੇਸ਼ੇਵਰ ਫੌਜੀ ਸਿਖਲਾਈ ਲੈ ਰਹੇ ਅਧਿਕਾਰੀਆਂ ਨਾਲ ਚਰਚਾ ਕਰਨਗੇ। ਐਡਮਿਰਲ ਸਵਾਮੀਨਾਥਨ ਨਿਊਜ਼ੀਲੈਂਡ ਦੇ ਸੀਨੀਅਰ ਰੱਖਿਆ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਬ੍ਰਿਕਸ ਨੇਤਾਵਾਂ ਦੇ ਸੰਮੇਲਨ ਤੋਂ ਪਹਿਲਾਂ ਬ੍ਰਿਕਸ ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ 2 ਦਿਨਾਂ ਮੀਟਿੰਗ ਅੱਜ ਮੁੰਬਈ ਵਿੱਚ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਕੱਲ੍ਹ ਵੀ ਜਾਰੀ ਰਹੇਗੀ। ਇਸ ਸਾਲ ਬ੍ਰਿਕਸ ਫਾਈਨਾਂਸ ਟਰੈਕ ਦਾ ਵਿਸ਼ਾ ਹੈ ਮਜ਼ਬੂਤੀ, ਨਵੀਨਤਾ, ਸਹਿਯੋਗ ਅਤੇ ਨਿਰੰਤਰ ਵਿਕਾਸ ਲਈ ਨਿਰਮਾਣ। ਇਸ ਤੋਂ ਪਹਿਲਾਂ ਵਿੱਤ ਮੰਤਰੀ ਅਤੇ ਬੈਂਕਾਂ ਦੇ ਗਵਰਨਰਾਂ ਨੇ ਪਿਛਲੇ ਮਹੀਨੇ ਜੈਪੁਰ ਵਿੱਚ ਮੁਲਾਕਾਤ ਕੀਤੀ ਸੀ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਨਿਰਮਲਾ ਸੀਤਾਰਮਨ ਨੇ ਮੁੰਬਈ ਵਿੱਚ ਮੀਟਿੰਗ ਤੋਂ ਪਹਿਲਾਂ ਬ੍ਰਿਕਸ ਫਾਈਨਾਂਸ ਟਰੈਕ 'ਤੇ ਮੁੱਖ ਨਤੀਜਿਆਂ ਦੀ ਸਮੀਖਿਆ ਕੀਤੀ।

0: ਭਾਰਤ ਨੇ ਸਾਊਦੀ ਅਰਬ ਦੇ ਇਲਾਕੇ 'ਚ ਹੂਤੀ ਬਾਗੀਆਂ 'ਤੇ ਹਮਲਿਆਂ, ਖਾਸ ਕਰਕੇ ਨਾਗਰਿਕਾਂ ਅਤੇ ਆਰਥਿਕ ਸਹੂਲਤਾਂ ਨੂੰ ਨਿਸ਼ਾਨਾ ਬਣਾਉਣ ਦੀ ਨਿੰਦਾ ਕੀਤੀ ਹੈ। ਸਾਊਦੀ ਅਰਬ ਵਿੱਚ ਹੋਏ ਹਮਲਿਆਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਜਿਹੇ ਹਮਲੇ ਜੋ ਖੇਤਰ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਕਮਜ਼ੋਰ ਕਰਦੇ ਨੇ ਅਤੇ ਬਾਬ ਅਲ ਮਨਦੇਵ ਵਿੱਚ ਆਵਾਜਾਈ ਦੀ ਆਜ਼ਾਦੀ ਲਈ ਖਤਰਾ ਪੈਦਾ ਕਰਦੇ ਨੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੱਤ ਨਿਕੇਤਨ ਵਿੱਚ ਇਮਾਰਤ ਢਹਿਣ ਦੀ ਘਟਨਾ ਤੋਂ ਬਾਅਦ ਦਿੱਲੀ ਨਗਰ ਨਿਗਮ ਨੂੰ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਗੈਰ ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ। ਸ਼੍ਰੀਮਤੀ ਗੁਪਤਾ ਨੇ ਦਿੱਲੀ ਨਗਰ ਨਿਗਮ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਵੀ ਕਾਰਵਾਈ ਦੌਰਾਨ ਮੌਕੇ 'ਤੇ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ। ਉਹਨਾਂ ਨੇ ਪੂਰੀ ਦਿੱਲੀ ਵਿੱਚ ਪੇਇੰਗ ਗੈਸਟ ਰਿਹਾਇਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਅਤੇ ਅਧਿਕਾਰੀਆਂ ਨੂੰ ਨਾਜਾਇਜ਼ ਉਸਾਰੀਆਂ ਦੀ ਜਾਂਚ ਕਰਨ ਅਤੇ ਇਮਾਰਤਾਂ ਦੇ ਰਿਕਾਰਡ ਦੀ ਪੜਤਾਲ ਕਰਨ ਲਈ ਕਿਹਾ ਹੈ। ਪ੍ਰੋਜੈਕਟ ਜੀਵਨ ਜੋਤੀ ਬੱਚਿਆਂ ਵੱਲੋਂ ਭੀਖ ਮੰਗਣ ਦੀ ਪ੍ਰਥਾ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਪਿਛਲੇ ਕੁਝ ਦਿਨਾਂ ਦੌਰਾਨ ਸੂਬੇ ਵਿੱਚ 39 ਬੱਚਿਆਂ ਨੂੰ ਛੁਡਵਾਇਆ ਹੈ। ਉਹਨਾਂ ਨੂੰ ਪੰਜਾਬ ਭਰ ਵਿੱਚ ਪਛਾਣੇ ਗਏ 195 ਸੰਵੇਦਨਸ਼ੀਲ ਇਲਾਕਿਆਂ 'ਚ 82 ਵਿਸ਼ੇਸ਼ ਬਚਾਅ ਮੁਹਿੰਮਾਂ ਦੌਰਾਨ ਬਚਾਇਆ ਗਿਆ। ਉਹਨਾਂ ਨੂੰ ਢੁੱਕਵੀਂ ਦੇਖਭਾਲ, ਸੁਰੱਖਿਆ ਅਤੇ ਮੁੜ ਵਸੇਬੇ ਲਈ ਸੰਬੰਧਿਤ ਬਾਲ ਭਲਾਈ ਕਮੇਟੀਆਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਦਸਤਾਵੇਜ਼ਾਂ ਅਤੇ ਪਰਿਵਾਰਕ ਵੇਰਵਿਆਂ ਦੀ ਪੂਰੀ ਤਰ੍ਹਾਂ ਪੜਤਾਲ ਕਰਨ ਤੋਂ ਬਾਅਦ 27 ਬੱਚਿਆਂ ਨੂੰ ਮੌਕੇ 'ਤੇ ਹੀ ਉਹਨਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ, ਜਦਕਿ ਬਾਕੀ 12 ਬੱਚਿਆਂ ਨੂੰ ਬਾਲ ਸੰਭਾਲ ਸੰਸਥਾਵਾਂ ਵਿੱਚ ਰੱਖਿਆ ਗਿਆ ਹੈ। ਸਮਾਜਿਕ ਸੁਰੱਖਿਆ ਮੰਤਰੀ ਡਾਕਟਰ ਬਲਜੀਤ ਕੌਰ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਨਵਤਾਵਾਦੀ ਮਿਸ਼ਨ ਵਿੱਚ ਭਾਈਵਾਲ ਬਣਨ ਅਤੇ ਭੀਖ ਮੰਗਦੇ ਜਾਂ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਕਿਸੇ ਵੀ ਬੱਚੇ ਬਾਰੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਬਾਲ ਭਲਾਈ ਕਮੇਟੀ ਜਾਂ ਚਾਈਲਡ ਹੈਲਪਲਾਈਨ 1098 ਨੂੰ ਸੂਚਿਤ ਕਰਨ। ਰਾਜਸਥਾਨ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੇ ਪਹਿਲੇ ਗੇੜ 'ਚ ਅੱਜ ਵੋਟਿੰਗ ਹੋ ਰਹੀ ਹੈ। ਵੋਟਾਂ ਸ਼ਾਮੀ 6 ਵਜੇ ਤੱਕ ਪੈਣਗੀਆਂ। ਇਹ ਚੋਣਾਂ 162 ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕਰਵਾਈਆਂ ਜਾ ਰਹੀਆਂ ਨੇ, ਜਿਨ੍ਹਾਂ ਵਿੱਚ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪਾਲਿਕਾਵਾਂ ਸ਼ਾਮਲ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਰਮਵੀਰ ਚੱਕਰ ਜੇਤੂ ਕੈਪਟਨ ਵਿਕਰਮ ਬੱਤਰਾ ਨੂੰ ਉਹਨਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਕਾਰਗਿਲ ਜੰਗ ਦੌਰਾਨ ਕੈਪਟਨ ਵਿਕਰਮ ਬੱਤਰਾ ਨੇ ਨਾ ਸਿਰਫ ਰਣਨੀਤਿਕ ਤੌਰ 'ਤੇ ਅਹਿਮ ਚੋਟੀਆਂ 'ਤੇ ਕਬਜ਼ਾ ਕੀਤਾ, ਸਗੋਂ ਆਪਣੀ ਸ਼ਾਨਦਾਰ ਅਗਵਾਈ ਅਤੇ ਬਹਾਦਰੀ ਨਾਲ ਆਪਣੇ ਸਾਥੀ ਸੈਨਿਕਾਂ ਦਾ ਮਨੋਬਲ ਵੀ ਵਧਾਇਆ। ਉਹਨਾਂ ਕਿਹਾ ਕਿ ਕੈਪਟਨ ਬੱਤਰਾ ਨੇ 24 ਸਾਲ ਦੀ ਛੋਟੀ ਉਮਰ ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਮਾਤ ਭੂਮੀ ਪ੍ਰਤੀ ਕੈਪਟਨ ਬੱਤਰਾ ਦਾ ਸਮਰਪਣ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ। ਭਾਰਤੀ ਪੈਰਾ ਤੀਰਅੰਦਾਜ਼ ਅੱਜ ਅਹਿਮਦਾਬਾਦ ਵਿੱਚ ਵਿਸ਼ਵ ਪੈਰਾ ਤੀਰਅੰਦਾਜ਼ੀ ਸੀਰੀਜ਼ ਵਿੱਚ ਵੱਖ ਵੱਖ ਮੁਕਾਬਲਿਆਂ ਵਿੱਚ ਸੋਨੇ ਅਤੇ ਕਾਂਸੀ ਦੇ ਤਮਗਿਆਂ ਲਈ ਮੁਕਾਬਲਾ ਕਰਨਗੇ। ਰਿਕਵ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਭਾਰਤ ਦੀ ਭਾਵਨਾ ਅਤੇ ਹਰਵਿੰਦਰ ਸਿੰਘ ਚੀਨ ਦੇ ਲਿਆਂਗ ਸ਼ੁਰੋਂਗ ਅਤੇ ਸ਼ੀਆ ਲਈ ਖਿਲਾਫ ਖੇਡਣਗੇ। ਪੈਰਾ ਕੰਪਾਊਂਡ ਮਹਿਲਾ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿੱਚ ਭਾਰਤ ਦੀ ਸ਼ੀਤਲ ਦੇਵੀ ਕੋਲ ਸੋਨੇ ਦਾ ਤਮਗਾ ਜਿੱਤਣ ਦਾ ਇੱਕ ਹੋਰ ਮੌਕਾ ਹੋਏਗਾ। ਉਸ ਦਾ ਮੁਕਾਬਲਾ ਕਜ਼ਾਕਿਸਤਾਨ ਦੀ ਆਇਸਾਦਾ ਸਿਦਾਨ ਨਾਲ ਹੋਏਗਾ। ਸ਼ੀਤਲ ਦੇਵੀ ਪੈਰਾ ਕੰਪਾਊਂਡ ਮਿਕਸ ਟੀਮ ਮੁਕਾਬਲੇ 'ਚ ਕਾਂਸੀ ਦੇ ਤਮਗੇ ਦੇ ਮੈਚ ਵਿੱਚ ਵੀ ਹਿੱਸਾ ਲਏਗੀ। ਜਵਾਹਰ ਨਵੋਦਿਆ ਵਿਦਿਆਲਿਆ ਲਈ 27ਵਾਂ ਰਾਸ਼ਟਰੀ ਯੁਵਾ ਸੰਵਾਦ ਮੁਕਾਬਲਾ 2025-26 ਦਾ ਇਨਾਮ ਵੰਡ ਸਮਾਰੋਹ ਕੱਲ੍ਹ ਨਵੀਂ ਦਿੱਲੀ ਦੇ ਸੰਸਦ ਭਵਨ ਕੰਪਲੈਕਸ ਵਿੱਚ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ 'ਚ 25 ਸਾਲ ਪੂਰੇ ਹੋਣ ਮੌਕੇ 17 ਸਤੰਬਰ ਨੂੰ ਉਹਨਾਂ ਦੇ ਜਨਮ ਦਿਨ 'ਤੇ ਇੱਕ ਮਹੀਨਾ ਚੱਲਣ ਵਾਲੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਕਰੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕੋਲੰਬੋ ਵਿੱਚ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰ ਦੇਸਾਨਾਇਕੇ ਨਾਲ ਮੀਟਿੰਗ ਕੀਤੀ। ਦੋਵਾਂ ਨੇਤਾਵਾਂ ਨੇ ਦੁਹਰਾਇਆ ਕਿ ਦੋਵੇਂ ਦੇਸ਼ ਵਿਕਾਸ ਅਤੇ ਆਪਣੇ ਲੋਕਾਂ ਦੀ ਭਲਾਈ ਲਈ ਰਲ ਕੇ ਕੰਮ ਕਰਨਾ ਜਾਰੀ ਰੱਖਣਗੇ। ਬ੍ਰਿਕਸ ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ 2 ਦਿਨਾਂ ਮੀਟਿੰਗ ਅੱਜ ਮੁੰਬਈ ਵਿੱਚ ਸ਼ੁਰੂ ਹੋ ਗਈ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੱਤ ਨਿਕੇਤਨ ਵਿੱਚ ਇਮਾਰਤ ਢਹਿਣ ਦੀ ਘਟਨਾ ਤੋਂ ਬਾਅਦ ਦਿੱਲੀ ਨਗਰ ਨਿਗਮ ਨੂੰ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਗੈਰ ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਆਦਾਬ, ਯੇ ਆਕਾਸ਼ਵਾਣੀ ਹੈ। ਖਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। वजीर दिफा राजनाथ सिंह ने कोलंबो में श्रीलंका के सदर अनुरा कुमारा दिसानायके के साथ मीटिंग की। दोनों रहनुमाओं ने खित्ते की सिक्योरिटी, अमन और खुशहाली के लिए मिलकर काम करने के अज़्म का इरादा किया। ब्रिक्स वज़राए खजाना और सेंट्रल बैंक के गवर्नरों की हतमी मीटिंग मुंबई में शुरू

ਫੌਜੀ ਵੀਰੋ, ਕਈ ਵਾਰ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬੋਲਣ ਲਈ ਲਫ਼ਜ਼ ਨਹੀਂ ਮਿਲਦੇ। ਜਜ਼ਬਾਤਾਂ ਦੇ ਇਸੇ ਸਮੁੰਦਰ ਨੂੰ ਪਰ ਬਿਆਨ ਕਰਨਾ ਤਾਂ ਪੈਂਦਾ। ਸਾਡੇ ਪ੍ਰੋਗਰਾਮ ਦਾ ਅਗਲਾ ਗੀਤ ਅਜਿਹੇ ਹੀ ਕੁਛ ਗੱਲ ਨੂੰ ਕਹਿੰਦਾ। ਲਤਾ ਮੰਗੇਸ਼ਕਰ ਅਤੇ ਉਦਿਤ ਨਾਰਾਇਣ ਦੀ ਆਵਾਜ਼ ਵਿੱਚ ਸੁਣਦਿਆਂ ਸਾਡਾ ਇਹ ਅਗਲਾ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ ਅਤੇ ਅੱਜ ਇਸ ਵਿੱਚ ਤੁਸੀਂ ਆਨੰਦ ਮਾਣ ਰਹੇ ਹੋ ਮਿਲਖੀ ਰਾਮ ਦੇ ਗਾਏ ਲੋਕ ਗੀਤਾਂ ਦਾ। ਆਓ ਹੁਣ ਸੁਣਦੇ ਹਾਂ ਉਹਨਾਂ ਦੀ ਆਵਾਜ਼ ਵਿੱਚ ਹੀਰ ਰਾਂਝਾ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ ਡਬਲਯੂ

0: www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਚੱਲ ਰਿਹਾ ਰੰਗਲੀ ਧਰਤੀ ਤੇ ਇਸ ਵਿੱਚ ਤੁਸੀਂ ਸੁਣ ਰਹੇ ਹੋ ਮਿਲਕ ਹੀ ਰਾਮ ਦੇ ਗਾਏ ਲੋਕ ਗੀਤ। ਆ ਹੁਣ ਸੁਣਦੇ ਹਾਂ ਉਹਨਾਂ ਦੀ ਆਵਾਜ਼ ਵਿੱਚ ਸ਼ਮੋ ਨਾਰ।

0: ਤੇ ਜਾ ਕੇ ਸੋਹਰਿਆਂ ਕਰ ਕੀ ਮੇਰਾ ਜਿਹ ਨੇ ਆਪਣੀ ਸੱਸੂ ਨੂੰ ਸਲਾਮ ਸੀ ਬਣਾਇਆ।
1: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 3 ਵੱਜ ਗਏ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
2: ਨਮਸਕਾਰ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵੱਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ 'ਚ 25 ਸਾਲ ਪੂਰੇ ਹੋਣ ਮੌਕੇ 17 ਸਤੰਬਰ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ 1 ਮਹੀਨਾ ਚੱਲਣ ਵਾਲੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਕਰੇਗੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕੋਲੰਬੋ ਵਿੱਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾ ਨਾਇਕੇ ਨਾਲ ਮੀਟਿੰਗ ਕੀਤੀ। ਦੋਵਾਂ ਨੇਤਾਵਾਂ ਨੇ ਦੁਹਰਾਇਆ ਕਿ ਦੋਵੇਂ ਦੇਸ਼ ਵਿਕਾਸ ਅਤੇ ਆਪਣੇ ਲੋਕਾਂ ਦੀ ਭਲਾਈ ਲਈ ਰਲ ਕੇ ਕੰਮ ਕਰਨਾ ਜਾਰੀ ਰੱਖਣਗੇ। ਬ੍ਰਿਕਸ ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ 2 ਦਿਨਾਂ ਮੀਟਿੰਗ ਅੱਜ ਮੁੰਬਈ ਵਿੱਚ ਸ਼ੁਰੂ ਹੋ ਗਈ ਏ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੱਤਿਆ ਨਿਕੇਤਨ ਵਿੱਚ ਇਮਾਰਤ ਢਹਿਣ ਦੀ ਘਟਨਾ ਤੋਂ ਬਾਅਦ ਦਿੱਲੀ ਨਗਰ ਨਿਗਮ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਗੈਰ ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ। ਸਮੁੰਦਰੀ ਫੌਜ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਅੱਜ ਤੋਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸਰਕਾਰੀ ਦੌਰੇ ਤੇ। ਪ੍ਰੋਜੈਕਟ ਜੀਵਨ ਜੋਤ ਤਹਿਤ ਬੱਚਿਆਂ ਵੱਲੋਂ ਭੀਖ ਮੰਗਣ ਦੀ ਪ੍ਰਥਾ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਪਿਛਲੇ ਕੁਝ ਦਿਨਾਂ ਦੌਰਾਨ ਸੂਬੇ ਵਿੱਚ 39 ਬੱਚਿਆਂ ਨੂੰ ਛੁਡਵਾਇਆ। ਪੰਜਾਬ ਪੁਲਿਸ ਨੇ ਅੰਦਰੂਨੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਅੰਤਰਰਾਜੀ ਤਾਲਮੇਲ ਨੂੰ ਉਤਸ਼ਾਹਿਤ ਕਰਨ ਦੀ ਵੱਡੀ ਪਹਿਲਕਦਮੀ ਤਹਿਤ ਕੱਲ੍ਹ 10ਵੀਂ ਉੱਤਰ ਖੇਤਰੀ ਪੁਲਿਸ ਤਾਲਮੇਲ ਕਮੇਟੀ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ। ਪੰਜਾਬ ਸਰਕਾਰ ਨੇ ਸੂਬਾ ਪੱਧਰੀ ਸਫਾਈ ਮੁਹਿੰਮ ਦੇ ਦੂਜੇ ਗੇੜ ਨੂੰ 12 ਸਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਯੂਏਈ ਦੇ ਚੋਟੀ ਦੇ ਕਾਰੋਬਾਰੀ ਸਮੂਹਾਂ ਅੱਗੇ ਸੂਬੇ ਦੀ ਵਿਕਾਸ ਵਪਾਰ ਨੀਤੀ 2026 ਅਤੇ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਦਾ ਖਾਕਾ ਪੇਸ਼ ਕੀਤਾ। ਅਹਿਮਦਾਬਾਦ ਵਿੱਚ ਵਿਸ਼ਵ ਪੈਰਾ ਤੀਰ ਅੰਦਾਜ਼ੀ ਸੀਰੀਜ਼ 'ਚ ਅੱਜ ਭਾਰਤੀ ਤੀਰ ਅੰਦਾਜ਼ ਵੱਖ-ਵੱਖ ਮੁਕਾਬਲਿਆਂ ਵਿੱਚ ਸੋਨ ਅਤੇ ਕਾਂਸੀ ਦੇ ਤਮਗਿਆਂ ਲਈ ਮੁਕਾਬਲਾ ਕਰਨਗੇ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਆਓ ਸੁਣਦੇ ਹਾਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਰੋਟੀ ਹੱਕ ਦੀ ਖਾਈਏ ਜੀ। ਦੋਸਤੋ, ਅਸੀਂ ਗੱਲ ਕਰ ਰਹੇ ਸੀ ਬੱਚਿਆਂ 'ਚ ਮੋਬਾਈਲ ਫੋਨ ਦੀ ਵੱਧ ਰਹੀ ਵਰਤੋਂ ਦੇ ਨੁਕਸਾਨ ਬਾਰੇ। ਜੇਕਰ ਅਸੀਂ ਆਪਣੇ ਆਲੇ ਦੁਆਲੇ ਝਾਤ ਮਾਰੀਏ ਤਾਂ ਬਹੁਤ ਸਾਰੇ ਬੱਚਿਆਂ ਦੇ ਨਜ਼ਰ ਦੀਆਂ ਐਨਕਾਂ ਲੱਗੀਆਂ ਆਮ ਹੀ ਵੇਖੀਆਂ ਜਾ ਸਕਦੀਆਂ ਹਨ। ਜਦਕਿ ਜੇਕਰ ਅਸੀਂ 1990 ਦੇ ਦੌਰ ਦੀ ਗੱਲ ਕਰੀਏ ਤਾਂ ਉਦੋਂ ਕਿਸੇ ਇੱਕ ਅੱਧੇ ਬੱਚੇ ਦੇ ਨਜ਼ਰ ਦੀਆਂ ਐਨਕਾਂ ਲੱਗੀਆਂ ਦਿਖਾਈ ਦਿੰਦੀਆਂ ਸੀਗੀਆਂ, ਉਹ ਵੀ ਬਹੁਤ ਘੱਟ ਇਲਾਕਿਆਂ ਵਿੱਚ ਦੇਖਣ ਨੂੰ ਮਿਲਦੀਆਂ ਸੀ। ਮੋਬਾਈਲ ਫੋਨ ਦੀ ਸਹੀ ਵਰਤੋਂ ਸਾਨੂੰ ਗਿਆਨ ਦੇ ਰਸਤੇ ਤੋਰਦੀ ਹੈ, ਪਰ ਮੋਬਾਈਲ ਫੋਨ ਦੀ ਗਲਤ ਵਰਤੋਂ ਸਾਨੂੰ ਵਿਨਾਸ਼ ਦੇ ਰਸਤੇ ਤੋਰਦੀ ਹੈ। ਦੋਸਤੋ, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮੁਨੀਸ਼ ਬਜਾਜ, ਪਿੰਡ ਰਾਏਪੁਰ ਡੱਬਾ ਤੋਂ ਫੌਜੀ ਮੱਖਣ ਸਿੰਘ, ਬੂਟਾ ਬਲੀ ਸ਼ਨੀ ਅਤੇ ਬਾਕੀ ਸਾਰੇ ਪਰਿਵਾਰਕ ਮੈਂਬਰ, ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਤੇ ਮਨਵਿੰਦਰ ਸਿੰਘ ਪਾਂਧਾ, ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰਤੀਕਸ਼ਾ ਸੰਧੂ, ਸੁਰੇਸ਼ ਗਰੋਵਰ, ਬੇਬੀ ਗਰੋਵਰ, ਅਨੂ ਮੈਕਸ। ਇਸੇ ਤਰ੍ਹਾਂ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ ਤੇ ਮੀਕਾ ਬਿਰਕ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀਗੇ ਸੁਰਿੰਦਰ ਕੌਰ ਤੇ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਪੰਡਿਤ ਜੀ ਕੀ ਏ ਲਾਲ ਮੇਰਾ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਗੌਤਮ ਜੈਨ, ਦੀਪਕ ਜੈਨ, ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਅਸੀਸ ਸ਼ਰਮਾ। ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਅਸੀਸ ਸ਼ਰਮਾ, ਬਿੱਟੂ ਜੈਨ ਤੇ ਦੀਪਕ ਜੈਨ। ਮੰਡੀ ਅਹਿਮਦਗੜ੍ਹ ਤੋਂ ਬਿੱਟੂ ਰਾਜਾ, ਨਰਿੰਦਰ ਸ਼ਰਮਾ, ਸਵਿਤਾ ਸ਼ਰਮਾ, ਪੁਸ਼ਕਰ ਸ਼ਰਮਾ, ਮਨੋਜ ਜੈਨ, ਸਮਤਾ ਜੈਨ, ਸੂਰਭੀ ਜੈਨ ਤੇ ਰਸ਼ਮੀ ਜੈਨ। ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ ਤੇ ਹਸਮੁਖ ਜਿੰਦਲ। ਪਿੰਡ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਤੇ ਪੂਰੀ ਵਰਮਾ ਫੈਮਿਲੀ। ਰਵਿਦਾਸ ਨਗਰ ਮਲੋਟ ਤੋਂ ਨਾਨਕ ਚੰਦ ਜਾਜੋਰੀਆ, ਵਿਜੇ ਕੁਮਾਰ ਜਾਜੋਰੀਆ, ਬੰਟੀ ਕੁਮਾਰ ਪਲਖੜੀਆ, ਕ੍ਰਿਤੀ ਰਾਤੀਆ, ਪ੍ਰਿੰਸ ਕੁਮਾਰ ਜਾਜੋਰੀਆ। ਲੇਵੇ ਛੱਤੀਸਗੜ੍ਹ ਤੋਂ ਗੁਲਾਬ ਦਾਸ ਮਾਣਿਕਪੁਰ, ਰਾਜਾ ਦਾਸ ਮਾਣਿਕਪੁਰ ਤੇ ਰਾਣਿਕ ਮਾਣਿਕਪੁਰ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਯਾਰਾਂ ਦਾ ਟਰੱਕ ਬੱਲੀਏ। ਦੋਸਤੋ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਗੱਗੜ ਸਾਹਿਰ ਹਾਜ਼ੀਪੁਰ ਤੋਂ ਕਹਿਰ ਸਿੰਘ, ਮਾਮਾ ਮੋਹਣ, ਮਾਮਾ ਚਿਤਰਾਮ ਅਤੇ ਗੁਰਮੀਤ, ਸੰਦੇਸ਼ ਕੁਮਾਰ ਅਤੇ ਕੁੱਲੀਆਂ ਵਾਲਾ ਜੀ। ਇਸੇ ਤਰ੍ਹਾਂ ਜ਼ਿਲ੍ਹਾ ਫਾਜ਼ਿਲਕਾ ਪਿੰਡ ਬਾਜੀਦਪੁਰ ਭੋਮਾ ਤੋਂ ਬਲਜੀਤ ਸਿੰਘ, ਭੋਲਾ ਸਿੰਘ ਅਤੇ ਹੋਰਾਂ ਦੇ ਪਰਿਵਾਰਕ ਮੈਂਬਰ, ਮੰਡੀ ਹਰਜੀ ਰਾਮ ਮਲੋਟ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ, ਵਿਨੋਦ ਗਰਗ, ਮੁਕਤਸਰ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ, ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਪੂਰਾ ਗਿੱਲ ਪਰਿਵਾਰ। ਦੋਸਤੋ ਇਸੇ ਤਰ੍ਹਾਂ ਇੱਕ ਸਾਡੇ ਸਰੋਤਿਆਂ ਨੇ ਸਾਨੂੰ ਬਹੁਤ ਸੋਹਣਾ ਸ਼ੇਅਰ ਲਿਖ ਕੇ ਭੇਜਿਆ ਹੈ। ਇੱਕ ਵਾਅਦਾ ਹੈ ਜੋ ਟੁੱਟੇਗਾ ਨਹੀਂ ਕਦੇ, ਸਾਡਾ ਸਾਥ ਛੁੱਟੇਗਾ ਨਾ ਕਦੇ, ਚੱਲਦਾ ਰਹੇਗਾ ਆਪਣੇ ਪਿਆਰ ਦਾ ਕਾਰਵਾਂ ਅਤੇ ਇਹ ਪਿਆਰ ਦਾ ਕਾਰਵਾਂ ਰੁਕੇਗਾ ਨਾ ਕਦੇ। ਬਹੁਤ ਸੋਹਣਾ ਲਿਖਿਆ ਜੀ ਇਹਨਾਂ ਨੇ, ਬਾਕੀ ਜੀ ਇਹ ਪਿਆਰ ਦਾ ਕਾਰਵਾਂ ਕਦੇ ਨਹੀਂ ਰੁਕੇਗਾ। ਇਹ ਸ਼ੇਅਰ ਸਾਨੂੰ ਭੇਜਣ ਵਾਲੇ ਨੇ ਮੁਹੱਲਾ ਇੰਦਰਪ੍ਰਸਥ, ਨਿਊ ਰੇਲਵੇ ਰੋਡ, ਜਲੰਧਰ ਤੋਂ, ਬਲਜੀਤ ਸਿੰਘ ਮਠਾਰੂ, ਜਸਵਿੰਦਰ ਕੌਰ ਮਠਾਰੂ, ਰਣਜੀਤ ਸਿੰਘ ਮਠਾਰੂ, ਇੰਦਰਜੀਤ ਕੌਰ ਰਿਆਤ, ਜਸਮੀਨਜੀਤ ਕੌਰ ਮਠਾਰੂ, ਤਜਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀਗੇ ਨਰਿੰਦਰ ਬੀਬਾ ਤੇ KL ਅਗਨੀਹੋਤਰੀ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਜੇ ਮੁੰਡਿਆਂ ਮੈਨੂੰ ਨੱਚਦੀ ਵੇਖਣਾ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ ਤੇ ਨੀਰਜ ਕੁਮਾਰ ਚੌਹਾਨ। ਇਸੇ ਤਰ੍ਹਾਂ ਅਮਰਗੜ੍ਹ ਤਹਿਸੀਲ ਸਾਧੂ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, KS ਮਾਨ ਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਤੇ ਸਿਮਰਨ। ਇਸ ਨਾਲ ਹੀ ਕੁਲਦੀਪ, ਏਕਮ, ਦਮਨ ਤੇ ਅਭਿਜੋਤ। ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਕਿਰਨ ਠਾਕੁਰ, ਸੰਦੀਪ ਗੁਗਲਾਨੀ, ਆਸ਼ਾ ਗੁਗਲਾਨੀ, ਕਿਰਨ ਗੁਪਤਾ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਬਿਪੇਸ਼ਾ ਸ਼ਰਮਾ, ਹਰੀਪਾਲ ਕੌਰ, ਜਗਮੋਹਨ ਪ੍ਰਜਾਪਤੀ ਤੇ ਹੋਰ ਉਹਨਾਂ ਦੇ ਪਰਿਵਾਰਕ ਮੈਂਬਰ। ਛੱਤੀਸਗੜ੍ਹ ਤੋਂ ਦਤਰੇਂਗੀ ਤੋਂ ਭਾਗਵਤ ਵਰਮਾ, ਲੇਵਈ ਤੋਂ ਗੁਲਾਬਦਾਸ ਮਾਣਿਕਪੁਰ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਚਿਰਡੋਂਗਰੀ ਪਿਪਰੀਆ ਤੋਂ ਦੁਰਗਾਦਾਸ ਸਾਹੂ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

दोस्तों ਤੁਸੀਂ ਸੁਣ ਰਹੇ ਸੀ ਸ਼ਰੀਮਾਨ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਕਾਲਜ ਵਾਲੀ ਜੀਟੀ ਰੋਡ ਤੋਂ ਕਿੰਨੇ ਰਾਹ ਨਿਕਲੇ। ਪ੍ਰੋਗਰਾਮ ਦੇ ਅਗਲੇ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਨਵਨੀਤ ਭਾਟੀਆ ਤੇ ਪੱਪੀ ਭਾਟੀਆ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਤੇ ਨਿਵਾਨ ਸ਼ਰਮਾ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਤੇ ਸਹਿਜਪ੍ਰੀਤ ਕੌਰ। ਪਿੰਡ ਮੁੱਲਿਆਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ ਤੇ ਗੁਰਲੀਨ ਕਾਠਪਾਲ। ਆਸ਼ਾ ਰੇਡੀਓ ਸਰੋਤਾ ਸੰਘ ਮੇਹਰ ਨਗਰ, ਉਮਰਖੇੜ, ਮਹਾਰਾਸ਼ਟਰ ਤੋਂ ਅਭਿਜੀਤ ਗਵਾਹਣਕਰ, ਸਰਿਤਾ ਗਵਾਹਣਕਰ, ਪ੍ਰਿੰਸ ਏਕਾਂਸ਼ ਗਵਾਹਣਪੁਰ। ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਹਣਕਰ, ਪ੍ਰਣੀਤਾ ਗਵਾਹਣਕਰ ਤੇ ਅਰਜੁਨ ਗਵਾਹਣਕਰ। ਅਕਾਰ ਹਾਈਟਸ ਬਹਾਦੁਰਾ ਨਾਗਪੁਰ ਤੋਂ ਵੈਸ਼ਾਲੀ, ਸ਼ੈਲੇਸ਼ ਗਵਾਹਣਕਰ, ਸੁਮਿਤ ਗਵਾਹਣਕਰ ਤੇ ਧਵਨੀ ਗਵਾਹਣਕਰ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਮੁੜ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਸੁਹਾਨਾ ਸਫ਼ਰ ਖਤਮ ਕਰਨ ਦੀ ਆਪਣੇ ਦੋਸਤ ਤੇ ਆਰਜੇ ਤਜਿੰਦਰ ਸਿੰਘ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪ੍ਰਸਾਰਣ ਠੀਕ 4 ਵਜੇ। ਤਦ ਤੱਕ ਲਈ

ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਚ 25 ਸਾਲ ਪੂਰੇ ਹੋਣ ਮੌਕੇ 17 ਸਤੰਬਰ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਇਕ ਮਹੀਨਾ ਚੱਲਣ ਵਾਲੀ ਸੇਵਾ ਸੰਕਲਪ ਮੁਹਿੰਮ ਸ਼ੁਰੂ ਕਰੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕੋਲੰਬੋ ਵਿਚ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਵਿਸਾਨਾਯਕੇ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦੁਹਰਾਇਆ ਕਿ ਦੋਵੇਂ ਦੇਸ਼ ਵਿਕਾਸ ਅਤੇ ਆਪਣੇ ਲੋਕਾਂ ਦੀ ਭਲਾਈ ਲਈ ਰਲ ਕੇ ਕੰਮ ਕਰਨਾ ਜਾਰੀ ਰੱਖਣਗੇ। ਬ੍ਰਿਕਸ ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਦੋ ਦਿਨਾਂ ਮੀਟਿੰਗਾਂ ਅੱਜ ਮੁੰਬਈ ਵਿਚ ਸ਼ੁਰੂ ਹੋ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੱਤਿਆ ਨਿਕੇਤਨ ਵਿਚ ਇਮਾਰਤ ਢਹਿਣ ਦੀ ਘਟਨਾ ਤੋਂ ਬਾਅਦ ਦਿੱਲੀ ਨਗਰ ਨਿਗਮ ਨੂੰ ਰਾਸ਼ਟਰੀ ਰਾਜਧਾਨੀ ਵਿਚ ਗੈਰ ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ। ਸਮੁੰਦਰੀ ਫੌਜ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਅੱਜ ਤੋਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸਰਕਾਰੀ ਦੌਰੇ ਤੇ। ਪ੍ਰੋਜੈਕਟ ਜੀਵਨ ਜੋਤ ਤਹਿਤ ਬੱਚਿਆਂ ਵੱਲੋਂ ਭੀਖ ਮੰਗਣ ਦੀ ਪ੍ਰਥਾ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਪਿਛਲੇ ਕੁਝ ਦਿਨਾਂ ਦੌਰਾਨ ਸੂਬੇ ਵਿਚ 39 ਬੱਚਿਆਂ ਨੂੰ ਛੁਡਾਇਆ। ਪੰਜਾਬ ਪੁਲਿਸ ਨੇ ਅੰਦਰੂਨੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਅੰਤਰਰਾਜੀ ਤਾਲਮੇਲ ਨੂੰ ਉਤਸ਼ਾਹਿਤ ਕਰਨ ਦੀ ਵੱਡੀ ਪਹਿਲਕਦਮੀ ਤਹਿਤ ਕੱਲ੍ਹ 10ਵੀਂ

ਤੁਸੀਂ ਸੁਣ ਰਹੇ ਹੋ ਸਦਾਬਹਾਰ ਗੀਤ। ਆਓ ਹੁਣ ਸੁਣਦੇ ਹਾਂ ਫਿਲਮ ਯਾਰ ਮੇਰਾ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਅਤੇ ਸੁਮਨ ਕਲਿਆਣਪੁਰੀ ਨੇ।

ਤੁਸੀਂ ਸੁਣ ਰਹੇ ਸੀ ਸਦਾਬਹਾਰ ਗੀਤ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਅਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਦੇ ਹਾਂ।

ਸਰਬੱਤ ਸਿੰਘ ਸਰਵਨ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਆਹ ਹੁਣ ਸਰਵਨ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਗੁਰਮਤ ਅਨੁਸਾਰ ਮਨੁੱਖਾ ਜੀਵਨ ਦਾ ਮਕਸਦ ਆਪਣੇ ਮੂਲ ਨੂੰ ਪਛਾਣਨਾ ਹੈ ਤੇ ਉਸ ਨਾਲ ਇੱਕ ਸੁਰ ਹੋਣਾ ਹੈ, ਕਿਉਂਕਿ ਇਹ ਮਨੁੱਖਾ ਜਨਮ ਬੜਾ ਦੁਰਲੱਭ ਹੈ। ਇਸ ਲਈ ਇਸ ਜਨਮ ਦਾ ਲਾਹਾ ਲੈਣ ਦੀ ਪ੍ਰਬਲ ਇੱਛਾ ਰੱਖਣ ਵਾਲੇ ਜੀਵ ਇਸਤਰੀ ਰੂਪ ਵਿੱਚ ਨਿਮਰ ਭਾਵ ਨਾਲ ਪ੍ਰਭੂ ਮਿਲਣ ਦੀ ਲੋਚਾ ਰੱਖਦੇ ਨੇ। ਸ੍ਰੀ ਰਾਗ ਵਿੱਚ ਉਚਾਰਿਤ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਐਸੀ ਜਿਗਿਆਸੂ ਜੀਵ ਰੂਪੀ ਇਸਤਰੀ ਦੀ ਮਨੋਦਸ਼ਾ ਦਾ ਚਿਤਰਣ ਕਰਦੇ ਨੇ ਕਿ ਹੇ ਮੇਰੇ ਭਾਈ ਜਨ, ਕੋਈ ਮੇਰਾ ਮਿਲਾਪ ਪ੍ਰਭੂ ਨਾਲ ਕਰਵਾ ਦੇਵੇ, ਮੈਂ ਐਸੇ ਸੱਚੇ ਗੁਰੂ ਤੋਂ ਵਾਰਨੇ ਜਾਵਾਂ ਜੋ ਪ੍ਰਭੂ ਦਰਸ਼ਨਾਂ ਵਿੱਚ ਮੇਰਾ ਮਦਦਗਾਰ ਹੋਵੇ। ਆਪ ਫਰਮਾਉਂਦੇ ਨੇ, ਮੈਂ ਤਾਂ ਉਸ ਪੰਧ ਤੇ ਖੜੀ ਹੋਵਾਂ ਜੇ ਕੋਈ ਮੈਨੂੰ ਪ੍ਰਭੂ ਮਿਲਾਪ ਵਾਲਾ ਪੰਧ ਦੱਸ ਦੇਵੇ। ਜਿਸਨੇ ਪ੍ਰਭੂ ਨੂੰ ਜਾਣਿਆ ਹੈ, ਮੈਂ ਤੇ ਉਸ ਦੀ ਅਨੁਸਾਰੀ ਹੋ ਕੇ ਉਸ ਅੱਗੇ ਹੱਥ ਜੋੜ ਕੇ ਮਿੰਨਤਾਂ ਬੇਨਤੀਆਂ ਕਰਦੀ ਹਾਂ, ਕਿਉਂ ਜੋ ਮੈਨੂੰ ਪ੍ਰਭੂ ਮਿਲਾਪ ਦਾ ਚਾਅ ਹੈ। ਮੈਂ ਆਪਣਾ ਮਾਣ ਤਿਆਗ ਕੇ ਉਸ ਗੁਰੂ ਦੇ ਚਰਨੀ ਟੈ ਪਵਾਂ, ਕਿਉਂ ਜੋ ਉਹ ਗੁਰੂ ਨਿਮਾਣਿਆਂ ਦਾ ਮਾਣ ਹੈ। ਸੱਚਾ ਗੁਰੂ ਹੀ ਪੂਰਨ ਹੋਣ ਕਰਕੇ ਮਾਣ ਮਰਤਬਾ ਅਤੇ ਵਾਹ ਵਾਹ ਪ੍ਰਾਪਤ ਕਰਦਾ ਹੈ। ਮੈਂ ਤੇ ਉਸ ਗੁਰੂ ਦੀ ਸਿਫਤ ਸਲਾਹ ਕਰਦੀ ਨਾ ਰੱਜਾਂ ਜੋ ਮੈਨੂੰ ਹਰੀ ਪ੍ਰਭੂ ਨਾਲ ਮਿਲਾ ਦੇਵੇ। ਸੱਚੇ ਗੁਰੂ ਨੂੰ ਹਰ ਕੋਈ ਲੋਚਦਾ ਹੈ, ਜਿਤਨਾ ਵੀ ਸੰਸਾਰ ਹੈ, ਪਰ ਬਿਨਾਂ ਭਾਗਾਂ ਦੇ ਪ੍ਰਭੂ ਦਰਸ਼ਨ ਸੰਭਵ ਨਹੀਂ, ਤੇ ਭਾਗਹੀਣ ਤਾਂ ਪਛਤਾਉਂਦਾ ਹੀ ਰਹਿੰਦਾ ਹੈ। ਇਹ ਸਭ ਧੁਰੋਂ ਲਿਖਾਏ ਲੇਖਾਂ ਦਾ ਫਲ ਹੁੰਦਾ ਹੈ। ਦਰਅਸਲ ਪ੍ਰਭੂ ਆਪ ਹੀ ਸੱਚਾ ਗੁਰੂ ਹੈ, ਆਪੇ ਹੀ ਮੇਲ ਕਰਾਉਣ ਦੀ ਸਮਰੱਥਾ ਰੱਖਦਾ ਹੈ। ਆਪ ਹੀ ਜੀਵ ਉੱਤੇ ਦਇਆ ਕਰਕੇ ਸੱਚੇ ਗੁਰੂ ਦੇ ਲੜ ਲਾਉਂਦਾ ਹੈ, ਤੇ ਸਾਰੇ ਜਗਤ ਦੇ ਜੀਵਾਂ ਦਾ ਜੀਵਨ ਦਾਤਾ ਆਪ ਹੀ

ਜੀਵਨ ਨਾਲ ਇੰਜ ਇੱਕ ਸੁਰ ਹੈ ਜਿਵੇਂ ਜਲ ਵਿੱਚ ਜਲ ਸਮਾਇਆ ਹੁੰਦਾ ਹੈ। ਸਰਵਣ ਕਰਦੇ ਹਾਂ ਭਾਈ ਸਤਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਹੋਰਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ।

0: ਨਾਮ ਦਾ ਅੰਮ੍ਰਿਤ ਮਿਲਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਉਸਦੇ ਅੰਦਰ ਸਹਿਜ ਸ਼ਾਂਤੀ ਤੇ ਆਨੰਦ ਪੈਦਾ ਹੋ ਜਾਂਦੇ ਹਨ। ਮਨੁੱਖੀ ਜੀਵਨ ਨੂੰ ਗੁਰੂ ਦੀ ਰੋਸ਼ਨੀ ਨਾਲ ਸਹੀ ਦਿਸ਼ਾ ਮਿਲ ਜਾਂਦੀ ਹੈ। ਜਗਿਆਸੂ ਰੂਪ ਦੇ ਵਿੱਚ ਬਾਬਾ ਫਰੀਦ ਜੀ ਪ੍ਰਸ਼ਨ ਕਰਦੇ ਹਨ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹੋ ਕਰੀ ਜਿਤ ਬਸ ਆਵੇ ਕੰਤ। ਬਾਬਾ ਫਰੀਦ ਜੀ ਫਰਮਾਉਂਦੇ ਹਨ ਕਿ ਕਿਹੜਾ ਐਸਾ ਗੁਣ ਅਪਣਾਇਆ ਜਾਵੇ ਕਿ ਪ੍ਰਭੂ ਮੇਰੇ ਬਸ ਵਿੱਚ ਆ ਜਾਵੇ। ਬਾਬਾ ਫਰੀਦ ਜੀ ਹੀ ਇਸ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਆਖਦੇ ਹਨ ਕਿ ਨਿਵਣ ਸੋ ਅੱਖਰ ਖਵਣ ਗੁਣ ਜੇਵਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਜਦੋਂ ਮਨੁੱਖ ਵਿਕਾਰਾਂ ਤੋਂ ਉੱਪਰ ਉੱਠ ਜਾਂਦਾ ਹੈ ਤਾਂ ਉਸਦੇ ਜੀਵਨ ਵਿੱਚ ਨਿਮਰਤਾ ਦਇਆ ਅਤੇ ਮਿਠਾਸ ਆ ਜਾਂਦੀ ਹੈ ਜੋ ਕਿ ਉਸਨੂੰ ਪ੍ਰਭੂ ਦੇ ਮਿਲਾਪ ਦੇ ਯੋਗ ਬਣਾਉਂਦੀ ਹੈ। ਫਿਰ ਰਹਿਆ ਭਰਪੂਰੇ ਵੇਖ ਹਦੂਰੇ ਰੰਗ ਮਾਣੇ ਸਹਿਜ ਸੁਭਾਏ ਜਿਨੀ ਆਪਣਾ ਕੰਤ ਪਛਾਣਿਆ ਹੋ ਤਿੰਨ ਪੁੱਛੋ ਸੰਤਾਂ ਜਾਏ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਆਪਣੀ ਪਾਵਨ ਬਾਣੀ ਵਿੱਚ ਜੀਵ ਇਸਤਰੀ ਦੇ ਰੂਪ ਵਿੱਚ ਫੁਰਮਾਉਂਦੇ ਹਨ ਕਿ ਉਹ ਸੁਹਾਗਣ ਜੀਵ ਇਸਤਰੀ ਹੈ ਜਿਸਨੇ ਆਪਣੇ ਪ੍ਰਭੂ ਪਤੀ ਨੂੰ ਪਛਾਣ ਲਿਆ ਹੋਵੇ, ਜਿਸ ਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੀ ਆਤਮਿਕ ਜ਼ਿੰਦਗੀ ਨੂੰ ਸਫਲ ਕਰ ਲਿਆ ਹੋਵੇ ਤੇ ਆਪਣੇ ਆਪ ਨੂੰ ਪ੍ਰਭੂ ਭਗਤੀ ਦੇ ਰੰਗ ਵਿੱਚ ਰੰਗ ਲਿਆ ਹੋਵੇ। ਅਸਲੀ ਸੁਹਾਗਣ ਉਹ ਇਸਤਰੀ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਪ੍ਰੇਮ ਹੈ, ਮਨ ਵਿੱਚ ਨਿਮਰਤਾ ਹੈ ਅਤੇ ਆਪਣੀ ਮਰਜ਼ੀ ਨਹੀਂ ਬਲਕਿ ਪ੍ਰਭੂ ਦੀ ਰਜ਼ਾ ਹੈ। ਇਸ ਦੇ ਲਈ ਜੀਵ ਇਸਤਰੀ ਬਾਹਰ ਸ਼ਿੰਗਾਰ ਨਾਲੋਂ ਪ੍ਰੇਮ ਰੂਪੀ ਗਹਿਣਿਆਂ ਦਾ ਸ਼ਿੰਗਾਰ ਕਰਕੇ ਪ੍ਰਭੂ ਪਤੀ ਦੇ ਨੇੜੇ ਹੋ ਜਾਂਦੀ ਹੈ। ਆਓ ਉਸ ਪ੍ਰਭੂ ਦੇ ਅੱਗੇ ਅਰਦਾਸ ਕਰੀਏ ਕਿ ਸਾਡੇ ਅੰਦਰ ਉਹ ਗੁਣ ਪੈਦਾ ਕਰੇ ਜੋ ਸਾਨੂੰ ਹਰੀ ਨੇੜੇ ਲੈ ਜਾਣ, ਮਨ ਵਿੱਚ ਨਾਮ ਦੀ ਜੋਤ ਜਗਾ ਦੇਵੇ, ਨਿਮਰਤਾ ਦਇਆ ਸੇਵਾ ਤੇ ਸੱਚ ਦੇ ਰਾਹ ਉੱਤੇ ਤੁਰਨ ਦੇ ਸਮਰੱਥ ਹੋਵੇ, ਜਿਸ ਨਾਲ ਪ੍ਰਭੂ ਨੂੰ ਬਸ ਵਿੱਚ ਕਰਨ ਦੀ ਲੋੜ ਨਹੀਂ ਰਹੇਗੀ, ਸਾਡਾ ਮਨ ਹੀ ਪ੍ਰਭੂ ਦੀ ਰਜ਼ਾ ਵਿੱਚ ਬਸ ਜਾਏਗਾ।
1: ਕਵਨ ਗੁਣ ਪ੍ਰਾਣ ਪਾਤ ਮਿਲਾਓ ਮੇਰੀ ਮਾਈ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਨਿਸ਼ਾ ਸ਼ਰਮਾ। ਪ੍ਰਭੂ ਦੇ ਦਰਸ਼ਨਾਂ ਦੀ ਅਭਿਲਾਸ਼ੀ ਜੀਵ ਰੂਪੀ ਇਸਤਰੀ ਪ੍ਰਭੂ ਦੀ ਵਡਿਆਈ ਕਰਦੀ ਹੋਈ ਆਪਣਾ ਅਨੁਭਵ ਦੱਸਦੀ ਹੈ। ਹੇ ਸਖੀ, ਮੈਂ ਸਭਨਾਂ ਦੇ ਮਨਾਂ ਨੂੰ ਪਿਆਰਾ ਲੱਗਣ ਵਾਲਾ ਉੱਚਾ ਪ੍ਰਭੂ ਦੇਖਿਆ ਹੈ। ਉਹੀ ਸਭ ਤੋਂ ਉੱਚਾ ਹੈ। ਮੈਂ ਉਸ ਦੇ ਬਰਾਬਰ ਹੋਰ ਕਿਸੇ ਨੂੰ ਵੀ ਨਹੀਂ ਵੇਖਿਆ। ਸਾਰੇ ਪਾਸੇ ਲੱਭ ਕੇ ਵੇਖ ਲਿਆ ਹੈ। ਉਹ ਬਹੁਰੰਗੀ ਹੈ ਅਤੇ ਸਭ ਤੋਂ ਵੱਡਾ ਹੈ ਮੇਰਾ ਪ੍ਰਭੂ। ਉਹ ਗਹਿਰ ਗੰਭੀਰ ਹੈ, ਉਸਦੀ ਕੋਈ ਬਾਤ ਹੀ ਨਹੀਂ, ਉਸਦੀ ਕੋਈ ਥਾਂ ਹੀ ਨਹੀਂ। ਉਹ ਗਮਤਾ ਤੋਂ ਪਰੇ ਅਤੇ ਪਹੁੰਚ ਤੋਂ ਪਰੇ ਅਪਹੁੰਚ ਹੈ। ਉਹ ਅਤੁਲ ਹੈ। ਮੈਂ ਬਹੁਤ ਸਾਰੀਆਂ ਵਿਧੀਆਂ ਨਾਲ ਕੋਸ਼ਿਸ਼ ਕੀਤੀ ਹੈ ਪਰ ਉਸ ਤਾਈਂ ਗੁਰੂ ਤੋਂ ਬਿਨਾਂ ਨਹੀਂ ਪੁੱਜਿਆ ਜਾ ਸਕਦਾ। ਇਹ ਤਾਂ ਦਾਸ ਉੱਤੇ ਪ੍ਰਭੂ ਦੀ ਕਿਰਪਾ ਹੋਈ ਹੈ। ਮੈਂ ਤਾਂ ਸਾਧ ਸੰਗਤ ਵਿੱਚ ਜਾ ਕੇ ਮਿਲਾਪ ਨਾਲ ਇਸ ਰਸ ਨੂੰ ਮਾਣਿਆ ਹੈ। ਦੇਵ ਗੰਧਾਰੀ ਰਾਗ ਵਿੱਚ ਫਰਮਾਨ ਹੈ, ਮੈਂ ਪੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਹਰਜਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ।

ਉਸ ਸੰਬੰਧ ਵਪਾਰ ਨੌਕਰੀਆਂ ਤੇ ਸਪਲਾਈ ਲੜੀਆਂ ਚ ਵਾਧਾ ਕਰ ਸਕਦੇ ਨੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ 1 ਅਕਤੂਬਰ 2026 ਨੂੰ ਜਾਂ ਇਸ ਤੋਂ ਪਹਿਲਾਂ 18 ਸਾਲ ਦੀ ਉਮਰ ਪ੍ਰਾਪਤ ਕਰ ਚੁੱਕੇ ਜਾਂ ਪ੍ਰਾਪਤ ਕਰਨ ਵਾਲੇ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਵੋਟਰਾਂ ਵਜੋਂ ਰਜਿਸਟਰ ਕਰਨ ਲਈ ਫਾਰਮ 6 ਭਰਨ। ਸ਼੍ਰੀਮਤੀ ਮਿੱਤਰਾ ਨੇ ਸਾਰੇ ਨਾਗਰਿਕਾਂ ਨੂੰ ਵੀ ਖਰੜਾ ਵੋਟਰ ਸੂਚੀ ਵਿੱਚ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ ਤੇ 12 ਸਤੰਬਰ 2026 ਜੋ ਕਿ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ 2026 ਤਹਿਤ ਪ੍ਰਕਾਸ਼ਿਤ ਖਰੜਾ ਵੋਟਰ ਸੂਚੀ ਸੰਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਆਖਰੀ ਤਰੀਕ ਹੈ ਤੱਕ ਦਾਅਵੇ ਜਾਂ ਇਤਰਾਜ਼ ਜਮ੍ਹਾਂ ਕਰਾਉਣ ਦੀ ਅਪੀਲ ਕੀਤੀ ਏ। ਇਸ ਦੇ ਨਾਲ ਹੀ ਕੋਈ ਵੀ ਵਿਅਕਤੀ ਜਿਸ ਦਾ ਨਾਂ 13 ਅਗਸਤ 2026 ਨੂੰ ਪ੍ਰਕਾਸ਼ਿਤ ਖਰੜਾ ਸੂਚੀ ਵਿੱਚ ਪਹਿਲਾਂ ਹੀ ਦਿਖਾਈ ਦੇ ਰਿਹਾ ਉਹ ਐਂਟਰੀਆਂ ਵਿੱਚ ਸੁਧਾਰ, ਪਤਾ ਬਦਲਣ ਜਾਂ ਹੋਰ ਵੇਰਵਿਆਂ ਨੂੰ ਅਪਡੇਟ ਕਰਨ ਲਈ ਫਾਰਮ 8 ਜਮ੍ਹਾਂ ਕਰ ਸਕਦਾ ਹੈ। ਨਵੇਂ ਵੋਟਰ ਜਾਂ ਸੁਧਾਰ ਲਈ ਅਰਜ਼ੀਆਂ ਭਾਰਤੀ ਚੋਣ ਕਮਿਸ਼ਨ ਦੀ ਵੈਬਸਾਈਟ ECINET ਐਪ ਜਾਂ ਸੰਬੰਧਿਤ ਬੂਥ ਪੱਧਰ ਦੇ ਅਧਿਕਾਰੀਆਂ BLOs ਰਾਹੀਂ ਆਨਲਾਈਨ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ। ਅੰਤਿਮ ਵੋਟਰ ਸੂਚੀ 12 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਕੀਨੀਆ ਦੇ ਸਿੱਖਿਆ, ਤਕਨੀਕੀ ਅਤੇ ਕਿੱਤਾ ਮੁਖੀ ਸਿੱਖਿਆ ਅਤੇ ਸਿਖਲਾਈ ਪਾਠਕ੍ਰਮ ਵਿਕਾਸ ਬਾਰੇ ਮੰਤਰਾਲੇ ਦੇ ਇੱਕ ਉੱਚ ਪੱਧਰੀ ਵਫਦ ਨੇ ਅੱਜ ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ PSHRC ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਮਨੁੱਖੀ ਅਧਿਕਾਰਾਂ ਨੂੰ ਸਿੱਖਿਆ, ਨੌਜਵਾਨ ਹੁਨਰ, ਤਕਨਾਲੋਜੀ ਅਤੇ ਸਮਰੱਥਾ ਨਿਰਮਾਣ ਨਾਲ ਜੋੜਨ ਵਿੱਚ ਭਾਰਤ ਦੇ ਤਜਰਬੇ ਨੂੰ ਸਮਝਣਾ ਸੀ। ਕੀਨੀਆ ਦੇ ਮੰਤਰਾਲੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰੋਫੈਸਰ ਕਿਸਿਲੋ ਕਿੰਟੈਗੇ ਦੀ ਅਗਵਾਈ ਵਿੱਚ ਵਫਦ ਨੇ ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਨਾਲ ਮੁਲਾਕਾਤ ਕੀਤੀ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਿੱਖਿਆ ਤੇ ਹੁਨਰ ਵਿਕਾਸ ਨੂੰ ਸਮਾਨਤਾ, ਗਰਿਮਾ ਅਤੇ ਭੇਦਭਾਵ ਨਾ ਕਰਨ ਦੇ ਸਿਧਾਂਤਾਂ ਤੇ ਆਧਾਰਿਤ ਹੋਣਾ ਚਾਹੀਦਾ ਹੈ। ਦੋਵਾਂ ਧਿਰਾਂ ਨੇ ਸਿੱਖਿਆ ਤੇ ਹੁਨਰ ਵਿਕਾਸ ਪ੍ਰਣਾਲੀਆਂ ਨੂੰ ਵਿਕਸਿਤ ਕਰਨ ਦੀ ਮਹੱਤਤਾ ਨੂੰ ਪਛਾਣਿਆ ਜੋ ਨਾ ਸਿਰਫ ਭਵਿੱਖ ਲਈ ਤਿਆਰ, ਤਕਨਾਲੋਜੀ ਸਮਰੱਥ, ਸਮਾਵੇਸ਼ੀ ਤੇ ਪਹੁੰਚਯੋਗ ਹੋਣ ਸਗੋਂ ਉਨ੍ਹਾਂ ਦੀਆਂ ਜੜ੍ਹਾਂ ਮਨੁੱਖੀ ਗਰਿਮਾ ਅਤੇ ਸਮਾਨਤਾ ਵਿੱਚ ਡੂੰਘੀਆਂ ਹੋਣ। ਇਹ ਗੱਲਬਾਤ ਇਸ ਗੱਲ ਤੇ ਕੇਂਦਰਿਤ ਸੀ ਕਿ ਮਨੁੱਖੀ ਅਧਿਕਾਰਾਂ ਤੇ ਆਧਾਰਿਤ ਪਹੁੰਚ, ਕਿਵੇਂ ਕਿੱਤਾ ਮੁਖੀ ਸਿੱਖਿਆ, ਹੁਨਰ ਵਿਕਾਸ, ਮੌਕਿਆਂ ਤੱਕ ਬਰਾਬਰ ਪਹੁੰਚ, ਡਿਜੀਟਲ ਸ਼ਮੂਲੀਅਤ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜ਼ਿੰਮੇਵਾਰ ਵਰਤੋਂ ਨੂੰ ਮਜ਼ਬੂਤ ਕਰ ਸਕਦੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਅੱਜ 9ਵੇਂ ਰਾਸ਼ਟਰੀ ਪੋਸ਼ਣ ਮਾਹ ਦੀ ਸ਼ੁਰੂਆਤ ਕੀਤੀ ਗਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਔਰਤਾਂ ਤੇ ਬਾਲ ਵਿਕਾਸ ਬਾਰੇ ਕੇਂਦਰੀ ਮੰਤਰੀ ਅੰਨਪੂਰਨਾ ਦੇਵੀ ਨੇ ਸਮਾਰੋਹ ਦਾ ਉਦਘਾਟਨ ਕੀਤਾ। ਕੇਂਦਰੀ ਮੰਤਰੀ ਨੇ ਕਿਹਾ ਕਿ 9ਵਾਂ ਰਾਸ਼ਟਰੀ ਪੋਸ਼ਣ ਮਾਹ ਸਿਹਤਮੰਦ ਅਤੇ ਸਮਰੱਥ ਭਾਰਤ ਦੇ ਸੰਕਲਪ ਨੂੰ ਅੱਗੇ ਵਧਾਉਣ ਦੀ ਮੁਹਿੰਮ ਏ। 9ਵਾਂ ਰਾਸ਼ਟਰੀ ਪੋਸ਼ਣ ਮਾਹ 2026 ਦੇਸ਼ ਭਰ ਦੇ ਨਾਲ ਨਾਲ ਅੱਜ ਚੰਡੀਗੜ੍ਹ ਵਿਖੇ ਵੀ ਸ਼ੁਰੂ ਹੋ ਗਿਆ। ਪੋਸ਼ਣ ਜਾਗਰੂਕਤਾ, ਸਿਹਤਮੰਦ ਖੁਰਾਕ, ਢੰਗ ਤਰੀਕਿਆਂ ਅਤੇ ਭਾਈਚਾਰਕ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਮਹੀਨਾ ਭਰ ਚੱਲਣ ਵਾਲੀ ਮੁਹਿੰਮ ਦੀ ਸ਼ੁਰੂਆਤ ਨੂੰ ਮਨਾਉਣ ਲਈ ਇੱਕ ਜਾਗਰੂਕਤਾ ਰੈਲੀ ਅਤੇ ਨੁੱਕੜ ਨਾਟਕ ਕਰਾਏ ਗਏ। ਹਿੱਸਾ ਲੈਣ ਵਾਲਿਆਂ ਨੇ ਪੋਸ਼ਣ ਪ੍ਰਣ ਲਿਆ ਅਤੇ ਉਨ੍ਹਾਂ ਨੂੰ ਸੰਤੁਲਿਤ ਪੋਸ਼ਣ, ਮਾਵਾਂ ਅਤੇ ਬੱਚਿਆਂ ਦੀ ਸਿਹਤ, ਸਫਾਈ ਅਤੇ ਕੁਪੋਸ਼ਣ ਦੀ ਰੋਕਥਾਮ ਬਾਰੇ ਜਾਣੂ ਕਰਵਾਇਆ ਗਿਆ। ਮੁਹਿੰਮ ਦੇ ਹਿੱਸੇ ਵਜੋਂ ਆਂਗਨਵਾੜੀ ਕੇਂਦਰਾਂ ਰਾਹੀਂ ਅਤੇ ਘਰ ਜਾ ਕੇ ਵੱਖ ਵੱਖ ਜਾਗਰੂਕਤਾ ਅਤੇ ਸਲਾਹ ਮਸ਼ਵਰਾ ਗਤੀਵਿਧੀਆਂ ਕੀਤੀਆਂ ਗਈਆਂ, ਜਿਸ ਵਿੱਚ ਸੰਤੁਲਿਤ ਪੋਸ਼ਣ, ਸਿਹਤਮੰਦ ਭੋਜਨ, ਢੰਗ ਤਰੀਕਿਆਂ, ਤੇਲ ਅਤੇ ਖੰਡ ਦੀ ਖਪਤ ਵਿੱਚ ਕਮੀ, ਪੂਰਕ ਖੁਰਾਕ, ਟੀਕਾਕਰਨ, ਅਨੀਮੀਆ ਦੀ ਰੋਕਥਾਮ ਅਤੇ ORS ਦੀ ਤਿਆਰੀ ਤੇ ਵਰਤੋਂ ਸ਼ਾਮਿਲ ਏ। ਸਮਾਜ ਭਲਾਈ, ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਸਿਹਤਮੰਦ ਤੌਰ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਅਤੇ ਪੋਸ਼ਣ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਨੂੰ ਮਜ਼ਬੂਤ ਕਰਨ ਲਈ ਆਂਗਨਵਾੜੀ ਵਰਕਰਾਂ, ਲਾਪਾਤੀਆਂ ਔਰਤਾਂ, ਬੱਚਿਆਂ, ਮਾਪਿਆਂ ਅਤੇ ਭਾਈਚਾਰਿਆਂ ਦੀ ਸਰਗਰਮ ਹਿੱਸੇਦਾਰੀ ਨਾਲ ਇਹ ਗਤੀਵਿਧੀਆਂ ਕਰਾ ਰਿਹਾ ਹੈ। ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗਰੀ ਅਤੇ ਸੈਕਿੰਡ ਸੈਕਟਰੀ ਔਰਸਨ ਪਾਸੀ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਅੱਜ ਮੁਲਾਕਾਤ ਕਰਕੇ ਦੋਵਾਂ ਦੇਸ਼ਾਂ ਅਤੇ ਖਾਸ ਕਰਕੇ ਪੰਜਾਬ ਅਤੇ ਆਸਟ੍ਰੇਲੀਆ ਦਰਮਿਆਨ ਵੱਧ ਰਹੇ ਸਬੰਧਾਂ ਨਾਲ ਜੁੜੇ ਵੱਖ ਵੱਖ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ। ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਗੱਲਬਾਤ ਦੌਰਾਨ ਆਸਟ੍ਰੇਲੀਆ ਵਿਚ ਪੜ ਰਹੇ ਪੰਜਾਬੀ ਭਾਈਚਾਰੇ, ਸਿੱਖਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ, ਭਲਾਈ ਅਤੇ ਉਨ੍ਹਾਂ ਨੂੰ ਦਰਪੇਸ਼ ਮੁੱਦਿਆਂ ਤੇ ਵਿਸ਼ੇਸ਼ ਤੌਰ ਤੇ ਚਰਚਾ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਆਸਟ੍ਰੇਲੀਆ ਦੇ ਸਬੰਧ ਸਿਰਫ ਕੂਟਨੀਤਿਕ ਪੱਧਰ ਤੱਕ ਸੀਮਿਤ ਨਹੀਂ ਨੇ, ਸਗੋਂ ਪੰਜਾਬੀ ਪ੍ਰਵਾਸੀ ਭਾਈਚਾਰੇ ਨੇ ਵੀ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿਚ ਜੋੜਨ ਵਿਚ ਅਹਿਮ ਭੂਮਿਕਾ ਨਿਭਾਈ ਏ। ਸਰਹੱਦੀ ਸੁਰੱਖਿਆ ਬਲ ਵੱਲੋਂ 11 ਸਤੰਬਰ ਨੂੰ ਜਲੰਧਰ ਵਿਚ ਆਪਣੇ ਫਰੰਟੀਅਰ ਸਦਰ ਮੁਕਾਮ ਵਿਖੇ ਪੈਨਸ਼ਨ ਅਦਾਲਤ ਲਾਈ ਜਾ ਰਹੀ ਏ। ਇਸ ਦਿਨ ਭਰ ਚੱਲਣ ਵਾਲੀ ਅਦਾਲਤ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ BSF ਪੈਨਸ਼ਨਰਾਂ ਦੀਆਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਏਗਾ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ 9 ਸਤੰਬਰ ਨੂੰ ਸ਼ਾਹਕੋਟ ਵਿਖੇ ਡਰੋਨ ਸ਼ੋਅ ਕਰਵਾਇਆ ਜਾ ਰਿਹਾ ਹੈ।

0: ਖੇਡਾਂ ਵਿੱਚ ਅਹਿਮਦਾਬਾਦ ਵਿੱਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਦੇ ਆਖਰੀ ਦਿਨ ਮੌਜੂਦਾ ਚੈਂਪੀਅਨ ਪੈਰਾਲੰਪਿਕ ਚੈਂਪੀਅਨ ਹਰਵਿੰਦਰ ਸਿੰਘ ਅਤੇ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਸ਼ੀਤਲ ਦੇਵੀ ਦੀ ਅਗਵਾਈ ਵਿੱਚ ਭਾਰਤ ਨੇ 2 ਸੋਨੇ ਦੇ ਅਤੇ 4 ਕਾਂਸੀ ਦੇ ਤਮਗੇ ਜਿੱਤ ਕੇ ਸ਼ਾਨਦਾਰ ਢੰਗ ਨਾਲ ਆਪਣੀ ਮੁਹਿੰਮ ਖਤਮ ਕੀਤੀ। ਸ਼ੀਤਲ ਦੇਵੀ ਨੇ ਔਰਤਾਂ ਦੇ ਪੈਰਾ ਕੰਪਾਊਂਡ ਵਿਅਕਤੀਗਤ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ, ਜਦਕਿ ਹਰਵਿੰਦਰ ਨੇ ਭਾਵਨਾ ਨਾਲ ਪੈਰਾ ਰਿਕਾਰਡ ਮਿਕਸ ਟੀਮ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ। ਆਖਿਰ ਚ ਖਾਸ ਖਬਰਾਂ। ਪੰਜਾਬ ਦੇ ਵਪਾਰ ਤੇ ਸਨਅਤ ਮੰਤਰੀ ਅਮਨ ਅਰੋੜਾ ਨੇ ਦੁਬਈ ਚ ਇਨਵੈਸਟ ਪੰਜਾਬ ਸਮਾਗਮ ਨੂੰ ਸੰਬੋਧਨ ਕੀਤਾ। ਮੰਤਰੀ ਨੇ ਪ੍ਰਵਾਸੀ ਪੰਜਾਬੀਆਂ ਸਮੇਤ UAE ਦੇ ਕਾਰੋਬਾਰੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ 18 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਨਵੇਂ ਵੋਟਰਾਂ ਵਜੋਂ ਰਜਿਸਟਰ ਕਰਨ ਦੀ ਅਪੀਲ ਕੀਤੀ। ਕੀਨੀਆ ਦੇ ਸਿੱਖਿਆ ਮੰਤਰਾਲੇ ਦੇ ਕੁਝ ਪੱਧਰੀ ਵਫਦ ਨੇ ਅੱਜ ਪੰਜਾਬ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਦੌਰਾ ਕੀਤਾ ਤੇ ਅੱਜ ਤੋਂ 9ਵਾਂ ਰਾਸ਼ਟਰੀ ਪੋਸ਼ਣ ਮਾਹ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, TRM 864 ਕਿਲੋ ਹਰਟਸ, TRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, FM ਬੈਂਡ 103.6 ਮੈਗਾ ਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਤੇ 6:30 ਹੋ ਰਹੇ ਨੇ। ਲਓ ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਚੰਗੇ ਟਾਈਮ 'ਤੇ
1: ਹਾਂਜੀ
0: ਉਹਨਾਂ ਨੂੰ ਬੱਚਿਆਂ ਨੂੰ ਸਮਝਾ ਲਈਏ
1: ਜੀ,
0: ਫਿਰ ਤਾਂ ਦੇਖੋ ਜੀ ਹਿੱਲਾ ਵਸੇਲਾ ਹੋ ਜਾਂਦਾ।
1: ਹਾਂਜੀ,
0: ਨਹੀਂ ਤਾਂ ਫਿਰ ਜਦੋਂ ਇਹ ਦੇਰ ਹੋ ਜਾਏ ਨਾ
1: ਜੀ,
0: ਉਸ ਵੇਲੇ ਬੱਚੇ ਫਿਰ ਮੁੜਦੇ ਨਹੀਂ।
1: ਸਹੀ ਗੱਲ ਹੈ ਜੀ,
0: ਕਿਉਂਕਿ ਇਹਦੇ ਨਾਲ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਰਹੇ ਨੇ।
1: ਤੁਸੀਂ ਦੇਖਦੇ ਹੀ ਆ, ਦੇਖਿਓ ਪਟਵਾਰੀ ਸਾਹਿਬ, ਕਿ ਰੋਜ਼ ਨਵੇਂ ਕੇਸ ਜਿਹੜੇ ਆ ਉਹ ਨਸ਼ੇ ਨਾਲ ਜਿਹੜੀ ਮੌਤਾਂ ਹੋ ਰਹੀਆਂ ਉਹਦੇ ਆ ਰਹੇ ਆ, ਹੈ ਨਾ। ਸੋ ਇਹ ਆਪਣੀ ਜਿੱਦਾਂ ਕਹਿੰਦੇ ਵੀ ਸਵਾਰੀ ਜਿਹੜੀ ਆ ਉਹ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ। ਇਹ ਤਾਂ ਆਪਣੇ ਬੱਚਿਆਂ ਨੂੰ, ਮਾਪਿਆਂ ਨੂੰ ਚਾਹੀਦਾ ਕਿ ਉਹਨਾਂ 'ਤੇ ਨਿਗਾਹ ਰੱਖਣ ਪੂਰੀ, ਅਤੇ ਗੌਰ ਕਰਨ ਕਿ ਸਾਡਾ ਬੱਚਾ ਜਿਹੜਾ ਉਹ ਕਿਤੇ ਗਲਤ ਸੰਗਤ ਵਿੱਚ ਨਾ ਪੈਰ ਰੱਖ ਦੇਵੇ।
0: ਦੇਖੋ ਨਾ, ਇਹਦੇ ਨਾਲ ਜਦੋਂ ਬੱਚਾ ਐਵੇਂ ਕਰਦਾ,
1: ਹਾਂਜੀ,
0: ਹੁਣ ਤਾਂ ਤੁਸੀਂ, ਮੈਂ ਦੇਖਿਆ ਵੀ ਕਈ ਮੁਟਿਆਰਾਂ ਵੀ ਲੱਗੀਆਂ,
1: ਹਾਂਜੀ,
0: ਇਸ ਕੰਮ ਦੇ ਵਿੱਚ।
1: ਬਸ ਬਸ ਤੁਸੀਂ, ਹਾਂਜੀ,
0: ਤੇ ਹਾਲਾਤ ਜਿਹੜੇ ਆ ਉਹ ਚੰਗੇ ਨਿਗੇ
1: ਨਹੀਂ ਚੰਗੇ।
0: ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੇ ਲਈ ਜ਼ਰੂਰ ਸਮਝਾਉਣਾ ਚਾਹੀਦਾ ਆਪਣੇ ਬੱਚਿਆਂ ਨੂੰ, ਔਰ ਇਹ ਨਹੀਂ ਕਿ ਆਪਣੇ ਬੱਚੇ, ਜੇ ਕੋਈ ਇੱਦਾਂ ਕਰਦਾ ਵੀ ਹੈ,
1: ਹਾਂਜੀ,
0: ਔਰ ਜਿਹੜਾ ਵੇਚਦਾ ਵੀ ਹੈ, ਜਿਹੜਾ ਤੁਹਾਨੂੰ ਲੱਗਦਾ ਵੀ ਹੈ, ਉਹਦੀ ਜਿਹੜੀ ਜਾਣਕਾਰੀ ਹੈ
1: ਜੀ,
0: ਉਹ ਤੁਸੀਂ ਪ੍ਰਸ਼ਾਸਨ ਤੱਕ, ਪੁਲਿਸ ਅਧਿਕਾਰੀਆਂ ਤੱਕ,
1: ਹਾਂਜੀ,
0: ਇਹਦੀ ਜ਼ਰੂਰ ਪਹੁੰਚਾਓ।
1: ਬਿਲਕੁਲ ਜੀ,
0: ਕਿਉਂਕਿ ਇਹਦੇ ਨਾਲ ਹੁੰਦਾ ਕੀ ਹੈ ਜੀ, ਕਿ ਇੱਕ ਪਰਿਵਾਰ ਤਾਂ ਦੇਖੋ ਖਰਾਬ ਹੋਇਆ,
1: ਹਾਂਜੀ,
0: ਕਿਸੇ ਹੋਰ ਦਾ ਪਰਿਵਾਰ, ਕਿਸੇ ਹੋਰ ਦਾ ਬੱਚਾ ਜਿਹੜਾ ਹੈ
1: ਉਹ ਤਾਂ ਬਚ ਜਾਵੇ,
0: ਉਹ ਤਾਂ ਬਚ ਜਾਏ।
1: ਬਿਲਕੁਲ ਜੀ, ਬਿਲਕੁਲ।
0: ਵੈਸੇ ਤਾਂ ਕੀ ਹੁੰਦਾ ਨਾ, ਜਦੋਂ ਬੱਚਾ ਨਸ਼ਾ ਕਰਨ ਲੱਗ ਜਾਂਦਾ,
1: ਹਾਂਜੀ,
0: ਉਹ ਮਾਪਿਆਂ ਤੋਂ, ਦੋਸਤਾਂ ਮਿੱਤਰਾਂ ਤੋਂ ਉਹ ਫਿਰ ਦੂਰੀ ਯਾਨੀ ਕਿ ਗੈਪ ਰੱਖਣ ਲੱਗ ਜਾਂਦਾ।
1: ਬਿਲਕੁਲ ਜੀ,
0: ਔਰ ਇਹਦੇ ਨਾਲ ਦੇਖੋ ਨਾ, ਇਹ ਫਿਰ ਉਹ ਚੋਰੀਆਂ ਡਕੈਤੀਆਂ ਵੀ ਕਰਨ ਲੱਗ ਜਾਂਦੇ।
1: ਬਿਲਕੁਲ ਜੀ, ਉਹੀ ਨੇ ਬੰਦੇ, ਹਾਂਜੀ,
0: ਕਿਉਂਕਿ ਇਹ ਜਿਹੜਾ ਕੰਮ ਹੈਗਾ ਇਹਦੇ ਨਾਲ ਫਿਰ ਸਿਹਤ ਦੀ ਵੀ ਖਰਾਬੀ ਹੁੰਦੀ।
1: ਬਿਲਕੁਲ, ਸਿਹਤ ਸਭ ਤੋਂ ਪਹਿਲਾਂ ਖਰਾਬ ਹੁੰਦੀ ਹੈ।
0: ਦੇਖੋ, ਜਿਹੜਾ ਸਿਹਤ ਹੈ ਉਹਦੇ ਨਾਲ ਤੁਹਾਡਾ ਪੂਰਾ ਦਾ ਪੂਰਾ ਜਿਹੜਾ ਇੰਜਰ ਪਿੰਜਰ ਆ ਨਾ ਜੀ ਸਰੀਰ ਦਾ, ਉਹ ਖਤਮ ਹੋ ਜਾਂਦਾ।
1: ਬਿਲਕੁਲ ਜੀ, ਬਿਲਕੁਲ।
0: ਔਰ ਜਦੋਂ ਤੁਸੀਂ ਇਹ ਸਿਹਤ ਖਰਾਬ ਹੋ ਗਈ,
1: ਹਾਂਜੀ,
0: ਤੁਹਾਡਾ ਜਿਹੜਾ ਇੰਜਰ ਪਿੰਜਰ ਖਤਮ ਹੋ ਗਿਆ
1: ਜੀ,
0: ਉਹ ਦੁਬਾਰਾ ਬਿੰਡਾ ਨਹੀਂ ਹੈ ਤੁਹਾਡਾ, ਬਿੰਡਾ ਨਹੀਂ ਤੁਹਾਡਾ,
1: ਮੁੜ ਕੇ ਨਹੀਂ ਉਹ ਗੱਲ ਬਣਦੀ।
0: ਜੇ ਤੁਸੀਂ ਇਹ ਕਹਿ ਲਓ ਨਾ ਕਿ ਇਹ ਆਪਾਂ ਕੋਈ ਨਹੀਂ ਅੱਜ ਨਸ਼ਾ ਕਰ ਲੈਂਦੇ ਹਾਂ,
1: ਹਾਂਜੀ,
0: ਕੱਲ ਨੂੰ ਆਪਾਂ ਆਪਣੇ ਸਰੀਰ ਨੂੰ ਸੰਭਾਲ ਲਾਂਗੇ,
1: ਹਾਂਜੀ,
0: ਇਹ ਸਰੀਰ ਫਿਰ ਦੁਬਾਰਾ ਸੰਭਲਣਾ ਨਹੀਂ ਹੈ।
1: ਪਹਿਲੀ ਗੱਲ ਤਾਂ ਜੀ, ਉਹ ਨਸ਼ਾ ਛੱਡਣਾ ਬਹੁਤ ਔਖਾ ਹੋ ਜਾਂਦਾ, ਤੇ ਜੇ ਬੰਦਾ ਛੱਡਦਾ ਵੀ ਆ, ਫਿਰ ਵੀ ਕਿਤੇ ਨਾ ਕਿਤੇ ਜਿਹੜਾ ਘਾਟਾ ਪਿਆ ਹੁੰਦਾ ਉਹ ਛੇਤੀ ਪੂਰਾ ਨਹੀਂ ਹੁੰਦਾ।
0: ਨਹੀਂ ਹੁੰਦਾ। ਦੇਖੋ, ਇਹ ਜਿਹੜਾ ਪਰਿਵਾਰ ਹੈ,
1: ਹਾਂਜੀ,
0: ਜਿਸ ਨੇ ਆਪਣੇ ਬੱਚੇ ਨੂੰ ਬੜੇ ਚਾਵਾਂ ਲਾਡਾਂ ਦੇ ਨਾਲ ਪਾਲਿਆ ਹੁੰਦਾ,
1: ਹਾਂਜੀ,
0: ਇਹ ਤਾਂ ਉਸ ਮਾਤਾ ਪਿਤਾ ਨੂੰ, ਉਹਨਾਂ ਦੇ ਜਿਹੜੇ ਭਰਾ ਭੈਣ, ਉਹਨਾਂ ਨੂੰ ਪੁੱਛ ਕੇ ਵੇਖੋ
1: ਜੀ
0: ਕਿ ਉਹਨਾਂ 'ਤੇ ਕੀ ਬੀਤਦੀ ਹੈ ਜਦੋਂ ਘਰ ਦੇ ਵਿੱਚ ਇਸ ਤਰ੍ਹਾਂ ਦਾ, ਜਿਹੜਾ ਇਹ ਸਾਡੇ ਜੋਗਿੰਦਰ ਜੀ ਨਾਲ ਹੋਇਆ,
1: ਹਾਂਜੀ,
0: ਇੱਦਾਂ ਤਾਂ ਕਿਸੇ ਨਾਲ ਨਹੀਂ ਹੋਣਾ ਚਾਹੀਦਾ,
1: ਹਾਂਜੀ,
0: ਪਰ ਫਿਰ ਵੀ ਦੇਖੋ ਜੀ, ਜਿਹੜਾ ਸਰੀਰ ਹੈ ਨਾ,
1: ਹਾਂਜੀ,
0: ਇਹਨੂੰ ਤੁਹਾਨੂੰ ਜਿਹੜਾ ਹੈ ਇਹ ਇੱਕਦਮ ਉਹ ਤੰਦਰੁਸਤ ਰੱਖਣ ਦੇ ਲਈ
1: ਜੀ
0: ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ।
1: ਬਿਲਕੁਲ ਜੀ, ਬਿਲਕੁਲ।
0: ਤਾਂ ਹੀ ਤਾਂ ਗੁਰਦਾਸ ਮਾਨ ਸਾਹਿਬ ਕਹਿੰਦੇ ਨਾ ਕਿ ਬਾਕੀ ਗੱਲਾਂ ਛੱਡੋ ਪਹਿਲਾਂ, ਸਿਹਤ ਜ਼ਰੂਰੀ।
1: ਸਹੀ ਗੱਲ ਹੈ ਜੀ।
0: ਸੁਣੀਏ ਇਹ ਕੌਣ
1: ਸੁਣਾ ਦਿਓ ਜੀ।

0: ਬਲ ਸਾਹਿਬ
1: ਜੀ
0: ਸੁਣਿਆ ਫਿਰ ਸਿਹਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ।
0: ਹਾਂਜੀ
1: ਹਾਂਜੀ,
0: ਸਿਹਤ ਹਮੇਸ਼ਾ ਦਾ ਖਿਆਲ ਜਿਹੜਾ ਹੈ ਉਹ ਸਾਨੂੰ ਸਾਰਿਆਂ ਨੂੰ ਰੱਖਣਾ ਚਾਹੀਦਾ।
1: ਸਹੀ ਗੱਲ ਹੈ,
0: ਜ਼ਰੂਰੀ ਨਹੀਂ ਵੀ ਨੌਜਵਾਨ ਹੀ ਰੱਖਣ।
1: ਹਾਂਜੀ,
0: ਆਪਾਂ ਸਾਰੇ ਜਾਣੇ ਸਿਹਤ ਦਾ ਜ਼ਰੂਰ ਧਿਆਨ ਰੱਖੀਏ।
1: ਬਿਲਕੁਲ ਜੀ।
0: ਅਤੇ ਹੁਣ ਤੁਹਾਨੂੰ ਫਿਰ ਅੱਗੇ ਲੈ ਕੇ ਚੱਲੀਏ ਜੀ।
1: ਹਾਂਜੀ,
0: ਮੇਰੀ ਖੇਤੀ ਪ੍ਰੋਗਰਾਮ 'ਚ।
1: ਠੀਕ ਹੈ ਜੀ।
0: ਮੇਰੀ ਖੇਤੀ 'ਚ ਅੱਜ ਸਾਡੇ ਏਕਮ ਸਿੰਘ ਕਿਸਾਨ ਵੀਰ ਨੇ,
1: ਅੱਛਾ ਜੀ,
0: ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਰੁਲੀਆ ਰਾਮ ਜੀ ਨੇ।
1: ਠੀਕ ਹੈ ਜੀ,
0: ਆਪਾਂ ਸੁਣਦੇ ਹਾਂ।
1: ਸੁਣਾ ਦਿਓ ਜੀ।
2: ਸਾਡੇ ਨਾਲ ਏਕਮ ਹੁਰੀ ਨੇ ਜਿਹੜੇ ਕਿ ਮੋਗਾ ਦੇ ਰਹਿਣ ਵਾਲੇ ਆ, ਇਹਨਾਂ ਦਾ ਆਟਾ ਚੱਕੀ ਦਾ ਕੰਮ ਹੈ। ਏਕਮ ਜੀ, ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ 'ਚ ਤੁਹਾਨੂੰ ਜੀ ਐਂ ਕਹਿੰਦੇ। ਗੱਲ ਹੈ ਕਿ ਅੱਜ ਖਾਸ ਤੌਰ 'ਤੇ ਸਾਡੇ ਸਾਹਮਣੇ ਸਮੱਸਿਆ ਰੁਜ਼ਗਾਰ ਨੂੰ ਲੈ ਕੇ ਹੈ ਨਾ, ਕਿ ਰੁਜ਼ਗਾਰ ਦਾ ਹੀਲਾ ਵਸੀਲਾ, ਕਿਉਂਕਿ ਹੁਣ ਨੌਕਰੀਆਂ ਇੰਨੀਆਂ ਜ਼ਿਆਦਾ ਉਪਲਬਧ ਤਾਂ ਨਹੀਂ ਹੈ, ਜਾਂ ਇਹ ਹੈ ਕਿ ਇਸ ਵਕਤ ਨੌਕਰੀ ਮਿਲਣਾ ਜਿਹੜਾ ਅਸੰਭਵ ਜਿਹੀ ਗੱਲ ਹੈ। ਅਤੇ ਨੌਜਵਾਨਾਂ ਨੂੰ ਆਪਣੇ ਕਿੱਤੇ ਕੰਮਾਂ ਕਾਰਾਂ ਵੱਲ ਹੀ ਪ੍ਰੇਰਿਤ ਕੀਤਾ ਜਾਂਦਾ, ਚਾਹੇ ਉਹ ਆਪਾਂ ਕਿਸੇ ਵੀ ਪੱਖ 'ਤੇ ਗੱਲ ਕਰ ਲਈਏ। ਤੁਸੀਂ ਆਟਾ ਚੱਕੀ ਦਾ ਜਿਹੜਾ ਕੰਮ ਹੈ, ਇਹ ਕਦੋਂ ਸ਼ੁਰੂ ਕੀਤਾ, ਕਿੱਦਾਂ ਕਿੱਦਾਂ ਮਤਲਬ ਇਸ ਵੱਲ ਜਿਹੜਾ ਹੈ ਤੁਹਾਡਾ ਰੁਝਾਨ ਬਣਿਆ?
3: ਸਰ, ਮੈਂ 2014 ਵਿੱਚ ਸ਼ੁਰੂ ਕੀਤਾ ਜੀ। ਮੈਂ ਆਪਣੇ KVK ਨਾਲ ਸੰਪਰਕ ਵਿੱਚ ਆਇਆ ਜੀ, PAU ਦੇ ਜੋ ਹੈ, ਅਲੱਗ ਅਲੱਗ ਜ਼ਿਲ੍ਹਿਆਂ ਵਿੱਚ KVK ਬਣਿਆ ਜੀ। ਇਹਨਾਂ ਨੇ ਮੈਨੂੰ ਟ੍ਰੇਨਿੰਗ, ਜੋ ਮੁੱਢਲੀ ਜਾਣਕਾਰੀ ਸਾਰੀ ਇਹਨਾਂ ਨੇ ਪ੍ਰੋਵਾਈਡ ਕਰਵਾਈ ਹੈ ਜੀ। ਅਤੇ 2014 ਵਿੱਚ ਮੈਂ ਸ਼ੁਰੂ ਕੀਤਾ ਜੀ, ਅੱਜ ਤੱਕ ਉਹ ਰੈਗੂਲਰ ਹੈ ਜੀ।
2: ਅੱਛਾ ਅੱਛਾ। ਦੇਖੋ, ਹੁਣ ਆਪਾਂ ਜਿੱਦਾਂ ਆਟਾ ਚੱਕੀ ਦੀ ਗੱਲ ਕਰਦੇ ਹਾਂ, ਹੈ ਤਾਂ ਸਾਡੇ ਕਿੱਤੇ ਧੰਦਿਆਂ ਦੇ ਵਿੱਚ ਰਵਾਇਤੀ ਚੀਜ਼ ਹੈ। ਹੁਣ ਆਪਾਂ ਦੇਖਦੇ ਹਾਂ ਕਿ ਪਿੰਡਾਂ ਦੇ ਹਿਸਾਬ ਦੇ ਵਿੱਚ, ਪਿੰਡਾਂ ਦੇ ਵਿੱਚ ਕਿਸੇ ਇੱਕ ਆਟਾ ਚੱਕੀ ਹੈ, ਕਿਸੇ 2 ਆਟਾ ਚੱਕੀ ਹੈ। ਉਹ ਜਿਹੜੀ ਇੱਕ ਪਹਿਲੇ ਆਟਾ ਚੱਕੀ ਸੀ ਜਾਂ ਹੁਣ ਜਿਹੜੀ ਆਟਾ ਚੱਕੀ ਹੈ, ਇੱਕ ਰਵਾਇਤੀ ਸਾਡੀ ਆਟਾ ਚੱਕੀ ਹੁੰਦੀ ਸੀ, ਤੁਸੀਂ ਯੂਨਿਟ ਲਾਇਆ ਹੈ ਅਤੇ ਕੀ ਉਹਦੇ ਨਾਲੋਂ ਭਿੰਨ ਭੇਦ ਕੀ ਫਰਕ ਹੈ ਇਹਦੇ ਵਿੱਚ, ਕਿ ਅੱਜ ਦੀ ਟੈਕਨੋਲੋਜੀ ਦੇ ਨਾਲ ਜਾਂ ਅੱਜ ਦੀ

0: ਟੈਕਨੋਲੋਜੀ ਨਾਲ ਕਿੱਦਾਂ ਇਹਨੂੰ ਅਪਗ੍ਰੇਡ ਕੀਤਾ ਹੈ ਤੁਸੀਂ?
1: ਸਰ ਇਹ ਅਸਲ ਵਿੱਚ ਟ੍ਰੈਡੀਸ਼ਨਲ ਮੈਥਡ ਨਾਲ ਹੀ ਵਾਲੀਆਂ ਚੱਕੀਆਂ ਵੱਡੀਆਂ ਦੇਸੀ ਚੱਕੀਆਂ ਜੀ, ਜਿਹੜੀਆਂ ਇੱਕ ਪਹਾੜੀ ਕੱਟ ਕੇ ਪੱਥਰ ਬਣਦਾ ਜੀ, ਲਾਲ ਪੱਥਰ ਬੋਲਦੇ ਇਹਨਾਂ ਨੂੰ, ਇਹਨਾਂ ਦੇ ਚੱਕਰ ਬਹੁਤ ਸਲੋ ਹੁੰਦੇ ਆ। ਇਹਨਾਂ ਵਿੱਚ ਕਿਸੇ ਵੀ ਚੀਜ਼, ਕੋਈ ਕਣਕ ਆ ਜਾਂ ਕਿਸੇ ਕੋਈ ਕਿਸੇ ਤਰ੍ਹਾਂ ਦੀ ਅਨਾਜ ਆ, ਉਹਦੀ ਗੁਣਵੱਤਾ ਉਸੇ ਤਰ੍ਹਾਂ ਰਹਿੰਦੀ ਹੈ ਜੀ, ਕੋਈ ਤੱਤ ਸੜਦੇ ਨਹੀਂ। ਜਿਹੜੀਆਂ ਅੱਜ ਕੱਲ੍ਹ ਆਮ ਚੱਕੀਆਂ ਚੱਲਦੀਆਂ ਉਹਨਾਂ ਦੀ ਕੰਪੈਸਿਟੀ ਜ਼ਰੂਰ ਵੱਧ ਆ ਜੀ, ਕਿਉਂਕਿ ਉਹਨਾਂ ਦੇ ਚੱਕਰ ਜ਼ਿਆਦਾ, ਇੱਕ ਪੱਥਰ ਕੈਮੀਕਲ ਨਾਲ ਬਣੇ ਹੁੰਦੇ ਆ ਜੀ।
0: ਅੱਛਾ,
1: ਇਹ ਜਿਹੜੀ ਚੱਕੀਆਂ ਸਾਡੇ ਕੋਲ ਲੱਗੀਆਂ ਹੋਈਆਂ, ਜਿਹੜੇ PAU ਰਿਕਮੈਂਡ ਕਰਦੀ ਹੈ ਜੀ, ਇਹਨਾਂ ਵਿੱਚ ਮਤਲਬ ਆਟੇ ਦੀ ਕਪੈਸਿਟੀ ਜ਼ਰੂਰ ਘੱਟ ਆ ਜੀ, ਪਰ ਆਟੇ ਦੀ ਗੁਣਵੱਤਾ, ਆਟੇ ਦਾ ਟੇਸਟ ਵੱਖਰਾ ਜੋ ਕੁਦਰਤੀ ਆ ਉਹ ਸੇਮ ਰਹਿੰਦਾ ਜੀ।
0: ਤੇ ਇੱਕ ਯੂਨਿਟ ਦੀ ਜਦੋਂ ਆਪਾਂ ਏਕਮ ਜੀ ਗੱਲ ਕਰਦੇ ਹਾਂ, ਕਿਉਂਕਿ ਅੱਜ ਬਹੁਤ ਸਾਰੇ ਜਿਹੜੇ ਪਿੰਡਾਂ ਦੇ ਵਿੱਚ ਨੌਜਵਾਨ ਹੈ ਉਹ ਇਸੇ ਚੀਜ਼ ਨੂੰ ਮਤਲਬ ਸਮਝਣਾ ਚਾਹੁੰਦੇ ਹੈ ਕਿ ਜੇ ਅਸੀਂ ਕੋਈ ਕੰਮ ਕਾਰ ਕਰਨਾ ਹੈ ਉਹਦੇ 'ਚ ਕਈ ਤਰ੍ਹਾਂ ਦੀਆਂ ਆਪਾਂ ਦੇਖਦੇ ਹਾਂ ਕਿ ਹਰ ਕੰਮ ਜਿਹੜਾ ਹਰ ਬੰਦਾ ਕਰ ਨਹੀਂ ਸਕਦਾ, ਹੈ ਨਾ। ਹਰ ਕੰਮ ਦੀ ਇੱਕ ਆਪਣੀ ਸਾਇੰਸ ਹੈ, ਹਰ ਕੰਮ ਦੀਆਂ ਦਿੱਕਤਾਂ ਆਪਣੀਆਂ ਹੈ, ਹਰ ਕੰਮ ਦੀਆਂ ਪ੍ਰਾਪਤੀਆਂ ਆਪਣੀਆਂ ਹੈ। ਹੁਣ ਆਟਾ ਚੱਕੀ ਜਦੋਂ ਆਪਾਂ ਲਾਉਂਦੇ ਹਾਂ ਜਾਂ ਇਸ ਯੂਨਿਟ ਨੂੰ ਆਪਾਂ ਇਹਦੀ ਚੋਣ ਕਰਦੇ ਹਾਂ, ਕਿਹੜੀਆਂ ਕਿਹੜੀਆਂ ਖਾਸ ਗੱਲਾਂ ਹੈ ਜਿਹੜੀਆਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ? ਕਿਉਂਕਿ ਆਟਾ ਤਾਂ ਸੇਲ 'ਤੇ ਹੀ ਖੜ੍ਹਾ ਨਾ, ਹੱਕ ਆਪਾਂ ਤਿਆਰ ਕਰਕੇ ਆਟਾ ਵੇਚਣਾ ਹੀ ਹੈ। ਤੁਸੀਂ ਕੀ ਸੋਚਦੇ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਆਪਾਂ ਨੂੰ ਇਸ ਯੂਨਿਟ ਵੱਲ ਜਾਣਾ ਚਾਹੀਦਾ ਹੈ?
1: ਅਸਲ ਵਿੱਚ ਤਾਂ ਜਿਸ ਨੇ ਵੀ ਚੱਕੀ ਲਾਉਣੀ ਹੈ ਜੀ, ਉਹ ਪਹਿਲਾਂ ਥੋੜ੍ਹਾ ਟਾਈਮ ਕਿਤੇ ਟ੍ਰੇਨਿੰਗ ਦੇ ਤੌਰ 'ਤੇ ਕਿਸੇ ਚੰਗੇ ਯੂਨਿਟ 'ਤੇ ਕੰਮ ਕਰ ਲਏ ਤਾਂ ਜ਼ਿਆਦਾ ਵਧੀਆ ਜੀ, ਕਿਉਂਕਿ ਉੱਥੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਜੀ, ਸਾਡਾ ਕਿਵੇਂ ਆਪਣਾ ਪੈਸਾ ਬੱਚਤ ਹੋ ਸਕਦਾ ਜੀ, ਕਿਸ ਤਰ੍ਹਾਂ, ਕਿਉਂਕਿ ਜੋ ਅਸਲ ਵਿੱਚ ਮੈਂ ਜੇ ਵਰਕਿੰਗ 'ਚ ਆਈ ਇਸ ਟਾਈਮ 14 ਸਾਲ ਹੋ ਗਏ ਜੀ, ਮੈਨੂੰ ਪਤਾ ਕਿਹੜੀਆਂ ਕਿਹੜੀਆਂ ਕਮੀਆਂ ਮੇਰੇ ਕੰਮ 'ਚ ਆਈਆਂ ਜੀ, ਉਹ ਮੈਂ ਜਿਵੇਂ ਹੁਣ ਪ੍ਰੈਕਟੀਕਲ ਕਰਕੇ ਹੀ ਦੂਰ ਹੁੰਦੀਆਂ ਜੀ ਹੌਲੀ ਹੌਲੀ। ਮੇਰੇ ਕੋਲ ਕਾਫੀ ਆਉਂਦੇ ਆ ਜੀ, ਸਟੂਡੈਂਟ ਵੀ ਆਉਂਦੇ, PAU ਸਟੂਡੈਂਟ ਵੀ ਲੈ ਕੇ ਆਉਂਦੀ ਹੈ ਜੀ, ਉਹਨਾਂ ਨੂੰ ਇਹੀ ਗਾਈਡ ਕਰੀਦਾ ਵੀ ਜਿੱਥੋਂ ਪੈਸਾ ਬਚ ਸਕੇ, ਤੇ ਇੱਕ ਉਹ ਮਤਲਬ ਲੋਕੇਸ਼ਨ ਚੂਜ਼ ਕਰੋ ਜਿੱਥੇ ਆਬਾਦੀ ਵੱਧ ਹੈ ਜੀ, ਕਿਉਂਕਿ ਆਟੇ ਜਿੱਥੇ ਆਟਾ ਉੱਥੇ ਸੇਲ ਹੋਊਗਾ ਜਿੱਥੇ ਆਬਾਦੀ ਜ਼ਿਆਦਾ ਜੀ, ਵੀ ਜਿੱਥੇ ਪਿੰਡ ਵੱਡੇ ਆ ਜੀ ਜਾਂ ਸ਼ਹਿਰ ਨੇੜੇ ਆ ਜੀ, ਵੀ ਇਹਨਾਂ ਚੀਜ਼ਾਂ ਧਿਆਨ ਜ਼ਰੂਰ ਰੱਖਣ ਜੀ ਜਿਸ ਨੇ ਨਵੇਂ ਕੰਮ ਸ਼ੁਰੂ ਕਰਨਾ ਜੀ।
0: ਅੱਛਾ, ਜਿਹੜਾ ਤੁਹਾਡਾ ਯੂਨਿਟ ਹੈ ਕਿੰਨੀ ਕੁ ਕਪੈਸਿਟੀ ਹੈ, ਕਿੰਨਾ ਕੁ ਆਟਾ ਤਿਆਰ ਕਰਦੇ ਹੋ ਤੁਸੀਂ, ਜਾਂ ਤੁਹਾਡੀ ਸੇਲ ਦਾ ਪੁਆਇੰਟ ਕੀ ਰਹਿੰਦਾ ਫਿਰ?
1: ਸਰ ਪਹਿਲਾਂ ਮੈਂ ਮੇਰਾ ਸਪਲਾਈ ਵੀ ਹੁੰਦਾ ਸੀ ਆਟਾ ਸ਼ਹਿਰ ਵਿੱਚ, ਮੋਗੇ ਸ਼ਹਿਰ ਵਿੱਚ ਹੀ, ਪਰ ਹੁਣ ਮੈਂ ਔਰਗੈਨਿਕ ਖੇਤੀ ਵੱਲ ਜੀ ਨਾਲ ਮੈਂ ਆਪਣੇ ਹੀ ਪ੍ਰੋਡਕਟ 'ਤੇ ਜ਼ੋਰ ਦੇ ਰਿਹਾ ਜੀ। ਮੇਰੇ ਕੋਲ ਕਣਕ ਦੀਆਂ ਦੋ ਵਰਾਇਟੀਆਂ ਜੀ ਆਟੇ ਦੀਆਂ, ਸ਼ਰਬਤੀ ਅਤੇ ਸੋਨਾ ਮੋਤੀ ਕਣਕ ਹੈ। ਸੋਨਾ ਮੋਤੀ ਕਣਕ ਮੇਰੀ ਆਪਣੀ ਹੈ ਜੀ।
0: ਅੱਛਾ,
1: ਹਾਂਜੀ। ਬਾਕੀ ਅੱਜ ਕੱਲ੍ਹ ਜਿਵੇਂ ਜਵਾਰ, ਦੇਸੀ ਮੱਕੀ ਦਾ ਆਟਾ ਜੀ, ਜੌਂ ਦਾ ਆਟਾ ਜੀ, ਜੌਂ ਮੇਰੇ ਆਪਣੇ ਹੈ ਜੀ, ਜੌਂ ਦਾ ਆਟਾ ਵੇਚ ਰਹੇ ਆਪਣੀ ਜੌਂ ਦਾ ਜੀ, ਜੋ ਮੇਰੀ ਖੇਤ ਦੀ ਪ੍ਰੋਡਕਸ਼ਨ ਹੈ ਜੀ, ਕਿਉਂਕਿ ਉਹ ਉਸ ਮਾਰਕੀਟ 'ਚ ਮੈਂ ਇਹ ਗੱਲ ਕਹਿ ਸਕਦਾ ਜੀ ਮੇਰੇ ਔਰਗੈਨਿਕ ਹੈ ਜੀ, ਕਿਉਂਕਿ ਜੌਂ ਦੀ ਵੀ ਅਸੀਂ ਉਹ ਪੁਰਾਣੇ ਜੌਂ ਲੈਂਦੇ ਜਿਹੜੇ ਭੁੰਨੇ ਜੌਂ ਸੀ, ਇਹਦੀ ਕੁਆਲਿਟੀ ਅਤੇ ਆਟੇ ਦਾ ਟੇਸਟ ਵੱਖਰਾ ਜੀ।
0: ਅੱਛਾ,
1: ਹਾਂਜੀ।
0: ਅੱਛਾ, ਇਹਦੇ 'ਚ ਜਿੱਦਾਂ ਆਪਾਂ ਹੁਣ ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਸੀ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੈ ਜਿਹੜੀਆਂ ਸਮਝਣੀਆਂ ਲੈਣੀਆਂ ਬੜੀਆਂ ਜ਼ਰੂਰੀ ਹੈ, ਮੋਟੇ ਤੌਰ 'ਤੇ ਜੇ ਆਪਾਂ ਇਹਨੂੰ ਸਮਝਣਾ ਹੋਵੇ ਤੁਹਾਡੇ ਲਿਹਾਜ਼ ਦੇ ਨਾਲ, ਅਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਆਬਾਦੀ ਤਾਂ ਦੇਖੋ ਇਹ ਤਾਂ ਮੱਦੇ ਨਜ਼ਰ ਰੱਖਣੀ ਹੈ ਕਿ ਆਬਾਦੀ ਵਾਲੀ ਜਗ੍ਹਾ ਜਾਂ ਸ਼ਹਿਰ ਨੇੜੇ ਲੱਗਦਾ ਹੋਵੇ ਫਿਰ ਹੀ ਆਪਾਂ ਆਟਾ ਚੱਕੀ ਲਾਉਣੀ ਹੈ। ਹੁਣ ਗੱਲ ਹੈ ਕਿ ਆਪਾਂ ਨੇ ਕਰਨੀ ਤਾਂ ਬੱਚਤ ਹੈ ਨਾ, ਬਚਾਉਣੇ ਤਾਂ ਪੈਸੇ ਹੈ, ਤੁਹਾਡੇ ਲਿਹਾਜ਼ ਦੇ ਨਾਲ ਹੁਣ, ਕਿਉਂਕਿ ਕਣਕ ਦਾ ਜਿੱਦਿਆ ਕਣਕ MP ਤੋਂ ਵੀ ਆ ਰਹੀ ਹੈ, ਲੋਕ ਉਹ ਵੀ ਕਣਕ ਦਾ ਆਟਾ ਖਾਂਦੇ ਹੈ, ਕਣਕ ਜਿੱਦਾਂ ਤੁਸੀਂ ਦੱਸਿਆ ਕਿ ਸ਼ਰਬਤੀ ਹੈ ਜਾਂ ਸੋਨਾ ਮੋਤੀ ਹੈ, ਤੁਸੀਂ ਉਹ ਵੀ ਪੈਦਾ ਕਰਕੇ ਜਿਹੜਾ ਹੈ ਆਪ ਪੈਦਾ ਕਰਕੇ ਵੇਚ ਰਹੇ ਹੋ, ਕਿੱਥੇ ਕਿੱਥੇ ਕੀ ਕੀ ਗੁੰਜਾਇਸ਼ ਹੈ ਜਾਂ ਕਿੱਥੇ ਕਿੱਥੇ ਕੀ ਉਹਲਾ ਹੈ?
1: ਸਰ ਅਸਲ ਵਿੱਚ ਤਾਂ ਜਿਹੜੀ ਅੱਜ ਕੱਲ੍ਹ ਜੋ ਕੁਆਲਿਟੀ ਦਾ ਇੱਥੇ ਬੇਸ ਮਤਲਬ ਕੰਮ ਘੱਟ ਹੋ ਰਿਹਾ ਜੀ, ਜ਼ਿਆਦਾ ਜੋ ਮਤਲਬ ਸਲੋ ਚੱਕਰ ਵਾਲੀਆਂ, ਇਹ ਨੇ ਘੰਟੇ ਦਾ 90 ਕਿਲੋ ਆਟਾ ਚੱਕੀ ਇੱਕ ਚੱਕੀ ਨੇ ਆਟਾ ਤਿਆਰ ਕਰਨਾ ਜੀ। ਜੋ ਬਾਜ਼ਾਰ ਵਿੱਚ ਆਟਾ ਚੱਕੀਆਂ ਲੱਗੀਆਂ ਜੀ, ਉਹਨਾਂ ਦੀ ਕੰਪੈਸਿਟੀ ਹੈਗੀ ਹੈ 3.25 ਕੁਇੰਟਲ ਘੰਟੇ ਦਾ ਜੀ। ਤੇ ਇੱਕ ਸਰ ਜੋ ਬਾਜ਼ਾਰ ਵਿੱਚ ਆਟਾ ਆ ਰਿਹਾ ਜੀ, ਸ਼ਹਿਰਾਂ ਵਿੱਚ ਆਟਾ ਆ ਰਿਹਾ ਜੀ, ਉਹਨਾਂ ਦਾ ਸਰ ਉੱਥੇ ਕਣਕ ਨੂੰ ਪਾਣੀ ਲੱਗਦਾ ਜੀ। ਪਾਣੀ ਲੱਗਣ ਨਾਲ ਆਟੇ 'ਚ ਵਾਈਟਨੈਸ ਆ ਜਾਂਦੀ ਹੈ ਜੀ, ਆਟੇ ਦਾ ਵਜ਼ਨ ਵੱਧ ਜਾਂਦਾ ਜੀ।
0: ਅੱਛਾ ਅੱਛਾ,
1: ਹਾਂਜੀ। ਤੇ ਜਿਹੜੀਆਂ ਇਹ ਚੱਕੀਆਂ 'ਚ ਚੱਕੀਆਂ ਹੈਗੀਆਂ, ਪਰ ਇਹ ਚੱਕੀਆਂ ਦਾ ਆਟਾ ਬਹੁਤ ਵਧੀਆ ਹੁੰਦਾ ਜੀ, ਤੇ ਇਹਦਾ ਮਤਲਬ ਜਿਹੜਾ ਗਾਹਕ ਅਵੇਅਰ ਆ ਜੀ ਉਹੀ ਆਟਾ ਲਊਗਾ।

0: ਅੱਛਾ, ਤੁਸੀਂ ਗਾਹਕ ਦਾ ਜ਼ਿਕਰ ਕੀਤਾ, ਫਿਰ ਜਿੱਦਾਂ ਤੁਸੀਂ ਕਿਹਾ ਕਿ ਸੋਨਾ ਮੋਤੀ ਦੀ ਗੱਲ ਕਰਦੇ, ਸ਼ਰਬਤੀ, ਇਹਦੀ ਫਿਰ ਮੰਡੀ ਤੁਹਾਡੇ ਪਿੰਡ ਦੇ ਵਿੱਚ ਖਪਤ ਹੋ ਜਾਂਦੀ ਹੈ ਜਿੰਨਾ ਤੁਸੀਂ ਪੈਦਾਵਾਰ ਕਰਦੇ ਹੋ?
1: ਨਹੀਂ ਸਰ, ਅਸੀਂ ਮਤਲਬ ਖਪਤ ਹੋ ਜਾਂਦੀ, ਸਾਰੀ ਖਪਤ ਹੋ ਜਾਂਦੀ ਹੈ ਜੀ, ਮੇਰਾ ਆਊਟਲੈਟ ਹੈ ਆਪਣਾ, ਮੇਰੀ ਮੌਕੇ ਹੋਮ ਡਿਲੀਵਰੀ ਹੈ ਜੀ।
0: ਅੱਛਾ,
1: ਤੇ ਅਸੀਂ ਕਿਸਾਨ ਬਜ਼ਾਰ ਮੋਗਾ ਲਾਉਂਦੇ ਹਾਂ ਜੀ, ਇੱਕ ਮੰਡੀ ਬੋਰਡ ਦਾ ਬਹੁਤ ਵਧੀਆ ਉਪਰਾਲਾ ਜੀ।
0: ਅੱਛਾ,
1: ਹਾਂਜੀ, ਅਸੀਂ ਹਰ ਮਹੀਨੇ ਦੀ 10, 20 ਤੇ 30 ਤਰੀਕ ਨੂੰ ਇੱਕ ਬਜ਼ਾਰ ਲਾਉਂਦੇ ਹਾਂ ਜੀ, ਉੱਥੇ ਅਸੀਂ ਆਪਣੀ ਚੀਜ਼ ਡਾਇਰੈਕਟ ਸੇਲ ਕਰਦੇ ਹਾਂ ਜੀ।
0: ਅੱਛਾ, ਸਿੱਧੀ ਮਾਰਕੀਟ ਕਰ
1: ਜੀ, ਉੱਥੇ ਉਹ ਗਾਹਕ ਆ ਜਾਂਦਾ ਜੀ ਜੋ ਖਾਣ ਪ੍ਰਤੀ ਅਵੇਅਰ ਹੈ ਜੀ, ਉੱਥੇ ਔਰਗੈਨਿਕ ਸਬਜ਼ੀਆਂ ਹੋਰ ਔਰਗੈਨਿਕ ਪ੍ਰੋਡਕਟ ਹੁੰਦੇ ਆ ਜੀ ਕਿਸਾਨਾਂ ਦੁਆਰਾ ਤਿਆਰ ਕੀਤੇ, ਉਹ ਸਿੱਧਾ ਗਾਹਕ ਉੱਥੇ ਆਉਂਦਾ ਜੀ।
0: ਅੱਛਾ ਅੱਛਾ, ਇਹਦਾ ਜੇ ਏਕਮ ਜੀ ਆਪਾਂ ਦੂਜੇ ਜਿਹੜਾ ਹੁਣ ਆਮ ਆਪਾਂ ਬਾਜ਼ਾਰੂ ਆਟੇ ਦੀ ਗੱਲ ਕਰਦੇ ਹਾਂ ਜਾਂ ਜਿਹੜਾ ਸ਼ਹਿਰਾਂ 'ਚ ਵੇਚਿਆ ਜਾਂਦਾ ਹੈ, ਅਤੇ ਫਿਰ ਭਾਅ ਭੰਤੇ ਦਾ ਫਰਕ ਕਿੰਨਾ ਕੁ ਰਹਿੰਦਾ ਤੁਹਾਡੇ ਲਈ? ਕਿਉਂਕਿ ਤੁਸੀਂ ਕਿਹਾ ਕਿ ਮੈਂ ਔਰਗੈਨਿਕ ਪੈਦਾ ਕਰਕੇ ਵੇਚਦਾ, ਪਹਿਲੀ ਗੱਲ ਤਾਂ ਔਰਗੈਨਿਕ ਪੈਦਾ ਕਰਨਾ ਉਹਦੇ ਖਰਚਾ ਵੱਧ ਜਾਂਦਾ ਹੈ, ਫਿਰ ਔਰਗੈਨਿਕ ਚੱਕੀ ਨਾਲ ਤੁਸੀਂ ਤਿਆਰ ਕਰਨਾ ਹੈ ਜਿੱਦਾਂ ਆਪਾਂ ਪੁਰਾਣੀ ਰਵਾਇਤੀ ਚੱਕੀ ਦੀ ਗੱਲ ਕਰਦੇ ਹਾਂ, ਫਿਰ ਇਹਦੇ 'ਚ ਕੋਸਟ ਆਫ ਪ੍ਰੋਡਕਸ਼ਨ ਜ਼ਿਆਦਾ ਨਹੀਂ ਵੱਧ ਜਾਂਦੀ ਤੁਹਾਡੀ?
1: ਨਹੀਂ ਸਰ, ਉਹ ਤੋਂ ਮੁੜ ਕੇ ਰੇਟ ਵੀ ਵੱਧ ਜਾਂਦਾ ਜੀ।
0: ਉਹੀ ਮੈਂ ਕਹਿ ਰਿਹਾ ਨਾ ਕਿ ਕਿੰਨੇ ਕੁ ਰੇਟ ਦਾ ਕਿੰਨਾ ਕੁ ਫਰਕ ਪੈ ਜਾਂਦਾ
1: ਸਰ ਇਹਦੇ ਵਿੱਚ। ਸਰ ਜਿਵੇਂ ਅਸੀਂ ਅੱਜ ਅੱਜ ਕੱਲ੍ਹ ਜੋ ਮਤਲਬ ਸੋਨਾ ਮੋਤੀ ਦਾ ਰੇਟ ਹੈ ਜੀ, ਅਸੀਂ ਉਹ 100 ਰੁਪਏ ਕਿਲੋ ਆਟਾ ਵੇਚ ਰਹੇ ਹਾਂ ਜੀ, ਜੌਂ ਦਾ ਆਟਾ 80 ਰੁਪਏ ਕਿਲੋ ਵੇਚ ਰਹੇ ਹਾਂ ਜੀ, ਮਤਲਬ ਕੁਆਲਿਟੀ ਬਾਜ਼ਾਰ ਵਿੱਚ ਥੋੜ੍ਹਾ ਸਸਤਾ ਚੱਲਦਾ ਜੀ, ਕਿਉਂਕਿ ਉੱਥੇ ਕੰਪੀਟੀਸ਼ਨ ਹੈ ਜੀ, ਉੱਥੇ ਪਿਓਰਟੀ ਨਹੀਂ ਕਹਿ ਸਕਦੇ ਜੀ। ਵੀ ਸਾਡੇ ਕੋਲ ਉਹ ਗਾਹਕ ਆਏ ਜੋ ਜਿਸ ਨੂੰ ਮਤਲਬ ਮਤਲਬ ਪਿਓਰ ਚੀਜ਼ ਚਾਹੀਦੀ ਹੈ ਜੀ,
0: ਜਿਹਨੂੰ ਜਾਣਕਾਰੀ ਹੈ ਇਸ ਚੀਜ਼ ਦੀ
1: ਜੀ। ਸਰ ਬਾਕੀ ਸਾਡਾ ਵੀ ਫਰਜ਼ ਇਹ ਹੈ ਜੀ, ਅਸੀਂ ਗਾਹਕ ਨੂੰ ਅਵੇਅਰ ਕਰੀਏ ਭਾਈ ਤੁਸੀਂ ਆਹ ਆਟੇ 'ਚ ਸਾਡੇ ਮਤਲਬ ਇਹ ਚੀਜ਼ ਦਾ ਫਰਕ ਹੈ, ਵੀ ਇਹਦੇ 'ਚ ਕੋਈ ਪਾਣੀ ਨਹੀਂ ਲੱਗਿਆ, ਕੋਈ ਇਹ ਚੱਕੀਆਂ ਸਾਡੀਆਂ ਦੂਜੀਆਂ ਜਿਹੜੀਆਂ ਨੈਚੁਰਲ ਆਟਾ ਤਿਆਰ ਕਰਦੀਆਂ ਜੀ। ਬਾਕੀ ਗਾਹਕ ਜਦੋਂ ਵਰਤਦਾ ਜੀ ਉਸਨੂੰ ਖੁਦ ਨੂੰ ਫਰਕ ਲੱਗਦਾ ਜੀ।
0: ਅੱਛਾ ਏਕਮ ਜੀ, ਦੇਖੋ ਹੁਣ ਕੰਮ ਕਿੱਤਾ ਧੰਦਾ ਉਹ ਹੁੰਦਾ ਜਿਹੜਾ 12 ਮਹੀਨੇ 30 ਦਿਨ ਦੀ ਆਪਾਂ ਜੋ ਜ਼ਿਕਰ ਕਰਦੇ ਹਾਂ, ਕਿਉਂਕਿ ਆਟਾ ਤਾਂ ਦੇਖੋ ਰੋਜ਼ ਘਰ ਦੇ ਵਿੱਚ ਜਿਹੜਾ ਹੈ ਲੰਗਰ ਪ੍ਰਸ਼ਾਦਾ ਦਾ ਤਿਆਰ ਹੋਣੀ ਆਪਾਂ ਸਾਰੇ ਜਾਣਦੇ ਹਾਂ, ਫਿਰ ਵੀ ਕੋਈ ਐਸਾ ਵੀ ਸਮਾਂ ਹੁੰਦਾ ਵੀ ਜਿੱਦਾਂ ਗਲਾਟਾ ਆ ਗਿਆ ਕਿਸੇ ਟਾਈਮ ਜਿਹੜਾ ਹੈ ਜ਼ਿਆਦਾ ਬਹੁਤਾਤ ਹੈ ਜਾਂ ਕਿਸੇ ਟਾਈਮ ਕੋਈ ਘਾਟ ਆ ਗਈ, ਕੋਈ ਪ੍ਰਭਾਵ ਪੈਂਦਾ ਹੈ ਜਿੱਦਾਂ ਹੁਣ ਸਾਉਣੀ ਹਾੜੀ ਦੀ ਆਪਾਂ ਜਦੋਂ ਜ਼ਿਕਰ ਕਰਦੇ ਹਾਂ, ਕਿਉਂਕਿ ਜਿੰਨਾ ਟਾਈਮਾਂ ਦੇ ਵਿੱਚ ਕਣਕ ਹੈ ਜਾਂ ਕਣਕ ਨੂੰ ਸਟੋਰ ਕਰਕੇ ਰੱਖਣਾ ਹੈ, ਕੋਈ ਨਾ ਕੋਈ ਤਾਂ ਇਹਦਾ ਫਾਰਮੂਲਾ ਹੋਊਗਾ?
1: ਨਹੀਂ, ਕੋਈ ਇਸ ਦਾ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ, ਕਿਉਂਕਿ ਰੋਟੀ ਤਾਂ ਸਭ ਨੇ ਖਾਣੀ ਹੈ ਜੀ। ਜਦੋਂ ਕੋਈ ਸੀਜ਼ਨ ਚੱਲਦਾ ਜੀ ਉਹ ਅਗਲਾ ਪਹਿਲਾਂ ਲੈ ਕੇ ਰੱਖ ਲੈਂਦਾ ਜੀ ਆਟਾ, 10 ਦਿਨ ਪਹਿਲਾਂ ਲੈ ਲੈਂਦਾ ਜੀ, ਕਿਉਂਕਿ ਇਹਦਾ ਪੂਰਾ ਸਾਲ ਹੀ ਸਰਕਲ ਚੱਲਦਾ ਹੀ ਰਹਿੰਦਾ ਜੀ।
0: ਅੱਛਾ ਅੱਛਾ,
1: ਜਿੱਦਾਂ
0: ਹੁਣ ਆਪਾਂ ਨਵੀਂ ਪੁਰਾਣੀ ਦੀ ਗੱਲ ਕਰਦੇ ਹਾਂ, ਆਮ ਤੌਰ ਤੇ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਇੱਕ ਪ੍ਰਚਲਿਤ ਹੈ ਵੀ ਨਵੀਂ ਕਣਕ ਦਾ ਆਟਾ ਜਿਹੜਾ ਹੈ ਥੋੜਾ ਜਿਹਾ ਖਰਾਬ ਕਰਦਾ ਹੈ, ਹਨਾ, ਪੇਟ ਦੇ ਹਿਸਾਬ ਨਾਲ, ਤੇ ਪੁਰਾਣੀ ਕਣਕ ਜਿਹੜੀ ਆ ਉਹ ਭੱਜ ਜਾਂਦੀ ਹੈ ਆਪਾਂ ਨੂੰ, ਕੀ ਹੈ ਸੱਚਾਈ ਹੈ ਜੀ ਕੁਛ ਮਾੜੀ ਮੋਟੀ?
1: ਸਰ ਸਟਾਰਟਿੰਗ ਵਿੱਚ ਥੋੜਾ ਜਿਹਾ ਪੈਂਦਾ, ਨਵੀਂ ਦਾ ਪੈਂਦਾ ਜੀ, ਜਿਵੇਂ ਮਤਲਬ ਅਪ੍ਰੈਲ ਵਿੱਚ ਨੀ ਅਪ੍ਰੈਲ ਮਈ ਅਸੀਂ ਪੁਰਾਣੀ ਕਣਕ ਦਾ ਆਟਾ ਹੀ ਚਲਾਉਂਦੇ ਹਾਂ, ਜੇ ਕੋਈ ਨਵੀਂ ਲੈ ਕੇ ਆਉਂਦਾ ਉਸਨੂੰ ਪਾਸੇ ਕਰ ਦੇਈਦਾ।
0: ਅੱਛਾ,
1: ਹਾਂਜੀ, ਕਈ ਵਾਰੀ ਕਿਸੇ ਨੂੰ ਦਿੱਕਤ ਆਉਂਦੀ, ਅਗਲਾ ਕਹਿੰਦਾ ਸਾਡਾ ਪੇਟ ਦੁਖਣ ਲੱਗ ਗਿਆ ਜੀ, ਤਾਂ ਕਰਕੇ ਅਸੀਂ ਉਹ 2 ਮਹੀਨੇ ਥੋੜਾ ਜਿਹਾ ਮਤਲਬ ਇਹ ਚੀਜ਼ ਵਰਤਦੇ, ਪੁਰਾਣੀ ਕਣਕ ਹੀ ਚੰਗੀ ਆਵੇ ਜੀ, ਉਹ ਥੋੜਾ ਸਟਾਕ ਰੱਖ ਲਈਦਾ ਜੀ।
0: ਅੱਜ ਕੱਲ੍ਹ ਤਾਂ ਲੋਕੀ ਦੇਖੋ ਨਾ, ਹੁਣ ਮਿਲਟਸ ਦਾ ਜ਼ਮਾਨਾ ਆ ਗਿਆ, ਮੋਟੇ ਰਾਜਾਂ ਦਾ ਜ਼ਮਾਨਾ ਆ ਗਿਆ, ਤੁਸੀਂ ਵੀ ਇੱਧਰਲੇ ਪਾਸੇ ਉਪਰਾਲਾ ਕੀਤਾ ਹੈ ਕੁਛ?
1: ਹਾਂਜੀ ਸਰ, ਮੇਰਾ ਹੈਗਾ ਜੀ ਮਤਲਬ ਮਿਲਟਸ ਦਾ ਚੱਲਦਾ ਪਿਆ ਜੀ।
0: ਉਹਦੇ 'ਚ ਕੀ ਕਰਦੇ ਹੋ?
1: ਸਰ ਕੋਦਰੇ ਦੇ ਰਾਗੀ ਦਾ ਆਟਾ ਨਾਲ ਤਿਆਰ ਕਰ ਰਿਹਾ ਜੀ, ਬਾਕੀ ਕੰਗਣੀ, ਪੀਲੀ ਕੰਗਣੀ, ਸਵਾਂਸ, ਕੁਟਕੀ, ਇਹਨਾਂ ਦੇ ਵੀ ਹੈ ਜੀ,
0: ਇਹਨਾਂ ਦੇ ਵੀ ਹੈਗੇ ਆ। ਇਹ ਫਿਰ ਜਿਹੜੀ ਇਹ ਪੀਲੀ ਕੰਗਣੀ ਹੈ ਜਾਂ ਕੁਟਕੀ ਜਾਂ ਇਹਨਾਂ ਕੋਦਰੇ ਦੀ ਆਪਾਂ ਗੱਲ ਕਰਦੇ ਹਾਂ, ਫਿਰ ਇਹ ਤੁਸੀਂ ਜਿਹੜਾ ਇਹਨਾਂ ਦੀ ਉਪਲਬਧਤਾ ਕਿੱਥੋਂ ਕਰਵਾਉਂਦੇ ਹੋ, ਕਿੱਥੋਂ ਲੈ ਕੇ ਆਉਂਦੇ ਹੋ?
1: ਸਰ ਕੋਦਰਾ ਤੇ ਰਾਗੀ ਮੈਂ ਇੱਕ ਲਾ ਕੇ ਦੇਖਿਆ ਸੀ ਆਪਣੇ, ਠੀਕ ਹੋ ਰਿਹਾ ਜੀ, ਪਰ ਸਾਨੂੰ ਇੱਕ ਦਿੱਕਤ ਆ ਰਹੀ ਹੈ ਪੰਜਾਬ ਵਿੱਚ, ਇਹਦੀਆਂ ਮਸ਼ੀਨਾਂ ਜੈਤੋਆ ਜਾਂ ਰਾਜਪੁਰੇ ਆ ਜੀ।
0: ਅੱਛਾ,
1: ਹਾਂਜੀ, ਸਾਨੂੰ ਮਤਲਬ ਪੋਲਿਸ਼ ਨਹੀਂ ਹੋ ਰਹੀਆਂ, ਤਾਂ ਕਰਕੇ ਮੁੜ ਕੇ ਅਸੀਂ ਹੁਣ ਇਹ ਕਰਨਾਟਕਾ ਤੋਂ ਮੰਗਾਉਣੇ ਆ ਜੀ।
0: ਅੱਛਾ,
1: ਹਾਂਜੀ, ਨਹੀਂ ਮੈਂ ਆਪਣਾ ਕੋਦਰਾ ਤੇ ਰਾਗੀ ਲਾਇਆ ਖੇਤ ਵਿੱਚ ਉਗਾਏ ਸੀ ਜੀ।
0: ਅੱਛਾ, ਕੀਤ ਕਿੱਦਾਂ ਦਾ ਤੁਹਾਡਾ ਤਜਰਬਾ ਕੀ ਰਿਹਾ?
1: ਠੀਕ ਹੈ ਸਰ, ਰਾਗੀ ਦਾ ਬਹੁਤ ਵਧੀਆ ਰਿਜ਼ਲਟ ਰਿਹਾ ਜੀ, ਕੋਦਰੇ ਥੋੜੀ ਕੁਆਲਿਟੀ ਦਾ ਫਰਕ ਪੈਂਦਾ ਜੀ।
0: ਪੈਂਦਾ ਹੈ, ਫਿਰ ਆਟਾ ਮਿਕਸ ਕਰਕੇ ਤੁਸੀਂ ਜਿਹੜਾ ਹੁਣ ਆਮ ਤੌਰ 'ਤੇ ਕਹਿੰਦੇ ਆ ਵੀ ਅਨਾਜ ਜਿਹੜੇ ਆ ਸਾਨੂੰ ਮਿਕਸ ਕਰਕੇ ਖਾਣੇ ਚਾਹੀਦੇ ਆ,

0: ਮਿਸ਼ਰਤ ਆਟਾ ਵੀ ਵੇਚਦੇ ਹੋ ਜਾਂ ਨਰੋਲ ਜਿਹੜਾ ਹੈ ਆਪਾਂ ਉਸ ਲਿਹਾਜ਼ ਨਾਲ ਵੇਚਦੇ ਹੋ?
1: ਨਹੀਂ ਸਰ, ਇਹਨਾਂ ਦੇ ਕੋਦਰਾ ਇਕੱਲਾ ਹੀ, ਇਕੱਲੇ ਕੋਦਰੇ ਦਾ ਹੀ ਹੈ ਜੀ, ਅਲੱਗ ਅਲੱਗ ਹੀ ਆਟੇ ਵਿੱਚ ਇੱਕ ਮਲਟੀਗ੍ਰੇਨ ਅਨਾਜ ਤਿਆਰ ਕਰਦੇ ਆ ਜੀ, ਉਹ ਅਲੱਗ ਹੈ ਜੀ।
0: ਅੱਛਾ ਅੱਛਾ ਅੱਛਾ, ਠੀਕ। ਅੱਛਾ ਏਕਮ ਜੀ, ਹੁਣ ਜਿੱਦਾਂ ਆਪਾਂ ਤੁਸੀਂ ਇੱਕ ਯੂਨਿਟ ਲਗਾਇਆ ਹੈ, ਤੁਸੀਂ ਦੱਸਿਆ ਹੈ, ਜਿੱਦਾਂ ਅੱਜ ਇੱਕ ਰੁਜ਼ਗਾਰ ਦੇ ਵਸੀਲੇ ਦੇ ਨਾਲ ਦੇਖਿਆ ਜਾਵੇ ਕਿ ਖੇਤੀਬਾੜੀ ਦੇ ਨਾਲ ਜਿਹੜਾ ਹੈ ਇੱਕ ਅਲਾਈਡ ਬਿਜ਼ਨਸ ਦੇ ਤੌਰ 'ਤੇ ਆਟਾ ਚੱਕੀ ਕਾਮਯਾਬ ਹੈ, ਜਾਂ ਇੱਕ ਇਕੱਲੀ ਆਟਾ ਚੱਕੀ ਹੀ ਸਾਡੇ ਘਰ ਦੀ ਰੋਟੀ ਚਲਾ ਸਕਦੇ, ਕੀ ਸੋਚਦੇ ਤੁਸੀਂ?
1: ਸਰ ਅਸਲ ਵਿੱਚ ਜੇ ਸਾਡੇ ਖੇਤੀ ਦੇ ਨਾਲ ਆਟਾ ਚੱਕੀ ਹੈ, ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਜੀ, ਕਿਉਂਕਿ ਉਹ ਇੱਕ ਅਸੀਂ ਆਪਣੀ ਚੀਜ਼ ਦਾ ਪੂਰਾ ਮੁੱਲ ਲੈ ਸਕਦੇ ਹਾਂ ਜੀ। ਇੱਕ ਗਾਹਕ ਦੀ, ਗਾਹਕ ਨੂੰ ਅਸੀਂ ਗਰੰਟੀ ਨਾਲ ਕਹਿ ਸਕਦੇ ਹਾਂ ਕਿ ਸਾਡੇ ਖੇਤ ਦੀ ਪ੍ਰੋਡਕਸ਼ਨ ਆ ਜੀ, ਜੇ ਅਸੀਂ ਇਹਦੇ ਵਿੱਚ ਕੋਈ ਜ਼ਹਿਰ ਨਹੀਂ ਮਿਕਸ ਕੀਤਾ, ਇਹ ਸਾਡੀ ਇਹ ਵਰਾਇਟੀ ਆ। ਕਿ ਜੇ ਇਕੱਲੀ ਆਟਾ ਚੱਕੀ ਹੈ ਜੀ, ਫਿਰ ਅਸੀਂ ਬਾਜ਼ਾਰ 'ਤੇ ਡਿਪੈਂਡ ਹਾਂ ਜੀ।
0: ਹਾਂ, ਫਿਰ ਤੁਹਾਨੂੰ ਕਣਕ ਵੀ ਬਾਹਰੋਂ ਖਰੀਦਣੀ ਪੈਣੀ ਹੈ, ਜੋ ਵੀ ਹੈ ਬਾਹਰੋਂ ਖਰੀਦਣਾ ਪੈਣਾ, ਹੈ ਨਾ?
1: ਹਾਂਜੀ,
0: ਇਹ ਦਿੱਕਤ ਤਾਂ ਹੈ।
1: ਹਾਂਜੀ, ਇਹ ਤੋਂ ਵਧੀਆ ਸਰ ਇਹੀ ਹੈ ਕਿ ਜੇ ਸਾਡਾ ਖੇਤ ਆਪਣਾ ਤੇ ਸਾਡਾ ਯੂਨਿਟ ਆਪਣਾ ਜੀ, ਬਹੁਤ ਵਧੀਆ ਜੀ।
0: ਅੱਛਾ, ਹੁਣ ਏਕਮ ਜੀ, ਜੇ ਆਪਾਂ ਇਹਦੀ ਇਕਨੋਮਿਕਸ ਕੱਢਣੀ ਹੋਵੇ, ਕਿਉਂਕਿ ਗੱਲ ਤਾਂ ਸਾਰੀ ਇਕਨੋਮਿਕਸ 'ਤੇ ਖੜੀ ਹੈ, ਜੇ ਇੱਕ ਮਹੀਨੇ ਦੀ ਕਮਾਈ ਦਾ ਆਪਾਂ ਲੇਖਾ ਜੋਖਾ ਕਰਨਾ ਹੋਵੇ, ਕਿ ਇੱਕ ਨੌਕਰੀ ਪੇਸ਼ਾ ਆਦਮੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਪਹਿਲਾਂ ਪੜ੍ਹਾਈ ਲਿਖਾਈ ਕਰਦੇ ਹਾਂ, ਮਿਹਨਤਾਂ ਕਰਦੇ ਹਾਂ, ਹੈ ਨਾ, ਸਾਡੀ ਮਤਲਬ 25-30 ਸਾਲ ਦੀ ਉਮਰ ਉੱਥੇ ਨਿਕਲ ਜਾਂਦੀ ਹੈ, ਅਤੇ ਇਸ ਲਿਹਾਜ਼ ਨਾਲ ਇਹਦੀ ਇਕਨੋਮਿਕਸ ਜਿਹੜੀ ਹੈ, ਕੀ ਸਾਨੂੰ ਮਹੀਨੇ ਦਾ ਕਿੰਨਾ ਕੁ ਤੁਹਾਡੇ ਲਿਹਾਜ਼ ਨਾਲ ਜਿਹੜਾ ਸਰਮਾਇਆ ਹੈ ਅਸੀਂ ਕਮਾ ਸਕਦੇ ਹਾਂ? ਤੋਂ
1: ਸਰ ਇਸ ਤੋਂ ਮਤਲਬ ਨੋਰਮਲ ਜੋਬ ਦੇ ਬਰਾਬਰ ਹੀ ਕਮਾ ਸਕਦੇ ਹਾਂ ਜੀ। ਮਤਲਬ ਮਹੀਨੇ ਦਾ 50 ਤੋਂ 1 ਲੱਖ ਦੇ ਵਿੱਚ ਵਿੱਚ
0: ਕਮਾਈ ਹੈਗੀ ਹੈ
1: ਜੀ।
0: ਅੱਛਾ, ਇੱਕ ਹੁਣ ਆਪਾਂ ਪੁਰਾਣੇ ਜਾਣਦੇ ਹਾਂ, ਪਿੰਡਾਂ ਦੇ ਵਿੱਚ ਆਪਾਂ ਸਭ ਪਿੰਡਾਂ ਦੇ ਰਹਿਣ ਵਾਲੇ ਹਾਂ, ਸਾਰੇ ਜਾਣਦੇ ਹਾਂ ਕੋਹਲੂ ਦਾ ਤੇਲ, ਜਦੋਂ ਆਪਾਂ ਸਾਰੇ ਕਹਿੰਦੇ ਸੀ ਵੀ ਯਾਰ ਤੇਲ ਜਿਹੜਾ, ਇੱਕ ਤਾਂ ਹੁਣ ਤੋਂ ਕਿਉਂਕਿ ਅੱਜ ਕੱਲ੍ਹ ਤੇਲ ਜਿਹੜਾ ਹੈ ਉਹ ਆਪਾਂ ਸਾਰੇ ਜਾਣਦੇ ਕਿ ਕਿੱਦਾਂ ਦਾ ਬਣਨਾ ਸ਼ੁਰੂ ਹੋ ਗਿਆ ਜਾਂ ਕਿੱਦਾਂ ਬਣਾ ਕੇ ਲੋਕ ਵੇਚੀ ਜਾਂਦੇ ਹੈ, ਉਧਰਲੇ ਪਾਸੇ ਵੀ ਉਪਰਾਲਾ ਕੀਤਾ ਹੈ?
1: ਹਾਂਜੀ ਸਰ, ਮੇਰੇ ਕੋਲ ਹੈ ਜੀ, ਕੋਹਲੂ ਲੱਗਿਆ ਹੋਇਆ ਜੀ।
0: ਅੱਛਾ, ਪੁਰਾਣਾ ਸਟਾਈਲ ਹੀ ਹੈ?
1: ਹਾਂਜੀ, ਐਕਸਪੈਲਰ ਹੈ ਜੀ।
0: ਐਕਸਪੈਲਰ ਹੈ, ਹਾਂ ਹਾਂ
1: ਹਾਂਜੀ। ਉਹਦੇ ਵਿੱਚ ਅਸੀਂ ਆਪਣੇ ਤੇਲ ਤਿਆਰ ਕਰਦੇ ਹਾਂ, ਜਿਵੇਂ ਸਰੋਂ ਦਾ ਜੀ, ਪੀਲੀ ਸਰੋਂ ਦਾ,
0: ਅੱਛਾ,
1: ਨਾਰੀਅਲ ਦਾ ਜੀ, ਤਿਲਾਂ ਦਾ, ਅਲਸੀ ਦਾ,
0: ਅੱਛਾ,
1: ਤੇਲ ਅਸੀਂ ਆਪ ਤਿਆਰ ਕਰਦੇ ਹਾਂ ਜੀ। ਇਹਦੇ 'ਚੋਂ ਪੀਲੀ ਸਰੋਂ ਮੇਰੀ ਆਪਣੇ ਖੇਤ ਦੀ ਪ੍ਰੋਡਕਸ਼ਨ ਹੈ ਜੀ।
0: ਅੱਛਾ, ਬਾਕੀ ਤੁਸੀਂ ਇੱਧਰ ਉੱਧਰੋਂ ਕਰਦੇ ਹੋ?
1: ਹਾਂਜੀ ਹਾਂਜੀ, ਬਾਕੀ ਸਰ ਜਿਵੇਂ ਮਾਰਕੀਟ 'ਚੋਂ ਲੈਂਦੇ ਹਾਂ ਜੀ, ਪ੍ਰੋਸੈਸ ਅਸੀਂ ਖੁਦ ਕਰਦੇ ਹਾਂ ਜੀ।
0: ਅੱਛਾ ਅੱਛਾ ਅੱਛਾ, ਇਹਦਾ ਫਿਰ ਜਿਹੜਾ ਆਪਣਾ ਤੁਸੀਂ ਆਊਟਲੈਟ ਵੀ ਬਣਾਇਆ ਹੋਇਆ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਹੈ, ਕੀ ਹੋਮ ਡਿਲੀਵਰੀ ਰੱਖਿਆ ਹੋਇਆ?
1: ਨਹੀਂ, ਆਊਟਲੈਟ ਹੈ ਜੀ ਮੇਰਾ,
0: ਆਊਟਲੈਟ ਹੈਗਾ।
1: ਹਾਂਜੀ, ਇਹ ਮੇਰੀ ਬਾਈਕ ਦੇਖਦੇ ਆ ਜੀ।
0: ਅੱਛਾ, ਪਿੰਡਾਂ ਦੇ, ਪਿੰਡ 'ਚ ਹੀ ਰੱਖਿਆ ਆਊਟਲੈਟ ਜਾਂ ਮੋਗੇ ਰੱਖਿਆ ਫਿਰ?
1: ਮੋਗਾ ਜੀ, ਮੋਗਾ।
0: ਅੱਛਾ, ਸ਼ਹਿਰ ਦੇ ਵਿੱਚ ਰੱਖਿਆ ਹੋਇਆ?
1: ਹਾਂਜੀ,
0: ਠੀਕ ਹੈ, ਵਧੀਆ ਗੱਲ ਹੈ। ਅੱਛਾ ਦੇਖੋ ਏਕਮ ਜੀ, ਗੱਲ ਹੈ ਕਿ ਬੰਦਾ ਜਿੱਦਾਂ ਕਹਿੰਦੇ ਖੜੋਤ ਜ਼ਿੰਦਗੀ ਦਾ ਨਾਂ ਨਹੀਂ ਹੈ, ਆਪਾਂ ਨੇ ਨਾ ਅੱਗੇ ਹਰ ਬੰਦੇ ਦਾ ਹੁੰਦਾ ਹੈ ਕਿ ਜੇ ਹੁਣ ਆਟਾ ਚੱਕੀ ਲਾ ਲਈ ਯਾਰ, ਇਹਦੇ ਨਾਲ ਤਾਂ ਸੰਤੁਸ਼ਟੀ ਹੈ ਨਹੀਂ, ਅੱਗੇ ਵੀ ਕੰਮ ਨੂੰ ਵਧਾਉਣਾ ਹੁੰਦਾ ਹੈ, ਹੈ ਨਾ, ਜਾਂ ਕੰਮ ਦੇ ਵਿੱਚ ਕੋਈ ਨਵੀਨਤਾ ਲਿਆਉਣੀ ਹੁੰਦੀ ਹੈ, ਅਤੇ ਲਿਆਉਣੀ ਵੀ ਚਾਹੀਦੀ ਹੈ ਵੀ ਜ਼ਰੂਰੀ ਹੈ, ਅਤੇ ਤੁਹਾਡੇ ਕੋਲ ਤਾਂ ਤਜਰਬਾ ਹੈ, ਤੁਸੀਂ 14 ਸਾਲ ਤੋਂ ਸ਼ੁਰੂ ਕੀਤਾ ਹੈ, ਕੀ ਸੋਚਦੇ ਹੋ ਕਿ ਇਸ ਕੰਮ ਦੇ ਵਿੱਚ ਕਿੰਨੀ ਕੁ ਬਣ ਗਈ ਜਾਂ ਕਿਸ ਪੱਧਰ ਤੱਕ ਤੁਸੀਂ ਇਹਨੂੰ ਲੈ ਕੇ ਜਾਣਾ ਚਾਹੁੰਦੇ ਹੋ?
1: ਇਸ ਤੋਂ ਅੱਗੇ ਵੀ ਮੈਂ ਆਪਣਾ ਜਿਵੇਂ ਆਟੇ ਤੋਂ ਅੱਗੇ ਕੁਕੀਜ਼ ਵਗੈਰਾ ਜੀ, ਜਿਵੇਂ ਮਲਟੀਗ੍ਰੇਨ ਦੇ ਕੁਕੀਜ਼ ਹੋ ਗਏ ਜੀ, ਬਿਸਕੁਟ ਹੋ ਗਏ ਜੀ, ਉਹ ਅਸੀਂ ਤਿਆਰ ਕਰਨਾ ਸ਼ੁਰੂ ਕਰ ਰਹੇ ਹਾਂ ਜੀ ਜਲਦੀ।
0: ਅੱਛਾ,
1: ਹਾਂਜੀ, ਬਾਕੀ ਸੇਵੀਆਂ ਵਗੈਰਾ ਜੀ, ਕਿਉਂਕਿ ਬਹੁਤ ਸਾਰੇ ਆ ਜੀ ਜਿਹਨਾਂ ਨੂੰ ਅੱਜ ਕੱਲ੍ਹ ਐਲਰਜੀ ਆ ਜੀ, ਜਾਂ ਮਿਲਕ ਦੀ ਰੋਟੀ ਨਹੀਂ ਖਾ ਸਕਦੇ ਜੀ, ਜਿਵੇਂ ਬੱਚੇ ਆ ਜੀ, ਬੱਚਿਆਂ ਨੂੰ ਕਈਆਂ ਨੂੰ ਪ੍ਰੋਬਲਮ ਹੈਗੀ ਜੀ, ਉਹ ਇਹ ਹੈ ਕਿ ਮੋਟੇ ਅਨਾਜ ਦਾ ਮੁੜ ਕੇ ਬਿਸਕੁਟ ਖਾਣੇ ਸੌਖੇ ਆ ਜੀ, ਮਾਰਕੀਟ ਵਿੱਚ ਇਹ ਚੀਜ਼ ਦੀ ਡਿਮਾਂਡ ਹੈ ਜੀ।
0: ਕੋਈ ਇੱਦਾਂ ਦਾ ਮਾਰਕਾ ਮੁਰਕਾ ਲੈਣ ਦੀ ਵੀ ਕੋਸ਼ਿਸ਼, ਕਿਉਂਕਿ ਹੁਣ ਅੱਜ ਬਾਜ਼ਾਰੂ ਦੇਖੋ, ਆਪਾਂ ਜਦੋਂ ਬਾਜ਼ਾਰ 'ਚ ਜਾ ਕੇ ਕਿਸੇ ਚੀਜ਼ ਨੂੰ ਟੱਕਰ ਦੇਣੀ ਹੈ, ਉਹਦੇ ਲਈ ਹਜ਼ਾਰਾਂ ਤਰ੍ਹਾਂ ਦੀਆਂ ਅੱਗੇ ਬਹੁਤ ਸਾਰਾ ਕੁਛ ਸਾਨੂੰ ਜਿਹੜਾ ਹੈ ਚਾਹੀਦਾ ਹੈ, ਮਾਰਕੇ ਚਾਹੀਦੇ ਹੈ, ਆਪਣਾ ਨਾਮ ਚਾਹੀਦਾ ਹੈ, ਉਹਦੇ ਲਈ ਵੀ ਕੋਈ ਉਪਰਾਲਾ ਕਰਨੇ ਪਿਓ?
1: ਹਾਂਜੀ ਸਰ, ਮੇਰਾ ਇੱਕ ਮੈਗਰੋ ਫੂਡਸ ਦੇ ਨਾਂ 'ਤੇ ਹੈ ਜੀ।
0: ਅੱਛਾ,
1: ਹਾਂਜੀ, ਮੇਰਾ ਇੱਕ ਲੋਗੋ ਹੈ ਜੀ, ਇੱਕ ਐਗਰੋ ਫੂਡ ਦੇ ਨਾਂ 'ਤੇ ਮੇਰਾ ਰਜਿਸਟਰ ਹੈ।
0: ਅੱਛਾ, ਰਜਿਸਟਰਡ ਹੈਗਾ ਆ।
1: ਹਾਂਜੀ
0: ਜੀ ਸਰ, ਅਤੇ ਇਹਦੇ 'ਚ ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਯੂਨੀਵਰਸਿਟੀ ਨਾਲ ਤੁਹਾਡਾ ਰਾਬਤਾ ਹੈ, ਕਿਸੇ ਵੀ ਕੰਮ ਦੇ ਵਿੱਚ ਜਦੋਂ ਆਪਾਂ ਇਸ, ਖਾਸ ਕਰਕੇ ਇਸ ਕੰਮ ਦੇ ਵਿੱਚ, ਤੁਸੀਂ ਕੀ ਸੋਚਦੇ ਹੋ ਕਿ ਯੂਨੀਵਰਸਿਟੀ ਦੇ ਪੱਧਰ 'ਤੇ ਤੁਹਾਡੇ ਨਾਲ ਜੁੜੇ ਆ, ਤੁਹਾਨੂੰ

0: ਕੀ ਪ੍ਰਾਪਤੀਆਂ ਯੂਨੀਵਰਸਿਟੀ ਦੇ ਪੱਧਰ ਦੇ ਕੋਈ ਇਨਾਮ ਸਨਮਾਨ ਕੋਈ ਹਾਸਲ ਹੋਏ ਕਿਤੇ ਕੁਛ?
1: ਹਾਂਜੀ ਸਰ, ਕਈ ਥਾਈ ਮਤਲਬ ਸਨਮਾਨਿਤ ਕੀਤਾ ਜੀ, ਵੱਡੇ ਲੈਵਲ ਤਾਂ ਨਹੀਂ ਕਹਿ ਸਕਦੇ ਸਰ ਅਜੇ, ਹਾਂ ਇਹਨਾਂ ਸਿਲੈਕਟ ਕੀਤਾ ਸੀ, ਉਹ ਤੋਂ ਮੁੜ ਕੋਈ ਹੋਰ ਨੂੰ ਮਿਲ ਗਿਆ ਜੀ। ਮਤਲਬ ਯੂਨੀਵਰਸਿਟੀ ਦਾ ਵੀ ਇੱਕ ਬਹੁਤ ਵਧੀਆ ਉਪਰਾਲਾ ਜੀ। ਮਤਲਬ
0: ਸਮਾਲ ਸਕੇਲ ਇੰਡਸਟਰੀ ਦੇਖੋ, ਇਹਨੂੰ ਵੀ ਡਿਵੈਲਪ ਕਰਨਾ ਬੜਾ ਇੱਕ ਉਹ, ਜਿੱਦਾਂ ਕਹਿੰਦੇ ਯੂਨੀਵਰਸਿਟੀ ਦਾ ਵੀ ਉਪਰਾਲਾ ਹੈ, ਤੁਹਾਡਾ ਉਦਮ ਵੀ ਤਾਂ ਹੈ
1: ਸਰ। ਉਹ ਜਿਵੇਂ ਕੁਝ ਨਵੇਂ ਬੰਦੇ ਨੂੰ ਨਹੀਂ ਪਤਾ ਲੱਗਦਾ ਜੀ, ਹਾਂ ਯੂਨੀਵਰਸਿਟੀ ਦੇ ਜੋ ਡਾਕਟਰ ਸਾਹਿਬ ਹੈ ਉਹ ਇੱਕ ਚੰਗੀ ਗਾਈਡਲਾਈਨਸ ਦੇ ਦਿੰਦੇ ਆ ਜੀ, ਤੁਸੀਂ ਉਹ ਫਲਾਣੇ ਨੂੰ ਮਿਲੋ, ਉਹਨਾਂ ਨੂੰ ਮਿਲੋ ਜੀ, ਕਿਉਂਕਿ ਉਹਨਾਂ ਕੋਲ ਤਜਰਬਾ ਹੈ, ਕਾਫੀ ਕੁਛ ਸਿੱਖਣ ਨੂੰ ਮਿਲਦਾ ਜੀ, ਜੋ ਇਹ ਰਿਕਮੈਂਡ ਕਰਦੇ ਜਿਹਨਾਂ ਕੋਲ ਭੇਜਦੇ ਆ ਜੀ।
0: ਅੱਛਾ ਏਕਮ ਜੀ, ਕਈ ਚੀਜ਼ਾਂ 'ਚ ਨਾ ਅਸੀਂ ਕੁਛ ਆਰਥਿਕਤਾ ਕਰਕੇ ਜਾਂ ਪੈਸੇ ਕਰਕੇ ਆਪਾਂ ਪਿੱਛੇ ਰਹਿ ਜਾਂਦੇ ਹਾਂ ਕਿ ਯਾਰ ਇੰਨੇ ਪੈਸਿਆਂ ਦਾ ਜੁਗਾੜ ਕਿੱਥੋਂ ਹੋਊਗਾ, ਕਿੱਥੋਂ ਕੰਮ ਕਰ ਲਾਂਗੇ। ਬਹੁਤੇ ਸਾਡੇ ਨੌਜਵਾਨ ਜਿਹੜੇ ਇਸ ਪੱਖੋਂ ਵੀ ਰਹਿ ਜਾਂਦੇ ਕਿਤੇ ਨਾ ਕਿਤੇ ਪਿੱਛੇ। ਆਟਾ ਚੱਕੀ ਲਈ ਜਿੱਦਾਂ ਤੁਸੀਂ ਕੀਤਾ ਕਿ ਥੋੜ੍ਹਾ ਜਿਹਾ ਇਹਦੇ ਲਈ ਸਰਕਾਰੀ ਤੌਰ ਦੇ ਉੱਤੇ ਵੀ ਕੁਛ ਉਪਰਾਲੇ ਕੀਤੇ ਜਾ ਰਹੇ ਆ, ਮਦਦ ਕੀਤੀ ਜਾ ਰਹੀ ਹੈ, ਸਬਸਿਡੀ ਹੈ, ਕੁਛ ਹੈ ਇੱਦਾਂ ਦੇ ਫਾਇਦੇ ਇਹਦੇ 'ਚ?
1: ਹਾਂਜੀ ਸਰ, ਇਹ 'ਚ ਹੈ ਸਬਸਿਡੀ ਹੈ ਜੀ।
0: ਜਾਂ ਕਨੈਕਸ਼ਨ ਨੂੰ ਲੈ ਕੇ ਸਭ ਤੋਂ ਵੱਡੀ ਸਮੱਸਿਆ ਕਨੈਕਸ਼ਨ ਦੀ ਆ ਜਾਂਦੀ ਹੈ?
1: ਕਨੈਕਸ਼ਨ ਸਰ ਮਿਲ ਜਾਂਦਾ ਜੀ, ਜੇ ਆਪਣਾ ਸਭ ਤੋਂ ਪਹਿਲਾਂ ਸਮਾਲ ਸਕੇਲ ਇੰਡਸਟਰੀ ਤੋਂ ਸਰਟੀਫਿਕੇਟ ਮਿਲ ਜੇ ਤਾਂ ਜੀ। ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆ ਰਹੀਆਂ ਸਰ, ਉਹ ਨੋਰਮਲੀ ਮਿਲ ਜਾਂਦਾ ਸਾਰਾ ਕੁਛ।
0: ਅੱਛਾ, ਹੋ ਜਾਂਦੀ ਹੈ, ਸਰਕਾਰ ਮਦਦ ਵੀ ਕਰਦੀ ਹੈ।
1: ਹਾਂਜੀ ਬਿਲਕੁਲ ਜੀ।
0: ਚਲੋ ਏਕਮ ਜੀ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ, ਤੁਹਾਡੇ ਵਾਂਗੂ ਹੋਰ ਵੀ ਸਾਡੇ ਜਿਹੜੇ ਬੱਚੇ ਪਿੰਡਾਂ 'ਚ ਰਹਿਣ ਵਾਲੇ ਹੈ, ਇਸੇ ਚੀਜ਼ ਨੂੰ ਆਪਣੇ ਮਨ 'ਚ ਨਜ਼ਰ 'ਚ ਰੱਖ ਕੇ ਕਿ ਅਸੀਂ ਬਾਹਰਾਂ ਜਾਣ ਦੀ ਬਜਾਏ ਉੱਥੇ ਜਾ ਕੇ ਇੰਨੀਆਂ ਮਿਹਨਤਾਂ ਕਰਨ ਦੀ ਬਜਾਏ ਅਤੇ ਇੱਥੇ ਆਪਣੇ ਘਰ ਦੇ ਰਹਿ ਵਿੱਚ ਰਹਿ ਕੇ ਬਾਕੀਆਂ ਲਈ ਵੀ ਰੁਜ਼ਗਾਰ ਪੈਦਾ ਕਰੀਏ, ਹੈ ਨਾ, ਆਪ ਤਾਂ ਅਸੀਂ ਕਮਾਈਏ ਅਤੇ ਬਾਕੀਆਂ ਲਈ ਵੀ ਰੁਜ਼ਗਾਰ ਦਾ ਵਾਇਸ ਬਣੀਏ। ਅਤੇ ਬਹੁਤ ਬਹੁਤ ਸ਼ੁਕਰੀਆ ਦਿਹਾਤੀ ਪ੍ਰੋਗਰਾਮ ਤੁਹਾਡੇ ਨਾਲ ਸਾਂਝ ਪਾਉਣ ਲਈ।
2: ਸਾਰਿਆਂ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
3: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
2: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
4: ਕਿਸਾਨ ਵੀਰੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਾੜੀ ਰੁੱਤ ਦੇ ਫਸਲਾਂ ਦੀ ਬਿਜਾਈ ਦਾ ਸਮਾਂ ਹੁਣ ਨਜ਼ਦੀਕ ਆ ਚੱਲਿਆ ਹੈ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜਾ ਬੀਜਾਂ ਦਾ ਪ੍ਰਬੰਧਨ ਹੈ ਅਤੇ ਉਹਨਾਂ ਦੀ ਉਪਲਬਧਤਾ ਹੈ ਉਸ ਦੇ ਬਾਰੇ ਅੱਜ ਅਸੀਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਹੈਗੀ ਹੈ ਸਾਂਝੀ ਕਰਾਂਗੇ। ਸੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹਾੜੀ ਦੌਰਾਨ ਪੰਜਾਬ ਦੇ ਵਿੱਚ ਅਨਾਜ ਦੇ ਵਿੱਚ ਕਣਕ ਅਤੇ ਜੌਂ ਦੀ ਖੇਤੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਜੇ ਅਸੀਂ ਦਾਲਾਂ ਦੀ ਗੱਲ ਕਰੀਏ, ਛੋਲੇ, ਮਸਰ, ਪਕਾਵੇਂ ਮਟਰ, ਇਹ ਜਿਹੜੀਆਂ ਫਸਲਾਂ ਇਹਨਾਂ ਦੀ ਖੇਤੀ ਕੀਤੀ ਜਾਂਦੀ ਹੈ। ਤੇਲ ਬੀਜ ਦੇ ਵਿੱਚ ਰਾਇਆ ਸਰੋਂ, ਗੋਭੀ ਸਰੋਂ, ਤੋਰੀਆ, ਤਾਰਾ ਮੀਰਾ ਅਤੇ ਅਲਸੀ ਇਹ ਪ੍ਰਮੁੱਖ ਨੇ। ਇਸੇ ਤਰ੍ਹਾਂ ਸਾਡਾ ਜਿਹੜਾ ਹਰਾ ਚਾਰਾ ਹੈ ਸਾਡੇ ਪਸ਼ੂ ਧਨ ਦੇ ਲਈ, ਸਾਡੇ ਦੁਧਾਰੂ ਪਸ਼ੂਆਂ ਦੇ ਲਈ, ਉਸ ਦੇ ਵਿੱਚ ਬਰਸੀਮ ਜਿਹੜੀ ਪ੍ਰਮੁੱਖ ਫਸਲ ਹੈ, ਇਸ ਤੋਂ ਇਲਾਵਾ ਜਵੀ ਅਤੇ ਰਾਈ ਘਾਹ ਵੀ ਜਿਹੜੇ ਹੈਗੇ ਨੇ ਉਹ ਵੀ ਕਾਫੀ ਤਾਦਾਦ ਵਿੱਚ ਬੀਤੇ ਜਾਂਦੇ ਨੇ। ਸੋ ਇਹਨਾਂ ਦੇ ਵਿੱਚ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਕਿਹੜੇ ਕਿਹੜੀਆਂ ਫਸਲਾਂ ਦੇ ਬੀਜ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜੇ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਉਹ ਸਾਡੇ ਕਿਸਾਨ ਵੀਰਾਂ ਤੱਕ ਪਹੁੰਚ ਸਕਣ। ਸੋ ਸਾਨੂੰ ਪਤਾ ਹੈ ਕਿ ਸਾਡਾ ਜਿਹੜਾ ਪੰਜਾਬ ਹੈ ਇੱਥੇ ਜਿਹੜਾ ਹੈਗਾ ਮਨੁੱਖੀ ਖੁਰਾਕ ਹੈ ਸਾਡੀ ਮੁੱਖ ਤੌਰ ਦੇ ਉੱਤੇ ਜਿਹੜੀ ਹੈ ਕਣਕ ਹੈ ਅਤੇ ਕਣਕ ਦੇ ਥੱਲੇ ਜਿਹੜਾ ਸਾਡਾ ਰਕਬਾ ਹੈ ਉਹ ਤਕਰੀਬਨ 35 ਲੱਖ ਹੈਕਟੇਅਰ ਜਾਂ ਇਸ ਤੋਂ ਵੀ ਕਈ ਵਾਰ ਜ਼ਿਆਦਾ ਕਣਕ ਦੇ ਜਿਹੜੀ ਖੇਤੀ ਥੱਲੇ ਆ ਜਾਂਦਾ ਹੈ ਅਤੇ ਕਣਕ ਦੀ ਜਿਹੜੀ ਪ੍ਰੋਡਕਸ਼ਨ ਹੈ ਜੇ ਆਪਾਂ ਉਹਦੀ ਗੱਲ ਕਰੀਏ ਤਾਂ ਪਿਛਲੇ ਸਾਲ ਜਿਹੜੀ ਹੈ 188 ਲੱਖ ਟਨ ਤੋਂ ਵੀ ਜ਼ਿਆਦਾ ਜਿਹੜਾ ਹੈਗਾ ਪੰਜਾਬ ਨੇ ਕਣਕ ਦੀ ਜਿਹੜੀ ਪੈਦਾਵਾਰ ਕਰਕੇ ਦੇਸ਼ ਨੂੰ

ਦਿੱਤੀ ਹੈ। ਸੋ ਕਣਕ ਜਿਹੜੀ ਸਾਡੀ ਇੱਕ ਮੁੱਖ ਅਨਾਜ ਦੇ ਤੌਰ 'ਤੇ ਫਸਲ ਹੈ ਅਤੇ ਕਣਕ ਦੇ ਵਿੱਚ ਸਾਡੇ ਕੋਲ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਨਵੀਆਂ ਨਵੀਆਂ ਕਿਸਮਾਂ ਵਿਕਸਿਤ ਕੀਤੀਆਂ ਨੇ, ਜਿਨ੍ਹਾਂ ਵਿੱਚੋਂ PBW 872 ਕਿਸਮ ਪਹਿਲੀ ਵਾਰ ਦੇਣ ਜਾ ਰਹੀ ਹੈ, ਜਿਹੜੇ ਕਿ ਜਿਹੜਾ ਔਸਤ ਝਾੜ ਹੈ ਇਸ ਕਿਸਮ ਦਾ 24.5 ਕੁਇੰਟਲ ਦੇ ਕਰੀਬ ਹੈ। ਅਤੇ ਇਹ ਜਿਹੜੀ ਕਣਕ ਹੈਗੀ ਹੈ ਪੀਲੀ ਅਤੇ ਭੂਰੀ ਕੁੰਗੀ ਦਾ ਕਾਫੀ ਹੱਦ ਤੱਕ ਟਾਕਰਾ ਕਰਨ ਦੇ ਸਮਰੱਥ ਹੈ। ਇਸ ਤੋਂ ਇਲਾਵਾ ਇਸ ਨੂੰ ਜਿਹੜੇ ਹੈਗੇ ਥੋੜ੍ਹਾ ਜਿਹਾ ਖਾਦ ਦੀ ਮਾਤਰਾ ਜਿਹੜੀ ਵੱਧ ਸਿਫਾਰਸ਼ ਕੀਤੀ ਗਈ ਹੈ। ਅਤੇ ਇਹ ਜਿਹੜੀ ਕਣਕ ਹੈ ਇਹ ਤਕਰੀਬਨ 153 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਯੂਨੀਵਰਸਿਟੀ ਨੇ 2022 ਦੇ ਵਿੱਚ ਜਿਹੜੀ ਕਣਕ ਦਿੱਤੀ ਸੀ PBW 826, ਉਹ ਸਾਡੇ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਬਹੁਤ ਹੀ ਮਕਬੂਲ ਹੋਈ ਹੈ। ਇਸ ਕਿਸਮ ਦਾ ਝਾੜ ਵੀ ਜਿਹੜਾ ਹੈ ਔਸਤ ਝਾੜ ਜੇ ਆਪਾਂ ਗੱਲ ਕਰੀਏ ਤਾਂ ਤਕਰੀਬਨ 24 ਕੁਇੰਟਲ ਹੈ। ਅਤੇ ਇਹ ਵੀ ਇਹ ਜਿਹੜੀ ਕਣਕ ਹੈਗੀ ਇਹ ਵਾਲੀ ਕਿਸਮ ਹੈ ਖਾਸ ਤੌਰ 'ਤੇ 148 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਖੇਤ ਵੀ ਸਾਡਾ ਜਿਹੜਾ ਜਲਦੀ ਖਾਲੀ ਕਰ ਦਿੰਦੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀਆਂ ਹੋਰ ਕਿਸਮਾਂ ਨੇ, ਜਿਹੜੇ ਕਿਸਾਨ ਵੀਰ ਖਾਸ ਤੌਰ 'ਤੇ ਹੈਪੀ ਸੀਡਰ ਨਾਲ ਬਿਜਾਈ ਕਰਨਾ ਚਾਹੁੰਦੇ ਨੇ, ਉਹਨਾਂ ਦੇ ਲਈ PBW 869 ਕਿਸਮ ਉਪਲਬਧ ਹੈ। ਇਹ ਕਿਸਮ ਦੀ ਖਾਸੀਅਤ ਹੈ ਕਿ ਜਦੋਂ ਇਸ ਨੂੰ ਹੈਪੀ ਸੀਡਰ ਨਾਲ ਬਿਜਾਈ ਕਰਦੇ ਹਾਂ ਤਾਂ ਇਸ ਦੀ ਜਿਹੜੀ ਸ਼ੁਰੂਆਤੀ ਜਿਹੜੀ ਇਸਨੇ ਗਰੋਥ ਲੈਣੀ ਹੈ, ਜੰਮ ਲੈਣਾ ਹੈ, ਉਹ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ ਅਤੇ ਕਣਕ ਫਟਾਫਟ ਜਿਹੜੀ ਖੇਤ ਦੇ ਵਿੱਚੋਂ ਬਾਹਰ ਆ ਜਾਂਦੀ ਹੈ। ਸੋ ਜਿਹਨਾਂ ਕਿਸਾਨ ਵੀਰਾਂ ਨੇ ਹੈਪੀ ਸੀਡਰ ਨਾਲ ਬਿਜਾਈ ਕਰਨੀ ਹੈ ਖੜ੍ਹੇ ਖਰਚਿਆਂ ਦੇ ਵਿੱਚ, ਤਾਂ PBW 869 ਕਿਸਮ ਨੂੰ ਜਿਹੜੀ ਤਰਜੀਹ ਦੇ ਸਕਦੇ ਨੇ। ਇਹ ਜਿਹੜੀ ਕਿਸਮ ਹੈ ਤਕਰੀਬਨ 158 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਜਿਹੜਾ ਔਸਤ ਝਾੜ ਹੈਗਾ 23 ਕੁਇੰਟਲ ਤੋਂ ਜ਼ਿਆਦਾ ਹੈ। ਇਹ ਵੀ ਜਿਹੜੀ ਕਿਸਮ ਹੈ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ ਹੈ। ਭੂਰੀ ਕੁੰਗੀ ਨੂੰ ਬਿਲਕੁਲ ਇਹ ਜਿਹੜੀ ਹੈਗੀ ਆ ਟਾਕਰਾ ਦਿੰਦੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਕਿਸਮਾਂ ਨੇ ਜਿਨ੍ਹਾਂ ਦੇ ਵਿੱਚੋਂ PBW 824 ਪ੍ਰਮੁੱਖ ਹੈ। ਇਸ ਦਾ ਝਾੜ ਵੀ ਕਿਸਾਨ ਵੀਰੋ 23 ਕੁਇੰਟਲ ਤੋਂ ਜ਼ਿਆਦਾ ਹੈ ਔਸਤ ਝਾੜ, ਅਤੇ ਤਕਰੀਬਨ 156 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੀ ਹੀਟ ਟੋਲਰੈਂਟ ਜਿਹੜੇ ਆਪਾਂ ਕਹਿੰਦੇ ਗਰਮੀ ਸਹਿਣ ਦੀ ਸਮਰੱਥਾ ਜਿਨ੍ਹਾਂ ਕਿਸਮਾਂ ਦੇ ਵਿੱਚ ਹੈ ਉਹਨਾਂ ਵਿੱਚੋਂ ਇੱਕ ਪ੍ਰਮੁੱਖ ਹੈ PBW 766 ਕਿਸਮ। ਇਹ ਕਿਸਮ ਜਿਹੜੀ ਹੈ ਇਸ ਦਾ ਜਿਹੜਾ ਔਸ ਝਾੜ ਹੈ ਇਹ ਵੀ ਤਕਰੀਬਨ 23 ਕੁਇੰਟਲ ਤੋਂ ਜ਼ਿਆਦਾ ਹੈ। ਪੀਲੀ ਅਤੇ ਭੂਰੀ ਕੁੰਗੀ ਦਾ ਜਿਹੜਾ ਹੈਗਾ ਪੀਲੀ ਕੁੰਗੀ ਦਾ ਦਰਮਿਆਨਾ ਟਾਕਰਾ ਕਰਦੀ ਹੈ ਅਤੇ ਭੂਰੀ ਕੁੰਗੀ ਤੋਂ ਬਿਲਕੁਲ ਰਹਿਤ ਹੈ। ਇਹ ਤਕਰੀਬਨ 155 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ। ਕਿਸਾਨ ਵੀਰੋ ਜਿਹੜੀ ਮੈਂ ਪਹਿਲਾਂ ਵੀ ਦੋ ਕਿਸਮਾਂ ਦੱਸੀਆਂ ਨੇ PBW 872 ਅਤੇ PBW 826, ਇਹ ਵੀ ਗਰਮੀ ਨੂੰ ਸਹਿਣ ਦੀ ਸਮਰੱਥਾ ਰੱਖਦੀਆਂ ਨੇ, ਕਿਉਂਕਿ ਕਈ ਵਾਰ ਸਾਡਾ ਜਿਹੜਾ ਦੇਖਿਆ ਹੈ ਵੀ ਮਾਰਚ ਮਹੀਨੇ ਦੇ ਵਿੱਚ ਜਿਹੜਾ ਤਾਪਮਾਨ ਹੈਗਾ ਔਸਤ ਨਾਲੋਂ ਵੱਧ ਜਾਂਦਾ ਹੈ ਅਤੇ ਕਣਕ ਦੇ ਝਾੜ 'ਤੇ ਬਹੁਤ ਹੀ ਬੁਰਾ ਅਸਰ ਪੈਂਦਾ ਹੈ। ਸੋ ਇਹ 3 ਕਿਸਮਾਂ ਜਿਨ੍ਹਾਂ ਦੇ ਵਿੱਚ ਆਪਾਂ ਗੱਲ ਕੀਤੀ ਹੈ, PBW 872 ਨਵੀਂ ਕਿਸਮ ਹੈ, PBW 826 ਹੈ ਅਤੇ PBW 766 ਹੈ। ਇਹ 3 ਕਿਸਮਾਂ ਜਿਹੜੀਆਂ ਨੇ ਇਹ ਗਰਮੀ ਨੂੰ ਸਹਾਰਨ ਦੀ ਸਮਰੱਥਾ ਰੱਖਦੀਆਂ ਨੇ। ਇਸ ਤੋਂ ਇਲਾਵਾ ਸਾਡੇ ਕੋਲ ਸਾਡੀਆਂ ਜਿਹੜੀਆਂ ਪੁਰਾਣੀਆਂ ਕਿਸਮਾਂ ਨੇ ਜਿਹੜੀਆਂ ਕਿ ਬਹੁਤ ਹੀ ਕਿਸਾਨ ਵੀਰਾਂ ਦੇ ਵਿੱਚ ਜਿਹਨਾਂ ਨੇ ਪਾਪੂਲਰ ਰਹੀਆਂ ਨੇ, ਖਾਸ ਤੌਰ 'ਤੇ PBW 725 ਕਿਸਮ ਹੈ। ਇਸ ਦਾ ਔਸਤ ਝਾੜ ਜਿਹੜਾ ਇਹ ਵੀ 23 ਕੁਇੰਟਲ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ PBW 677 ਹੈ, ਇਹ ਵੀ ਤਕਰੀਬਨ 23 ਕੁਇੰਟਲ ਇਸ ਦਾ ਔਸਤ ਝਾੜ ਆ ਜਾਂਦਾ ਹੈ। ਇਹ ਦੋਨੇ ਕਿਸਮਾਂ ਜਿਹੜੀਆਂ ਨੇ ਕਿਸਾਨ ਵੀਰੋ, ਇਹ ਖਾਸ ਤੌਰ 'ਤੇ ਜਿੱਥੇ ਕਿਸਾਨ ਵੀਰਾਂ ਨੇ ਪਾਪੂਲਰ ਦੇ ਵਿੱਚ ਕਣਕ ਦੀ ਬਿਜਾਈ ਕਰਨੀ ਹੈ ਉਹਨਾਂ ਦੇ ਲਈ ਬਹੁਤ ਹੀ ਵਧੀਆ ਦੋ ਕਿਸਮਾਂ ਨੇ। ਸੋ ਇਸ ਤੋਂ ਇਲਾਵਾ ਸਾਡੇ ਕੋਲ ਕਿਸਾਨ ਵੀਰੋ ਘਰ ਖਾਣ ਦੇ ਲਈ ਆਟੇ ਦੇ ਲਈ ਜਿੱਦੀ ਰੋਟੀ ਬਹੁਤ ਬਣਦੀ ਵਧੀਆ ਬਣਦੀ ਹੈ, ਖਾਸ ਗੁਣਾਂ ਵਾਲੀ ਕਿਸਮ ਹੈਗੀ ਹੈ PBW 641। ਇਸ ਦਾ ਬੇਸ਼ੱਕ ਔਸਤ ਝਾੜ ਥੋੜ੍ਹਾ ਘੱਟ ਹੈ, 17 ਕੁਇੰਟਲ ਤੋਂ ਫਿਰ ਵੀ ਜ਼ਿਆਦਾ ਆ ਜਾਂਦਾ ਹੈ। ਪੀਲੀ ਕੁੰਗੀ ਦਾ ਕਾਫੀ ਹੱਦ ਤੱਕ ਟਾਕਰਾ ਵੀ ਕਰ ਲੈਂਦੀ ਹੈ, ਭੂਰੀ ਕੁੰਗੀ ਬਿਲਕੁਲ ਨਹੀਂ ਪੈਂਦੀ ਇਸ ਕਿਸਮ ਨੂੰ, ਅਤੇ ਪਰੰਤੂ ਇਸ ਦੀ ਜਿਹੜੀ ਰੋਟੀ ਦੀ ਕੁਆਲਿਟੀ ਹੈ ਬਹੁਤ ਹੀ ਉੱਤਮ ਕਿਸਮ ਦੀ ਹੈ। ਸੋ ਜਿਹੜੇ ਕਿਸਾਨ ਵੀਰ ਇਸ ਕਿਸਮ ਦੀ ਸਪੈਸ਼ਲਟੀ ਕਿਸਮ ਦੀ ਕੋਈ ਖੇਤੀ ਕਰਨਾ ਚਾਹੁੰਦਾ ਹੈ ਜਾਂ ਆਪਣੇ ਘਰ ਦੇ ਲਈ ਇਸ ਦੀ ਪ੍ਰੋਡਕਸ਼ਨ ਕਰਨਾ ਚਾਹੁੰਦਾ ਹੈ ਤਾਂ PBW 146 ਕਿਸਮ ਨੂੰ ਤਰਜੀਹ ਦੇਣੀ ਚਾਹੀਦੀ ਹੈ, ਜਿਸ ਦੀ ਰੋਟੀ ਬਹੁਤ ਹੀ ਉੱਤਮ ਕਿਸਮ ਦੀ ਬਣਦੀ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਜ਼ਿਆਦਾ ਜਿੰਕ ਜਿਹੜੀ ਕਿਸਮਾਂ ਦੇ ਵਿੱਚ ਦਾਣਿਆਂ 'ਚ ਪਾਈ ਜਾਂਦੀ ਹੈ ਉਹ ਕਿ 2 ਕਿਸਮਾਂ ਰਿਲੀਜ਼ ਕੀਤੀਆਂ ਨੇ, ਉਹਨਾਂ ਦੇ ਵਿੱਚ ਆਪਾਂ ਗੱਲ ਕੀਤੀ PBW 1 ਪ੍ਰਮੁੱਖ ਕਿਸਮਾਂ ਨੇ PBW 752, ਇਹ ਦੋ ਕਿਸਮਾਂ ਜਿਹੜੀ ਕਿ 2019 ਦੇ ਵਿੱਚ, ਜਿਹੜੀ PBW 2 ਹੈ ਨਵੀਂ ਕਿਸਮ ਹੈ, 2023 ਦੇ ਵਿੱਚ ਇਸ ਨੂੰ ਰਿਲੀਜ਼ ਕੀਤਾ ਗਿਆ ਸੀ। ਇਸ ਦਾ ਔਸਤ ਝਾੜ 23 ਕੁਇੰਟਲ ਹੈ ਅਤੇ ਪੀਲੀ ਅਤੇ ਭੂਰੀ ਕੁੰਗੀ ਰਹਿਤ ਹੈ। 154 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਕੱਦ ਜਿਹੜਾ 100 ਸੈਂਟੀਮੀਟਰ ਹੈ।

ਇਸ ਤੋਂ ਇਲਾਵਾ ਜਿਹੜੀ ਪਹਿਲੀ ਕਿਸਮ ਹੈ PBW1 ਜਿੰਕ, ਇਸ ਦਾ ਔਸ ਝਾੜ ਵੀ 23 ਕੁਇੰਟਲ ਦੇ ਆਸ ਪਾਸ ਹੈ ਅਤੇ ਇਹ 151 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ। ਸੋ ਕਿਸਾਨ ਵੀਰੋ, ਇਹ ਤਾਂ ਸਾਡੇ ਕੋਲ ਸਮੇਂ ਸਿਰ ਬਿਜਾਈ ਵਾਲੀਆਂ ਕਿਸਮਾਂ ਸਨ। ਸੋ ਜੇ ਆਪਾਂ ਲੇਟ ਬਿਜਾਈ ਕਰਨੀ ਪੈ ਜਾਏ ਸਾਨੂੰ, ਤਾਂ ਉਸ ਦੇ ਲਈ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਮਾਂ ਮੌਜੂਦ ਨੇ। ਉਹਨਾਂ ਦੇ ਵਿੱਚੋਂ ਪ੍ਰਮੁੱਖ ਕਿਸਮਾਂ ਨੇ PBW752, ਜਿਹੜੀ ਕਿ 2019 ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਨੇ ਰਿਲੀਜ਼ ਕੀਤੀ ਹੈ ਤੁਹਾਡੇ ਲਈ, ਅਤੇ ਇਸ ਦੂਸਰੀ ਕਿਸਮ ਹੈ PBW771। ਇਹ ਦੋਨੇ ਅਤੇ ਇਸ ਤੋਂ ਇਲਾਵਾ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮਨੁੱਖੀ ਖੁਰਾਕ ਲਈ ਛਿਲਕਾ ਰਹਿਤ ਕਿਸਮ ਵੀ ਜਿਹੜੀ ਵਿਕਸਿਤ ਕੀਤੀ ਹੈ, ਜਿਹੜੀ ਕਿ 2019 ਦੇ ਵਿੱਚ ਰਿਲੀਜ਼ ਕਰ ਦਿੱਤੀ ਗਈ ਸੀ PL 891। ਇਹ ਕਿਸਮ ਦੀ ਬੜੀ ਵੱਡੀ ਖਾਸੀਅਤ ਹੈ ਕਿ ਇਸ ਦੇ ਜਿਹੜਾ ਹੈਗਾ ਜੌਂ ਦੇ ਉੱਤੇ, ਜਿਵੇਂ ਸਾਨੂੰ ਪਤਾ ਹੈ ਕਿ ਹਰਕ ਦੇ ਜੌਂ ਦੇ ਉੱਤੇ ਛਿਲਕਾ ਹੁੰਦਾ ਹੈ, ਪਰੰਤੂ ਇਸ ਜਿਹੜੇ ਜੌਂ ਨਿਕਲਦੇ ਨੇ ਬਿਲਕੁਲ ਕਣਕ ਦੇ ਦਾਣੇ ਵਾਂਗ ਹੁੰਦੇ ਨੇ, ਯਾਨੀ ਕਿ ਇਹਨਾਂ ਦੇ ਉੱਤੇ ਦਾਣੇ ਉੱਪਰ ਛਿਲਕਾ ਮੌਜੂਦ ਨਹੀਂ ਹੁੰਦਾ। ਅਤੇ ਇਸ ਦੇ ਵਿੱਚ 4% ਬੀਟਾ ਗਲੂਕੋਨ ਅਤੇ 12% ਪ੍ਰੋਟੀਨ ਇਹ ਪਾਇਆ ਜਾਂਦਾ ਹੈ। ਇਹ ਜਿਹੜੇ ਹੈਗੀ ਜੌਂ ਨੇ, ਇਹ ਸਾਡੇ ਮਨੁੱਖੀ ਸਿਹਤ ਦੇ ਲਈ ਬਹੁਤ ਹੀ ਵਧੀਆ ਕਿਸਮ ਹੈ ਅਤੇ ਇਸ ਦੇ ਨਾਲ ਸਾਨੂੰ ਜਿਹੜੀਆਂ ਦਿਲ ਦੀਆਂ ਬਿਮਾਰੀਆਂ ਉਸ ਨਾਲ ਲੜਨ ਦੇ ਲਈ ਵੀ ਟਾਕਰਾ ਕਰਨ ਦਾ ਸਮਰੱਥਾ ਮਿਲਦੀ ਹੈ। ਇਸ ਤੋਂ ਇਲਾਵਾ ਕਿਸਾਨ ਵੀਰੋ, ਪਸ਼ੂਆਂ ਦੇ ਹਰੇ ਚਾਰੇ ਲਈ ਜਾਂ ਉਹਨਾਂ ਦੇ ਦਾਣੇ ਦੇ ਲਈ ਸਾਡੇ ਕੋਲ 2 ਜੌਂ ਦੀਆਂ ਕਿਸਮਾਂ ਮੌਜੂਦ ਨੇ, PL 807 ਅਤੇ PL 426। ਇਹ ਦੋਵੇਂ ਕਿਸਮਾਂ ਵੀ ਕਿਸਾਨਾਂ ਦੇ ਵਿੱਚ ਬਹੁਤ ਹੀ ਵਧੀਆ ਮਕਬੂਲ ਨੇ। ਸੋ ਇਹ ਸੀ ਜੀ ਸਾਡੀਆਂ ਜਿਹੜੀਆਂ ਅਸੀਂ ਅਨਾਜਾਂ ਦੀਆਂ ਗੱਲ ਕਰ ਰਹੇ ਸੀ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿਸਾਨ ਵੀਰੋ, ਜਿਹੜੀਆਂ ਆਪਣੇ ਕੋਲ ਮਟਰ, ਛੋਲੇ, ਮਸਰ ਵਗੈਰਾ ਆਪਾਂ ਬੀਜਣੇ ਨੇ, ਯਾਨੀ ਕਿ ਜੇ ਆਪਾਂ ਗੱਲ ਕਰੀਏ ਤਾਂ ਦਾਲਾਂ ਜਿਹੜੀਆਂ ਹਾੜੀ ਰੁੱਤ ਦੇ ਦੌਰਾਨ ਅਸੀਂ ਬੀਜਣੀਆਂ ਨੇ, ਉਹਨਾਂ ਦੇ ਵਿੱਚ ਜੇ ਅਗਰ ਛੋਲਿਆਂ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ, ਇੱਕ ਨਵੀਂ ਕਿਸਮ ਹੈ PBG10। 2023 ਦੇ ਵਿੱਚ ਬੇਸ਼ੱਕ ਦਿੱਤੀ ਸੀ। ਇਸ ਦੇ ਦਾਣੇ ਮੋਟੇ ਭੂਰੇ ਰੰਗ ਦੇ ਅਤੇ ਇਸ ਦਾ ਜਿਹੜਾ ਦਾਣੇ ਦਾ ਭਾਰ ਹੈ ਕਾਫੀ ਜ਼ਿਆਦਾ ਹੁੰਦਾ ਹੈ, ਦਾਣੇ ਕਿਉਂਕਿ ਮੋਟੇ ਕਾਫੀ ਨੇ, ਇਸ ਕਰਕੇ ਇਹਦਾ ਜਿਹੜਾ ਬੀਜ ਦੀ ਮਾਤਰਾ ਹੈ ਉਹ ਵੀ ਆਮ ਛੋਲਿਆਂ ਨਾਲੋਂ ਥੋੜ੍ਹੀ ਜਿਹੀ ਵੱਧ ਪਾਉਣੀ ਪੈਂਦੀ ਹੈ। ਤਕਰੀਬਨ 30 ਕਿਲੋ ਪ੍ਰਤੀ ਏਕੜ ਇਸਦਾ ਸੀਡ ਜਿਹੜਾ ਬੀਜ ਵਰਤਣਾ ਪੈਂਦਾ ਹੈ। ਇਸ ਕਿਸਮ ਦਾ ਜਿਹੜਾ ਬੀਜ ਹੈ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੋਲ ਉਪਲਬਧ ਹੈ ਜੀ। ਸਾਡੇ ਜਿਹੜੇ ਕਿਸਾਨ ਮੇਲੇ ਸਤੰਬਰ ਦੇ ਵਿੱਚ ਅੱਗੇ ਲੱਗਣੇ ਨੇ, ਉਹਨਾਂ ਦੇ ਵਿੱਚ ਇਹਨਾਂ ਸਾਰੀਆਂ ਕਿਸਮਾਂ ਦੇ ਬੀਜ ਤੁਹਾਨੂੰ ਦਿੱਤੇ ਜਾਣੇ ਨੇ। ਅਤੇ ਇਸਦਾ ਜਿਹੜਾ ਔਸ ਝਾੜ ਦੀ ਜੇ ਆਪਾਂ ਗੱਲ ਕਰੀਏ ਤਾਂ ਤਕਰੀਬਨ 9 ਕੁਇੰਟਲ ਪ੍ਰਤੀ ਏਕੜ ਇਸਦਾ ਜਿਹੜਾ ਔਸ ਝਾੜ ਆ ਜਾਂਦਾ ਹੈ ਇਸ ਕਿਸਮ ਦਾ, ਅਤੇ ਇਹ 153 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੀ ਮੀਡੀਅਮ ਮੋਟਾਈ ਵਾਲੀ ਕਿਸਮ ਹੈ ਉਸ ਦੇ ਵਿੱਚ ਕਿਸਾਨ ਵੀਰੋ, PBG8 ਕਿਸਮ ਦਾ ਬੀਜ ਸਾਡੇ ਕੋਲ ਉਪਲਬਧ ਹੈ। ਇਹ 2020 ਦੇ ਵਿੱਚ ਰਿਲੀਜ਼ ਕੀਤੀ ਗਈ ਸੀ। ਇਸ ਦਾ ਜਿਹੜਾ ਕਿਸਾਨ ਵੀਰੋ ਬੀਜ ਦੀ ਮਾਤਰਾ ਵਰਤਣੀ ਹੈ 18 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਵਰਤਣੀ ਹੈ। ਇਹ ਕਿਸਮ ਜਿਹੜੀ ਹੈ 158 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ, ਤਾਂ ਤਕਰੀਬਨ 8.5 ਕੁਇੰਟਲ ਇਸਦਾ ਝਾੜ ਜਿਹੜਾ ਹੈਗਾ ਪ੍ਰਤੀ ਏਕੜ ਨਿਕਲ ਆਉਂਦਾ ਹੈ। ਇਸ ਤੋਂ ਇਲਾਵਾ ਕਿਸਾਨ ਵੀਰੋ, ਕਾਬਲੀ ਛੋਲੇ ਜਾਂ ਚਿੱਟੇ ਛੋਲੇ ਵੀ ਕਹਿੰਦੇ ਹਾਂ, ਉਸ ਦੇ ਵਿੱਚ ਵੀ ਇੱਕ ਕਿਸਮ ਦਾ ਬੀਜ ਮੌਜੂਦ ਹੈ, L552 ਕਿਸਮ ਨਾਮ ਹੈ ਇਸਦਾ। ਇਸ ਕਿਸਮ ਦਾ ਜਿਹੜਾ, ਕਿਉਂਕਿ ਦਾਣੇ ਮੋਟੇ ਹੁੰਦੇ ਆ ਅਤੇ ਬੀਜ ਹੋਰ ਜ਼ਿਆਦਾ ਪਾਉਣਾ ਪੈਂਦਾ ਹੈ, ਤਕਰੀਬਨ 37 ਕਿਲੋ ਬੀਜ ਜਿਹੜਾ ਹੈਗਾ ਪ੍ਰਤੀ ਏਕੜ ਸਾਨੂੰ ਵਰਤਣ ਦੀ ਸਿਫਾਰਿਸ਼ ਕੀਤੀ ਗਈ ਹੈ। ਤੋ ਇਸ ਦਾ ਜਿਹੜਾ ਝਾੜ ਹੈ ਕਿਸਾਨ ਵੀਰੋ, ਔਸ ਝਾੜ 7.5 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲ ਆਉਂਦਾ ਹੈ ਅਤੇ ਤਕਰੀਬਨ 157 ਦਿਨਾਂ ਦੇ ਵਿੱਚ ਪੱਕ ਕੇ ਜਿਹੜੀ ਤਿਆਰ ਹੋ ਜਾਂਦੀ ਹੈ। ਜਿਹੜੇ ਛੋਲਿਆਂ ਦੀ ਬਿਜਾਈ ਦਾ ਸਮਾਂ, ਜਿਹੜਾ ਢੁੱਕਵਾਂ ਸਮਾਂ ਜੇ ਆਪਾਂ ਉਹਦੀ ਗੱਲ ਕਰੀਏ, 10 ਤੋਂ 25 ਅਕਤੂਬਰ ਬਿਲਕੁਲ ਢੁੱਕਵਾਂ ਸਮਾਂ ਹੈ। ਅਗਰ ਸਾਡੇ ਕੋਲ ਪਾਣੀ ਦੀ ਜਿਹੜੀ ਹੈਗੀ ਆ ਕੋਈ ਪ੍ਰੋਬਲਮ ਨਹੀਂ ਹੈ, ਪਾਣੀ ਸਾਡੇ ਕੋਲ ਉਪਲਬਧ ਹੈ ਚੰਗੀ ਮਾਤਰਾ ਵਿੱਚ ਜਿਹਦੇ ਨਾਲ ਅਸੀਂ ਸਿੰਚਾਈ ਕਰਨੀ ਹੈ, ਤਾਂ ਅਸੀਂ ਇਸਨੂੰ 10 ਨਵੰਬਰ ਤੱਕ ਵੀ ਛੋਲਿਆਂ ਦੀ ਬਿਜਾਈ ਕਰ ਸਕਦੇ ਹਾਂ। ਅਤੇ ਕਣਕ ਦੀ ਬਿਜਾਈ ਕਿਸਾਨ ਵੀਰੋ, ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਅਕਤੂਬਰ ਦੇ ਅਖੀਰਲੇ ਹਫ਼ਤੇ ਤੋਂ ਸ਼ੁਰੂ ਕਰਕੇ ਨਵੰਬਰ ਦੇ ਅਖੀਰਲੇ ਹਫ਼ਤੇ ਤੱਕ ਕਰ ਲੈਣੀ ਚਾਹੀਦੀ ਹੈ ਅਤੇ ਕਿਸਮਾਂ ਦੇ ਹਿਸਾਬ ਨਾਲ ਵੀ ਉਸਨੂੰ ਜਿਹੜਾ ਵੰਡ ਲੈਣਾ ਚਾਹੀਦਾ ਹੈ। ਸੋ ਆਪਾਂ ਅੱਗੇ ਗੱਲ ਕਰੀਏ ਜੀ ਮਸਰਾਂ ਦੀ, ਕਿਉਂਕਿ ਆਪਣੇ ਕੋਲ ਹੁਣ ਅੱਗੇ ਦਾਲਾਂ ਦੇ ਵਿੱਚ ਆਪਾਂ ਕੋਲ ਹੈਗੇ ਨੇ ਛੋਲਿਆਂ ਤੋਂ ਬਾਅਦ ਮਸਰ। ਮਸਰਾਂ ਦੇ ਵਿੱਚ ਇੱਕ ਕਿਸਮ ਦਾ ਬੀਜ ਉਪਲਬਧ ਹੈ, LL 1373, ਬਹੁਤ ਹੀ ਵਧੀਆ ਕਿਸਮ ਹੈ ਕਿਸਾਨ ਵੀਰੋ। ਦਾਣੇ ਮੋਟੇ ਹੁੰਦੇ ਨੇ ਅਤੇ ਨੀਮ ਪਹਾੜੀ ਖੇਤਰਾਂ ਦੇ ਵਿੱਚ ਇਸਦੀ ਜਿਹੜੀ ਬਿਜਾਈ ਹੈ 15 ਤੋਂ 30 ਅਕਤੂਬਰ ਤੱਕ ਹੋ ਜਾਣੀ ਚਾਹੀਦੀ ਹੈ ਅਤੇ ਬਾਕੀ ਜਿਹੜਾ ਸਾਡਾ ਪਲੇਨ ਏਰੀਆ ਹੈ ਪੰਜਾਬ ਦਾ, ਉੱਥੇ ਇਸ ਦੀ ਬਿਜਾਈ ਜਿਹੜੀ ਹੈ 24 ਅਕਤੂਬਰ ਤੋਂ 7 ਨਵੰਬਰ ਤੱਕ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਕਿਸਮ ਦਾ ਔਸਤ ਝਾੜ ਜਿਹੜਾ ਹੈ ਜੀ ਕਿਸਾਨ ਵੀਰੋ, 5 ਕੁਇੰਟਲ ਤੋਂ ਜ਼ਿਆਦਾ ਆ ਜਾਂਦਾ ਹੈ ਅਤੇ ਇਹ ਕਿਸਮ ਜਿਹੜੀ ਹੈ ਤਕਰੀਬਨ 140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਅਤੇ ਕਿਸਾਨ ਵੀਰੋ, ਜਿਹੜੇ ਮਸਰ ਨੇ ਇਹਨਾਂ ਦਾ ਜਿਹੜਾ

ਬੀਜ ਦੀ ਮਾਤਰਾ ਹੈ ਉਹ ਤਕਰੀਬਨ 18 ਕਿਲੋ ਪ੍ਰਤੀ ਏਕੜ ਸਾਨੂੰ ਵਰਤਣ ਦੀ ਸਿਫਾਰਿਸ਼ ਕੀਤੀ ਗਈ ਹੈ। ਸੋ ਕਿਸਾਨ ਵੀਰੋ, ਆਪਾਂ ਇਸ ਤੋਂ ਅੱਗੇ ਚੱਲਦੇ ਹੋਏ ਗੱਲ ਕਰੀਏ ਜਿਹੜੇ ਤੇਲ ਬੀਜ ਦੀਆਂ ਫਸਲਾਂ ਨੇ, ਜਾਂ ਉਸ ਤੋਂ ਪਹਿਲਾਂ ਵੀ ਇੱਕ ਕਿਸਮ ਰਹਿ ਗਈ ਸਾਡੇ ਕੋਲ ਪਕਾਵੇਂ ਮਟਰਾਂ ਦੀ, ਆਪਾਂ ਉਹਦੇ ਬਾਰੇ ਪਹਿਲਾਂ ਗੱਲ ਕਰ ਲਈਏ। ਪਕਾਵੇਂ ਮਟਰਾਂ ਦੇ ਵਿੱਚ ਇੱਕ ਕਿਸਮ IPFD12-2 ਇਹ ਕਿਸਮ ਜਿਹੜੀ ਸਿਫਾਰਿਸ਼ ਕੀਤੀ ਗਈ ਹੈ 2023 ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਵਿੱਚ ਕਾਸ਼ਤ ਕਰਨ ਦੇ ਲਈ। ਇਸ ਦਾ ਜਿਹੜਾ ਜੀ ਪੱਕਣ ਦੇ ਲਈ 124 ਦਿਨ ਲੈਂਦੀ ਹੈ ਅਤੇ ਤਕਰੀਬਨ 7 ਕੁਇੰਟਲ ਇਸ ਦਾ ਪੱਕਿਆਂ ਮਟਰਾਂ ਦਾ ਜਾਂ ਪੱਕੇ ਹੋਏ ਮਟਰਾਂ ਦਾ ਝਾੜ ਆ ਜਾਂਦਾ ਹੈ। ਦਿਆਣੇ ਇਸ ਦੇ ਦਰਮਿਆਨੇ ਹੁੰਦੇ ਹਨ। October 24 ਤੋਂ November ਤੱਕ ਇਸ ਦੀ ਬਿਜਾਈ ਸਿਫਾਰਿਸ਼ ਕੀਤੀ ਗਈ ਹੈ। ਜੇਕਰ ਸਾਡੇ ਕੋਲ ਲੇਟ ਬਿਜਾਈ ਵੀ ਕਰਨੀ ਹੋਵੇ ਤਾਂ 15 ਤੋਂ 30 November ਤੱਕ ਵੀ ਇਸ ਦੀ ਬਿਜਾਈ ਜਿਹੜੀ ਕੀਤੀ ਜਾ ਸਕਦੀ ਹੈ। ਸੋ ਅੱਗੇ ਤੇਲ ਬੀਜ ਫਸਲਾਂ ਦੀ ਆਪਾਂ ਅਗਰ ਗੱਲ ਕਰੀਏ ਕਿਸਾਨ ਵੀਰੋ, ਕਿਉਂਕਿ ਤੇਲ ਬੀਜ ਦੀ ਬੜੀ ਮਹੱਤਤਾ ਹੈ। ਸਾਨੂੰ ਪਤਾ ਹੈ ਸਰ੍ਹੋਂ ਦਾ ਤੇਲ ਜਿਹੜਾ ਹੈ ਉਹ ਸਾਡੇ ਲਈ ਕਿੰਨਾ ਸਿਹਤਮੰਦ ਹੈ। ਸਾਡੇ ਲਈ ਜਿਹੜੀ ਅਸੀਂ ਆਪਣੀ ਸਬਜ਼ੀ ਦਾਲ ਬਣਾਉਣੀ ਹੈ ਉਸ ਦੇ ਵਿੱਚ ਤੜਕਾ ਵਗੈਰਾ ਲਾਉਣਾ ਹੈ, ਜਾਂ ਅਸੀਂ ਆਪਣੇ ਸਰੀਰ ਦੇ ਉੱਤੇ ਮਾਲਿਸ਼ ਕਰਨੀ ਹੈ, ਤਾਂ ਸਰ੍ਹੋਂ ਦੇ ਤੇਲ ਦੀ ਬੜੀ ਮਹੱਤਤਾ ਹੈ। ਅਤੇ ਸਰ੍ਹੋਂ ਜਿਹੜੀ ਹੈ ਕਿਸਾਨ ਵੀਰੋ ਉਹ ਵੀ ਹਾੜੀ ਰੁੱਤ ਦੇ ਦੌਰਾਨ ਹੀ ਬੀਜੀ ਜਾਂਦੀ ਹੈ। ਸਰ੍ਹੋਂ ਦੇ ਵਿੱਚ ਕਿਸਾਨ ਵੀਰੋ ਰਾਇਆ ਸਰ੍ਹੋਂ ਅਤੇ ਗੋਭੀ ਸਰ੍ਹੋਂ, ਇਹ ਦੋ ਅਲੱਗ ਅਲੱਗ ਸਰ੍ਹੋਂ ਦੀਆਂ ਜਿਹੜੀਆਂ ਪ੍ਰਜਾਤੀਆਂ ਨੇ ਉਹਨਾਂ ਦੇ ਬੀਜ ਉਪਲਬਧ ਨੇ। ਅਤੇ ਸਰ੍ਹੋਂ ਦੇ ਵਿੱਚ ਵੀ ਕਿਸਾਨ ਵੀਰੋ ਸਾਡੇ ਕੋਲ ਹਾਈਬ੍ਰਿਡ ਅਤੇ ਜਿਹੜੇ ਓਪਨ ਪੋਲੀਨੇਟਡ ਜਿਹੜੀਆਂ ਕਿਸਮਾਂ ਨੇ ਉਹਨਾਂ ਦੇ ਬੀਜ ਵੀ ਉਪਲਬਧ ਨੇ। ਅਤੇ ਇਸ ਤੋਂ ਇਲਾਵਾ ਕਿਸਾਨ ਵੀਰੋ ਸਰ੍ਹੋਂ ਦੇ ਵਿੱਚ ਇੱਕ ਜਿਹੜੀ ਨਵੀਂ ਤੁਸੀਂ ਕਾਫੀ ਪਿਛਲੇ ਸਾਲਾਂ ਤੋਂ ਸੁਣਦੇ ਆ ਰਹੇ ਹੋ 00 ਕਿਸਮਾਂ, ਜਾਂ ਜਿਹਨਾਂ ਨੂੰ ਕਨੋਲਾ ਕਿਸਮਾਂ ਕਹਿੰਦੇ ਨੇ, ਉਹਨਾਂ ਦਾ ਬੀਜ ਵੀ ਉਪਲਬਧ ਹੈ। ਉਹ ਕਿਸਮਾਂ ਹਾਈਬ੍ਰਿਡ ਦੇ ਵਿੱਚ ਰੂਪ ਵਿੱਚ ਵੀ ਮਿਲ ਰਹੀਆਂ ਨੇ ਅਤੇ ਸਾਡੇ ਕੋਲ ਜਿਹੜੀਆਂ ਆਮ ਕਿਸਮਾਂ ਦੇ ਤੌਰ 'ਤੇ ਵੀ ਮਿਲ ਰਹੀਆਂ ਨੇ। ਅਗਰ ਰਾਇਆ ਸਰ੍ਹੋਂ ਦੀ ਗੱਲ ਕਰੀਏ ਤਾਂ ਜਿਹੜੀ ਸਾਡੇ ਕੋਲ ਪੁਰਾਣੇ ਕਿਸਮ ਦੀ ਰਾਇਆ ਸਰ੍ਹੋਂ ਹੈ PBR 357 ਹੈ, ਇਸ ਦਾ ਬੀਜ ਉਪਲਬਧ ਹੈ। ਬੀਜ ਦੀ ਮਾਤਰਾ ਜਿਹੜੀ ਹੈ 1 ਤੋਂ 1.5 ਕਿਲੋ ਪ੍ਰਤੀ ਏਕੜ ਵਰਤਣੀ ਪੈਂਦੀ ਹੈ। 145 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਕਿਸਮ, ਅਤੇ ਔਸ ਝਾੜ 8.5 ਤੋਂ 9 ਕੁਇੰਟਲ ਪ੍ਰਤੀ ਏਕੜ ਇਸ ਦਾ ਝਾੜ ਆ ਜਾਂਦਾ ਹੈ। ਇਸ ਕਿਸਮ ਦੇ ਵਿੱਚ ਕਿਸਾਨ ਵੀਰੋ ਤੇਲ ਦੀ ਮਾਤਰਾ ਤਕਰੀਬਨ 40% ਹੈ। ਬਿਜਾਈ ਦਾ ਜਿਹੜਾ ਢੁੱਕਵਾਂ ਸਮਾਂ 15 October to November 15 ਤੱਕ ਦਾ ਹੈ। ਇਸੇ ਤਰ੍ਹਾਂ ਕਿਸਾਨ ਵੀਰੋ RLC 3 ਕਿਸਮ ਹੈ। RLC 3 ਜਿਹੜੀ ਹੈ ਕਿਸਾਨ ਵੀਰੋ ਕਨੋਲਾ ਕੁਆਲਿਟੀ ਕਿਸਮ ਹੈ। ਇਸ ਦੇ ਦਾਣੇ ਕੁਛ ਕੁਛ ਪੀਲੇ ਰੰਗ ਦੇ ਹੁੰਦੇ ਹਨ, ਕੁਛ ਵਿੱਚੋਂ ਦਾਣੇ ਜਿਹੜੇ ਹੈਗੇ ਆ ਪੁਰਾਣੇ ਪੂਰੇ ਟਾਈਪ ਦੇ ਹੁੰਦੇ ਨੇ, ਯਾਨੀ ਕਿ ਇੱਕ ਤਰ੍ਹਾਂ ਦਾ ਮਿਲਗੋਬਾ ਜਿਹਾ ਹੁੰਦਾ ਇਸ ਦੇ ਦਾਣਿਆਂ ਦਾ। ਇਹ ਵੀ 145 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਇਸ ਦੇ ਵਿੱਚ ਜਿਹੜਾ ਔਸਤ ਝਾੜ ਹੈ ਇਸ ਕਿਸਮ ਦਾ ਤਕਰੀਬਨ 7.5 ਕੁਇੰਟਲ ਪ੍ਰਤੀ ਏਕੜ ਮਿਲ ਜਾਂਦਾ ਹੈ। ਤੇਲ ਦੀ ਮਾਤਰਾ ਇਸ ਦੇ ਵਿੱਚ ਕਿਸਾਨ ਵੀਰੋ ਜ਼ਿਆਦਾ ਹੁੰਦੀ ਹੈ, ਤਕਰੀਬਨ 41.5% ਤੇਲ ਇਹਨਾਂ ਦੇ ਬੀਜਾਂ ਵਿੱਚ ਪਾਇਆ ਜਾਂਦਾ ਹੈ। ਇਹ ਕਿਸਮ ਸਾਡੇ ਲਈ ਘਰ ਵਰਤੋਂ ਦੇ ਲਈ, ਕੁਕਿੰਗ ਦੇ ਲਈ ਬਹੁਤ ਹੀ ਵਧੀਆ ਢੁੱਕਵੀਂ ਹੈ। ਇਸ ਤੋਂ ਇਲਾਵਾ ਕਿਸਾਨ ਵੀਰੋ ਜਦੋਂ ਆਪਾਂ ਕਨੋਲਾ ਸਰ੍ਹੋਂ ਦੀ ਗੱਲ ਕਰ ਰਹੇ ਹਾਂ, ਉਸ ਦੇ ਵਿੱਚ ਇੱਕ ਹਾਈਬ੍ਰਿਡ ਸਰ੍ਹੋਂ ਹੈਗੀ ਹੈ ਰਾਇਆ ਸਰ੍ਹੋਂ RCH1। ਇਹ ਕਿਸਾਨ ਵੀਰੋ ਜਿਹੜਾ ਇਸ ਕਿਸਮ ਦਾ ਝਾੜ ਜਿਹੜਾ ਹੈ 9 ਕੁਇੰਟਲ ਤੋਂ ਜ਼ਿਆਦਾ ਮਿਲ ਜਾਂਦਾ ਹੈ। ਔਸਤ ਝਾੜ ਦੀ ਆਪਾਂ ਗੱਲ ਕਰੀਏ ਤਾਂ ਤਕਰੀਬਨ 152 ਦਿਨ ਲੈਂਦੀ ਹੈ ਪੱਕਣ ਨੂੰ, ਪਰੰਤੂ ਇਸ ਦੇ ਵਿੱਚ ਤੇਲ ਦੀ ਮਾਤਰਾ ਜਿਹੜੀ ਹੈ ਤਕਰੀਬਨ 39.5% ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਇੱਕ ਬਹੁਤ ਹੀ ਪ੍ਰਚਲਿਤ ਗੋਭੀ ਸਰ੍ਹੋਂ ਦੀ ਕਿਸਮ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਿਤ ਕੀਤੀ ਗਈ ਹੈ, ਜੋ 2015 ਦੇ ਵਿੱਚ ਰਿਲੀਜ਼ ਕੀਤੀ ਗਈ ਸੀ ਗੋਭੀ ਸਰ੍ਹੋਂ ਦੀ ਕਿਸਮ GSC 7। ਇਹ ਕਿਸਮ ਵੀ ਜਿਹੜੀ ਹੈ ਕਿਸਾਨ ਵੀਰੋ ਕਨੋਲਾ ਕੁਆਲਿਟੀ ਦੀ ਹੈ ਅਤੇ ਇਸ ਦਾ ਕਾਫੀ ਵਧੀਆ ਝਾੜ ਜਿਹੜਾ ਕਿਸਾਨ ਵੀਰ ਪ੍ਰਾਪਤ ਕਰ ਰਹੇ ਨੇ। ਇਹ ਕਿਸਮ ਜਿਹੜੀ ਹੈ 154 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ। ਔਸਤ ਝਾੜ ਕਿਸਾਨ ਵੀਰੋ ਜੇ ਆਪਾਂ ਗੱਲ ਕਰੀਏ ਤਾਂ ਇਸ ਦਾ ਔਸਤ ਝਾੜ 9 ਕੁਇੰਟਲ ਜਾਂ ਇਸ ਤੋਂ ਜ਼ਿਆਦਾ ਵੀ ਮਿਲ ਜਾਂਦਾ ਹੈ। ਤੇਲ ਦੀ ਮਾਤਰਾ 40.5% ਹੈ। ਕਿ ਜੇ ਕਿਸਾਨ ਵੀਰੋ ਆਪਾਂ ਬਿਜਾਈ ਦੀ ਗੱਲ ਕਰੀਏ, ਇਸ ਦਾ ਬਿਜਾਈ ਦਾ ਜਿਹੜਾ ਢੁੱਕਵਾਂ ਸਮਾਂ ਰਾਇਆ ਸਰ੍ਹੋਂ ਦੀ ਆਪਾਂ ਗੱਲ ਕਰੀਏ ਤਾਂ 15 October to November 15 ਤੱਕ ਦਾ ਢੁੱਕਵਾਂ ਸਮਾਂ ਹੈ, ਪਰੰਤੂ ਜਿਹੜਾ ਗੋਭੀ ਸਰ੍ਹੋਂ ਦੀ ਹੈ ਕਿਸਮ ਇਹ 10 October to 30 ਤੱਕ ਜਿਹੜੀ ਇਸ ਦੀ ਬਿਜਾਈ ਹੋ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਿਸਾਨ ਵੀਰੋ ਜਿਹਨਾਂ ਨੇ ਹੁਣ ਜਿਹੜੀ ਸਤੰਬਰ ਦੇ ਵਿੱਚ ਬਿਜਾਈ ਕਰਨੀ ਹੈ ਅਰਲੀ ਬਿਜਾਈ ਦੇ ਲਈ, ਸਾਡੇ ਕੋਲ ਤੋਰੀਆ ਹੈ TL 17। ਇਹ ਤਕਰੀਬਨ 90 ਦਿਨਾਂ ਦੇ ਵਿੱਚ ਪੱਕ ਜਾਂਦਾ ਹੈ। ਔਸਤ ਝਾੜ ਇਸ ਦਾ 4.5 ਕੁਇੰਟਲ ਪ੍ਰਤੀ ਏਕੜ ਮਿਲ ਜਾਂਦਾ ਹੈ ਅਤੇ ਇਸ ਦੇ ਵਿੱਚ 42% ਤੇਲ ਪਾ ਜਾਂਦਾ ਹੈ। ਸਾਡੇ ਕੁਛ ਕਿਸਾਨ ਵੀਰ ਤਾਰਾਮੀਰਾ ਦੀ ਖੇਤੀ ਵੀ ਕਰਦੇ ਨੇ, ਕਿਉਂਕਿ ਤਾਰਾਮੀਰੇ ਦੇ ਜਿਹੜੇ ਗੁਣ ਬਹੁਤ ਵਧੀਆ ਨੇ, ਸਾਡੇ ਪਸ਼ੂਆਂ ਦੇ ਲਈ ਚਾਰਨ ਦੇ ਕੰਮ ਆਉਂਦਾ ਹੈ, ਮੱਝਾਂ ਦੇ ਲਈ, ਗਾਵਾਂ ਦੇ ਲਈ। ਸੋ ਤਾਰਾਮੀਰਾ ਜਿਹੜਾ ਹੈ ਉਸਦੀ ਕਿਸਮ TML 2 ਜਿਹੜੀ ਉਪਲਬਧ ਹੈ, ਇਹ ਤਕਰੀਬਨ 150 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਤਕਰੀਬਨ 3 ਕੁਇੰਟਲ ਇਸ ਦਾ ਔਸ ਝਾੜ ਜਿਹੜਾ ਪ੍ਰਤੀ ਏਕੜ ਮਿਲ ਜਾਂਦਾ ਹੈ। ਇਸ ਦੇ ਬੀਜਾਂ ਵਿੱਚ 36% ਤੋਂ ਜ਼ਿਆਦਾ ਜਿਹੜਾ ਤੇਲ ਪਾਇਆ ਜਾਂਦਾ ਹੈ। ਤੇਲ ਬੀਜ ਦੇ ਵਿੱਚ ਕਿਸਾਨ ਵੀਰੋ ਜੇਕਰ ਅਲਸੀ ਦੀ ਗੱਲ ਨਾ ਕਰੀਏ ਤਾਂ ਤੇਲ ਬੀਜ ਅਧੂਰੇ ਰਹਿ ਜਾਂਦੇ ਨੇ, ਕਿਉਂਕਿ ਅਲਸੀ ਜਿਹੜੀ ਹੈਗੀ ਆ

ਸਾਡੇ ਮਨੁੱਖਾਂ ਦੀ ਸਿਹਤ ਦੇ ਲਈ ਬਹੁਤ ਹੀ ਵਰਦਾਨ ਹੈ, ਸਾਡੇ ਪਸ਼ੂਆਂ ਦੇ ਲਈ ਵੀ ਵਰਦਾਨ ਹੈ। ਇਸ ਦੇ ਲਈ ਇੱਕ ਕਿਸਮ ਹੈ LC 2063। ਇਹ ਤਕਰੀਬਨ ਕਿਸਾਨ ਵੀਰੋ 158 ਦਿਨ ਲੈ ਜਾਂਦੀ ਹੈ ਪੱਕਣ ਨੂੰ, ਅਤੇ ਔਸਤ ਝਾੜ ਇਸਦਾ 5 ਕੁਇੰਟਲ ਜਾਂ ਇਸ ਤੋਂ ਜ਼ਿਆਦਾ ਮਿਲ ਜਾਂਦਾ ਹੈ। ਇਹ ਜਿਹੜੇ ਨੀਲੇ ਫੁੱਲਾਂ ਵਾਲੀ ਕਿਸਮ ਹੈ ਅਤੇ ਤੇਲ ਦੇ ਬੀਜ ਦੀ ਮਾਤਰਾ ਇਸ ਦੇ ਵਿੱਚ 38.5% ਤੋਂ ਜ਼ਿਆਦਾ ਹੈ। ਇਸ ਦਾ ਕਿਸਾਨ ਵੀਰੋ ਅਗਰ ਖੇਤੀ ਕਰਨੀ ਹੋਵੇ ਤਾਂ ਇਸ ਦੀ ਬਿਜਾਈ ਜਿਹੜੀ 1 ਤੋਂ 15 ਅਕਤੂਬਰ ਤੱਕ ਕਰ ਦੇਣੀ ਚਾਹੀਦੀ ਹੈ, ਅਤੇ ਇਸ ਦਾ ਬੀਜ ਦੀ ਮਾਤਰਾ ਜਿਹੜੀ ਹੈ ਤਕਰੀਬਨ 15 ਕਿਲੋ ਪ੍ਰਤੀ ਏਕੜ ਵਰਤਣੀ ਚਾਹੀਦੀ ਹੈ। ਸੋ ਇਹ ਤਾਂ ਸੀ ਜੀ ਤੇਲ ਬੀਜ ਦੀਆਂ ਫਸਲਾਂ, ਅਤੇ ਹੁਣ ਆਪਾਂ ਗੱਲ ਕਰੀਏ ਸਾਡੇ ਪਸ਼ੂਆਂ ਦੇ ਲਈ ਹਰੇ ਚਾਰੇ ਦੇ ਬਾਰੇ। ਸੋ ਕਿਸਾਨ ਵੀਰੋ, ਹਰੇ ਚਾਰੇ ਦੀ ਅਗਰ ਗੱਲ ਕਰੀਏ

0: ਮੇਰੀ ਆਪ ਸਾਰਿਆਂ ਨੂੰ ਹੀ ਇੱਕ ਬੇਨਤੀ ਹੈ, ਇਹਨਾਂ ਮੇਲਿਆਂ ਦੇ ਉੱਪਰ ਹੁੰਮ ਹੁਮਾ ਕੇ ਪਹੁੰਚੀਏ ਅਤੇ ਸਾਡੇ ਉੱਥੇ ਜਿਹੜੀਆਂ ਨਵੀਆਂ ਨਵੀਆਂ ਕਿਸਮਾਂ ਅਸੀਂ ਆਜ਼ਾਦ ਕੀਤੀਆਂ ਨੇ ਉਹਨਾਂ ਦਾ ਬੀਜ ਲੈ ਕੇ ਜਾ ਸਕਦੇ ਹੋ। ਉੱਥੇ ਜਿਹੜੀਆਂ ਨਵੀਆਂ ਤਕਨੀਕਾਂ ਨੇ ਉਹਨਾਂ ਨੂੰ ਤੁਸੀਂ ਦੇਖ ਕੇ ਆਪਣੇ ਖੇਤ ਦੇ ਵਿੱਚ ਲਾਗੂ ਕਰ ਸਕਦੇ ਹੋ। ਧੰਨਵਾਦ ਜੀ।
1: ਜੀ ਬਲ ਸਾਹਿਬ
2: ਜੀ,
1: ਡਾਕਟਰ ਟੀ ਪੀ ਸਿੰਘ ਹੁਣਾਂ ਨੇ ਜਾਣਕਾਰੀ ਦਿੱਤੀ,
2: ਹਾਂਜੀ,
1: ਹਾੜੀ ਲਈ ਬੀਜ ਪ੍ਰਬੰਧ
2: ਜੀ
1: ਹੈ ਜੀ, ਆਪਾਂ ਸੁਣਿਆ,
2: ਹਾਂਜੀ,
1: ਦੋ ਕੁ ਬੋਲ ਗਾਉਣ ਦੇ ਸੁਣਦੇ ਹਾਂ,
2: ਆਓ ਸੁਣਦੇ ਹਾਂ ਜੀ।

0: ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਿਹੜੇ ਕਿਸਾਨ ਮੇਲਿਆਂ ਦਾ
1: ਹਾਂ ਜੀ
0: ਆਯੋਜਨ ਕੀਤਾ ਜਾ ਰਿਹਾ ਹੈ,
1: ਜੀ
0: ਉਸ ਦੇ ਬਾਰੇ ਅਸੀਂ ਰੋਜ਼ ਜਾਣਕਾਰੀ ਦੇ ਰਹੇ ਹਾਂ।
1: ਹਾਂ ਜੀ
0: ਇਹ 11 ਸਤੰਬਰ ਨੂੰ ਜੀ ਬੱਲੋਵਾਲ ਸੌਂਖੜੀ ਪਿੰਡ ਵਿੱਚ ਸ਼ਹੀਦ ਭਗਤ ਸਿੰਘ ਨਗਰ 'ਚ
1: ਅੱਛਾ ਜੀ
0: ਹੈ ਜੀ, ਉੱਥੇ ਜਿਹੜਾ ਇਹ ਮੇਲਾ ਲੱਗੇਗਾ।
1: ਠੀਕ ਹੈ ਜੀ
0: ਇੱਦਾਂ 15 ਸਤੰਬਰ ਨੂੰ ਰੌਣੀ ਪਟਿਆਲਾ ਦੇ ਵਿੱਚ
1: ਜੀ
0: ਹੈ ਜੀ, ਅਤੇ 22 ਸਤੰਬਰ ਨੂੰ ਫਰੀਦਕੋਟ, 25 ਨੂੰ ਬਠਿੰਡਾ ਅਤੇ 29 ਨੂੰ ਗੁਰਦਾਸਪੁਰ।
1: ਠੀਕ ਹੈ ਜੀ
0: ਅਤੇ ਜਿਹੜਾ ਮੁੱਖ ਮੇਲਾ ਜਿਹੜਾ ਲੁਧਿਆਣਾ
1: ਹਾਂ ਜੀ
0: ਵਿਖੇ ਲੱਗਣਾ ਹੈ ਉਹ 18 ਅਤੇ 19 ਸਤੰਬਰ ਨੂੰ ਹੋਏਗਾ ਕਿਸਾਨ ਮੇਲਾ।
1: ਠੀਕ ਹੈ ਜੀ ਅਤੇ ਕੱਲ੍ਹ ਦੇ ਪ੍ਰੋਗਰਾਮ ਦੀ ਜਾਣਕਾਰੀ ਦੇ ਦਿਓ
0: ਜੀ। ਕੱਲ੍ਹ ਦੇ
1: ਜੀ
0: ਪ੍ਰੋਗਰਾਮਾਂ ਬਾਰੇ ਵੀ ਦੱਸ ਦਈਏ ਜੀ, ਤੜਕੇ 6:30 ਵਜੇ
1: ਹਾਂ ਜੀ
0: ਹੈ ਜੀ ਖੇਤੀਬਾੜੀ ਪ੍ਰੋਗਰਾਮ 'ਚ ਸਬਜ਼ੀਆਂ ਦੀ ਪਨੀਰੀ ਬਾਰੇ ਜਾਣਕਾਰੀ ਦਿਆਂਗੇ।
1: ਠੀਕ ਹੈ ਜੀ
0: ਹੈ ਜੀ ਸ਼ਾਮਾਂ ਨੂੰ 6:30 ਵਜੇ
1: ਹਾਂ ਜੀ
0: ਦਿਹਾਤੀ ਪ੍ਰੋਗਰਾਮ 'ਚ ਨਵੇਂ ਬਾਗਾਂ ਦੀ ਸੰਭਾਲ ਬਾਰੇ ਜਾਣਕਾਰੀ ਦਿਆਂਗੇ।
1: ਅੱਛਾ ਜੀ
0: ਇਸ ਤੋਂ ਇਲਾਵਾ ਕੰਮ ਦੀਆਂ ਗੱਲਾਂ ਹੋਣਗੀਆਂ।
1: ਹਾਂ ਜੀ
0: ਗੀਤ ਸੰਗੀਤ ਹੋਏਗਾ
1: ਜੀ,
0: ਮੌਸਮ ਦਾ ਹਾਲ ਵੀ ਸੁਣਾਇਆ ਜਾਏਗਾ।
1: ਠੀਕ ਹੈ ਜੀ
0: ਹਾਂ ਜੀ
1: ਹਾਂ ਜੀ
0: ਅਤੇ ਮੌਸਮ ਦੀ ਕੋਈ ਖਾਸ ਚੇਤਾਵਨੀ ਤਾਂ ਨਹੀਂ ਹੈ।
1: ਅੱਛਾ ਜੀ
0: ਆਪਾਂ ਚੱਲੀਏ ਜੀ
1: ਜੀ ਜੈ ਹਿੰਦ।

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 7:30 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ 10,700 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਵਾਲੇ 3 ਮਲਟੀ ਟਰੈਕਿੰਗ ਰੇਲਵੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹਨਾਂ ਫੈਸਲਿਆਂ ਨਾਲ ਮੁਸਾਫਰਾਂ ਦੀ ਆਵਾਜਾਈ ਅਤੇ ਸੰਪਰਕ ਬਿਹਤਰ ਹੋਣਗੇ। ਭਾਰਤ ਅਤੇ ਸ੍ਰੀਲੰਕਾ ਨੇ ਦੋਵਾਂ ਦੇਸ਼ਾਂ ਦੀ ਭਲਾਈ ਲਈ ਕੰਮ ਕਰਨ ਵਾਸਤੇ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਏ। ਮਾਲੀ ਖੁਫੀਆ ਇਕਾਈ ਦੇ ਡਾਇਰੈਕਟਰ ਨੇ 15 ਵਰਚੁਅਲ ਡਿਜੀਟਲ ਸੰਪਤੀ ਸੇਵਾ ਪ੍ਰੋਵਾਈਡਰਸ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ 2002 ਦੀ ਪਾਲਣਾ ਨਾ ਕਰਨ ਕਰਕੇ ਨੋਟਿਸ ਜਾਰੀ ਕੀਤੇ ਨੇ। ਅੱਜ ਤੋਂ 9ਵਾਂ ਰਾਸ਼ਟਰੀ ਪੋਸ਼ਣ ਮਾਹ ਸ਼ੁਰੂ ਹੋ ਗਿਆ ਹੈ ਅਤੇ ਪੈਰਾਲੰਪਿਕ ਚੈਂਪੀਅਨ ਹਰਵਿੰਦਰ ਸਿੰਘ ਅਤੇ ਵਿਸ਼ਵ ਦੇ ਪਹਿਲੇ ਨੰਬਰ ਦੀ ਖਿਡਾਰਨ ਸ਼ੀਤਲ ਦੇਵੀ ਨੇ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਪੜਾਅ 3 'ਚ ਆਪੋ ਆਪਣੇ ਮੁਕਾਬਲਿਆਂ ਵਿੱਚ ਸੋਨੇ ਦੇ ਤਮਗੇ ਜਿੱਤੇ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਮੰਡਲ ਨੇ 10,700 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਵਾਲੇ 3 ਮਲਟੀ ਟਰੈਕਿੰਗ ਰੇਲਵੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਨਵੀਂ ਦਿੱਲੀ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਇਹ ਪ੍ਰੋਜੈਕਟ ਪੱਛਮੀ ਬੰਗਾਲ, ਝਾਰਖੰਡ, ਉੜੀਸਾ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ 14 ਜ਼ਿਲ੍ਹਿਆਂ ਨੂੰ ਕਵਰ ਕਰਦੇ ਨੇ, ਜਿਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈਟਵਰਕ ਵਿਚ ਕਰੀਬ 656 ਕਿਲੋਮੀਟਰ ਦਾ ਵਾਧਾ ਹੁੰਦਾ ਹੈ। ਕੇਂਦਰੀ ਮੰਤਰੀ ਮੰਡਲ ਨੇ ਤਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕਾ ਅਤੇ ਤੇਲੰਗਾਨਾ ਰਾਜਾਂ ਦੇ 17 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ 5 ਮਲਟੀ ਟਰੈਕਿੰਗ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ, ਜਿਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈਟਵਰਕ ਵਿਚ ਕਰੀਬ 540 ਕਿਲੋਮੀਟਰ ਦਾ ਵਾਧਾ ਹੋਇਆ ਹੈ। ਪ੍ਰੋਜੈਕਟਾਂ ਦੀ ਕੁੱਲ ਅਨੁਮਾਨਿਤ ਲਾਗਤ 10,021 ਕਰੋੜ ਰੁਪਏ ਤੋਂ ਵਾਧੇ ਅਤੇ ਇਹਨਾਂ ਨੂੰ 2029-30 ਤੱਕ ਪੂਰਾ ਕਰਨ ਦੀ ਯੋਜਨਾ ਏ। ਸ੍ਰੀ ਵੈਸ਼ਨੋ ਨੇ ਦੱਸਿਆ ਕਿ ਸਰਕਾਰ ਨੇ ਸਾਰੇ 7 ਉੱਚ ਆਵਾਜਾਈ ਵਾਲੇ ਰੇਲਵੇ ਕੋਰੀਡੋਰਾਂ ਨੂੰ 4 ਲੇਨਾਂ ਤੱਕ ਕਰਨ ਦਾ ਫੈਸਲਾ ਕੀਤਾ ਹੈ। ਇਹ ਰੂਟ ਨੇ ਦਿੱਲੀ ਤੋਂ ਹਾਵੜਾ, ਮੁੰਬਈ ਤੋਂ ਹਾਵੜਾ, ਦਿੱਲੀ ਤੋਂ ਮੁੰਬਈ, ਦਿੱਲੀ ਤੋਂ ਗੁਵਾਹਾਟੀ, ਦਿੱਲੀ ਤੋਂ ਚੇਨਈ, ਹਾਵੜਾ ਤੋਂ ਚੇਨਈ ਅਤੇ ਮੁੰਬਈ ਤੋਂ ਚੇਨਈ।
2: ਦਿੱਲੀ ਸੇ ਮੁੰਬਈ, ਮੁੰਬਈ ਸੇ ਚੇਨਈ, ਚੇਨਈ ਸੇ ਕੋਲਕਾਤਾ, ਕੋਲਕਾਤਾ

0: गर्भवती व धात्री माताओं की समग्र देखभाल पर केंद्रित रहेगा।
1: नौवां राष्ट्रीय पोषण माह 2026 देश भर के नाल-नाल आज चंडीगढ़ विखे भी शुरू हो गया है। पोषण जागरूकता, सेहतमंद खुराक, ढंग तरीके ते भाईचारक हिस्सेदारी नूं उत्साहित करन लई महीना भर चलण वाली मुहिम की शुरुआत नूं मनाउण लई एक जागरूकता रैली ते नुक्कड़ नाटक कराए गए। ਕੀਨੀਆ ਦੇ ਸਿੱਖਿਆ ਤਕਨੀਕੀ ਅਤੇ ਕਿੱਤਾ ਮੁਖੀ ਸਿੱਖਿਆ ਅਤੇ ਸਿਖਲਾਈ ਪਾਠਕ੍ਰਮ ਵਿਕਾਸ ਬਾਰੇ ਮੰਤਰਾਲੇ ਦੇ ਇੱਕ ਉੱਚ ਪੱਧਰੀ ਵਫਦ ਨੇ ਅੱਜ ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਮਨੁੱਖੀ ਅਧਿਕਾਰਾਂ ਨੂੰ ਸਿੱਖਿਆ, ਨੌਜਵਾਨ ਹੁਨਰ, ਤਕਨਾਲੋਜੀ ਅਤੇ ਸਮਰੱਥਾ ਨਿਰਮਾਣ ਨਾਲ ਜੋੜਨ ਵਿੱਚ ਭਾਰਤ ਦੇ ਤਜਰਬੇ ਨੂੰ ਸਮਝਣਾ ਸੀ। ਖੇਡਾਂ ਵਿੱਚ ਅਹਿਮਦਾਬਾਦ ਵਿੱਚ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਦੇ ਤੀਜੇ ਪੜਾਅ ਦੇ ਅੱਜ ਆਖਰੀ ਦਿਨ ਮੌਜੂਦਾ ਪੈਰਾਲੰਪਿਕ ਚੈਂਪੀਅਨ ਹਰਵਿੰਦਰ ਸਿੰਘ ਅਤੇ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਸ਼ੀਤਲ ਦੇਵੀ ਦੀ ਅਗਵਾਈ ਵਿੱਚ ਭਾਰਤ ਨੇ 2 ਸੋਨੇ ਦੇ ਅਤੇ 4 ਕਾਂਸੀ ਦੇ ਤਮਗੇ ਜਿੱਤ ਕੇ ਸ਼ਾਨਦਾਰ ਢੰਗ ਨਾਲ ਆਪਣੀ ਮੁਹਿੰਮ ਖਤਮ ਕੀਤੀ। ਸ਼ੀਤਲ ਦੇਵੀ ਨੇ ਔਰਤਾਂ ਦੇ ਪੈਰਾ ਕੰਪਾਊਂਡ ਵਿਅਕਤੀਗਤ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ, ਜਦਕਿ ਹਰਵਿੰਦਰ ਸਿੰਘ ਨੇ ਭਾਵਨਾ ਨਾਲ ਪੈਰਾ ਰਿਕਾਰਡ ਮਿਕਸ ਟੀਮ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਆਪਣੀ ਖੁਸ਼ੀ ਸਾਂਝੀ ਕੀਤੀ।
2: ਵਰਲਡ ਆਰਚਰੀ ਪੈਰਾ ਸੀਰੀਜ਼ ਅੱਜ ਪੂਰੀ ਹੋਈ ਹੈ ਔਰ ਮੈਂ ਇਸ ਵਿੱਚ ਰਿਕਰਵ ਮੈਨ ਟੀਮ ਦੇ ਵਿੱਚ ਗੋਲਡ ਮੈਡਲ ਅਤੇ ਰਿਕਰਵ ਮਿਕਸ ਟੀਮ ਦੇ ਵਿੱਚ ਗੋਲਡ ਮੈਡਲ ਜਿੱਤਿਆ। ਇਸ ਦੇ ਨਾਲ ਹੀ ਸਾਡੇ ਗਰਾਊਂਡ ਦੀ ਖਿਡਾਰਨ ਸ਼ੀਤਲ ਦੇਵੀ ਨੇ ਵੀ ਇੰਡੀਵਿਜੁਅਲ ਗੋਲਡ ਮੈਡਲ ਅਤੇ ਮਿਕਸ ਟੀਮ 'ਚ ਬਰੋਂਜ ਮੈਡਲ ਜਿੱਤਿਆ, ਤਾਂ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਇਸੇ ਤਰ੍ਹਾਂ ਸਪੋਰਟ ਮਿਲਦੀ ਰਹੇਗੀ, ਮਿਹਨਤ ਜਾਰੀ ਹੈ। ਮੈਂ ਉਮੀਦ ਕਰਦਾ ਕਿ ਅੱਗੇ ਵੀ ਅਸੀਂ ਇੰਡੀਆ ਦੇ ਲਈ ਮੈਡਲ ਜਿੱਤਦੇ ਰਹਾਂਗੇ।
1: ਭਾਵਨਾ ਨੇ ਔਰਤਾਂ ਦੇ ਪੈਰਾ ਰਿਕਵ ਮੁਕਾਬਲੇ ਵਿੱਚ ਵੀ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ। ਸ਼ੀਤਲ ਨੇ ਔਰਤਾਂ ਦੇ ਕੰਪਾਊਂਡ ਵਿਅਕਤੀਗਤ ਮੁਕਾਬਲੇ ਵਿੱਚ ਅਤੇ ਧੋਮਨ ਕੁਮਾਰ ਨਾਲ ਰਲ ਕੇ ਕੰਪਾਊਂਡ ਮਿਕਸ ਟੀਮ ਮੁਕਾਬਲੇ ਵਿੱਚ ਕਾਂਸੀ ਦੇ ਤਮਗੇ ਹਾਸਲ ਕੀਤੇ। ਇਸ ਤੋਂ ਇਲਾਵਾ ਭਾਰਤ ਦੀ ਸਰਿਤਾ ਨੇ ਔਰਤਾਂ ਦੇ ਪੈਰਾ ਕੰਪਾਊਂਡ ਵਿਅਕਤੀਗਤ ਮੁਕਾਬਲੇ ਵਿੱਚ ਅਤੇ ਧੋਮਨ ਨੇ ਮਰਦਾਂ ਦੇ ਪੈਰਾ ਕੰਪਾਊਂਡ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਦੇ ਤਮਗੇ ਜਿੱਤੇ। ਆਖਿਰ 'ਚ ਖਾਸ ਖ਼ਬਰਾਂ। ਕੇਂਦਰੀ ਮੰਤਰੀ ਮੰਡਲ ਨੇ 10,700 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਵਾਲੇ 3 ਮਲਟੀ ਟਰੈਕਿੰਗ ਰੇਲਵੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਨ੍ਹਾਂ ਫੈਸਲਿਆਂ ਨਾਲ ਮੁਸਾਫਰਾਂ ਦੀ ਆਵਾਜਾਈ ਤੇ ਸੰਪਰਕ ਬਿਹਤਰ ਹੋਣਗੇ। ਭਾਰਤ ਤੇ ਸ੍ਰੀਲੰਕਾ ਨੇ ਦੋਵਾਂ ਦੇਸ਼ਾਂ ਦੀ ਭਲਾਈ ਲਈ ਕੰਮ ਕਰਨ ਵਾਸਤੇ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਏ। ਅੱਜ ਤੋਂ 9ਵਾਂ ਰਾਸ਼ਟਰੀ ਪੋਸ਼ਣ ਮਾਹ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
3: ਇਹ ਆਕਾਸ਼ਵਾਣੀ ਹੈ। ਇਸ ਵੇਲੇ 7:40 ਹੋ ਰਹੇ ਨੇ। ਲੋ ਹੁਣ ਪੇਸ਼ ਹੈ ਸਮਾਚਾਰ ਸਮੀਖਿਆ।
4: ਨਮਸਕਾਰ, ਪੇਸ਼ ਹੈ ਹਫ਼ਤਾਵਾਰੀ ਸਮਾਚਾਰ ਸਮੀਖਿਆ। ਲੇਖਕ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੇ, ਵਾਚਿਕਾ ਅਮਨਪ੍ਰੀਤ ਕੌਰ। 8 ਸਤੰਬਰ ਤੋਂ ਦੇਸ਼ ਭਰ ਵਿੱਚ ਪੋਸ਼ਣ ਮਾਹ 2026 ਦੀ ਸ਼ੁਰੂਆਤ ਹੋ ਰਹੀ ਹੈ ਤੇ ਇਹ 9ਵਾਂ ਰਾਸ਼ਟਰੀ ਪੋਸ਼ਣ ਮਾਹ ਹੈ। ਇਸ ਸਾਲ ਦਾ ਮੁੱਖ ਵਿਸ਼ਾ ਸਾਡੀ ਆਂਗਣਵਾੜੀ ਸਾਡੀ ਜ਼ਿੰਮੇਵਾਰੀ ਮਿੱਥਿਆ ਗਿਆ ਏ। ਪੋਸ਼ਣ ਮਾਹ ਦੀ ਸ਼ੁਰੂਆਤ ਭਾਰਤ ਸਰਕਾਰ ਨੇ 8 ਮਾਰਚ 2018 ਨੂੰ ਸ਼ੁਰੂ ਕੀਤੀ। ਇਸ ਦਾ ਮੁੱਖ ਉਦੇਸ਼ ਦੇਸ਼ ਵਿੱਚ ਕੁਪੋਸ਼ਣ ਨੂੰ ਘਟਾਉਣਾ ਤੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਪੋਸ਼ਣ ਸਥਿਤੀ ਵਿੱਚ ਸੁਧਾਰ ਕਰਨਾ ਏ। ਇਸ ਨੂੰ ਸਿਰਫ ਸਰਕਾਰੀ ਯੋਜਨਾ ਦੀ ਬਜਾਏ ਜਨ ਅੰਦੋਲਨ ਬਣਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੇ ਲਈ ਹਰ ਸਾਲ ਸਤੰਬਰ ਮਹੀਨੇ ਨੂੰ ਰਾਸ਼ਟਰੀ ਪੋਸ਼ਣ ਮਾਹ ਵਜੋਂ ਮਨਾਇਆ ਜਾਂਦਾ ਹੈ। ਸਾਡੇ ਦੇਸ਼ ਅੰਦਰ ਪੋਸ਼ਣ ਮਾਹ ਮਨਾਉਣ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਕੱਦ ਦੇ ਮੁਕਾਬਲੇ ਘੱਟ ਵਿਕਾਸ, ਘੱਟ ਵਜਨ ਅਤੇ ਕਮਜ਼ੋਰੀ ਦੀ ਸਮੱਸਿਆ ਨੂੰ ਘਟਾਉਣਾ, ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਪੋਸ਼ਣ ਸਥਿਤੀ ਸੁਧਾਰਨਾ, ਪਰਿਵਾਰਾਂ ਨੂੰ ਸੰਤੁਲਿਤ ਖੁਰਾਕ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕ ਕਰਨਾ, ਬੱਚਿਆਂ ਦੇ ਜੀਵਨ ਦੇ ਪਹਿਲੇ 1,000 ਦਿਨਾਂ ਦੀ ਸਮਰੱਥਤਾ ਬਾਰੇ ਜਾਗਰੂਕ ਪੈਦਾ ਕਰਨਾ ਅਤੇ ਆਂਗਣਵਾੜੀ ਕੇਂਦਰਾਂ ਨੂੰ ਪੋਸ਼ਣ ਤੇ ਬੱਚਿਆਂ ਦੇ ਸ਼ੁਰੂਆਤੀ ਵਿਕਾਸ ਦਾ ਕੇਂਦਰ ਬਣਾਉਣਾ ਏ। ਮੌਜੂਦਾ ਸਮੇਂ ਕੇਂਦਰ ਸਰਕਾਰ ਵੱਲੋਂ ਬੱਚਿਆਂ ਅਤੇ ਮਾਵਾਂ ਦੀ ਪੋਸ਼ਣ ਘਾਟ ਦੂਰ ਕਰਨ ਲਈ ਮਿਸ਼ਨ ਸਕਸ਼ਮ ਆਂਗਣਵਾੜੀ ਤੇ ਪੋਸ਼ਣ 2.0 ਤਹਿਤ ਆਂਗਣਵਾੜੀ ਸੇਵਾਵਾਂ, ਪੋਸ਼ਣ ਅਭਿਆਨ ਅਤੇ ਕਿਸ਼ੋਰੀਆਂ ਨਾਲ ਸੰਬੰਧਿਤ ਯੋਜਨਾਵਾਂ ਨੂੰ ਇੱਕ ਛਤਰੀ ਹੇਠ ਲਿਆਂਦਾ ਗਿਆ ਏ। ਇਸ ਤਹਿਤ ਬੱਚਿਆਂ ਦੀ ਨਿਯਮਤ ਵਜਨ ਅਤੇ ਕੱਦ ਮਾਪਿਆ ਜਾਂਦਾ ਹੈ, ਲੋੜਵੰਦ ਬੱਚਿਆਂ ਦੀ ਪਛਾਣ ਕੀਤੀ ਜਾਂਦੀ ਹੈ ਤੇ ਪੂਰਕ ਪੋਸ਼ਣ ਦਿੱਤਾ ਜਾਂਦਾ ਹੈ, ਗਰਮ ਪਕਾਇਆ ਪੋਸ਼ਣ ਅਤੇ ਘਰ ਲਿਜਾਣ ਵਾਲਾ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ, ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੋਸ਼ਣ ਸੰਬੰਧੀ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਦੇਸ਼ ਅੰਦਰ ਮਈ 2026 ਤੱਕ ਪੋਸ਼ਣ ਟਰੈਕਰ ਤੇ 8.93 ਕਰੋੜ ਤੋਂ ਵੱਧ ਲਾਭਪਾਤਰੀ ਦਰਜ ਕੀਤੇ ਗਏ। 0 ਤੋਂ 5 ਸਾਲ ਤੇ 6.3 ਕਰੋੜ ਤੋਂ ਵੱਧ ਬੱਚਿਆਂ ਦਾ ਵਿਕਾਸ ਨਿਗਰਾਨੀ ਕੀਤੀ ਗਈ। ਜੇਕਰ ਪੋਸ਼ਣ ਟਰੈਕਰ ਦੀ ਗੱਲ ਕੀਤੀ ਜਾਵੇ ਤਾਂ ਇਹ ਸਰਕਾਰ ਦਾ ਡਿਜੀਟਲ ਨਿਗਰਾਨੀ ਪ੍ਰਬੰਧ ਏ। ਆਂਗਣਵਾੜੀ ਵਰਕਰ ਮੋਬਾਈਲ ਰਾਹੀਂ ਬੱਚਿਆਂ ਦੀ ਹਾਜ਼ਰੀ, ਵਜਨ, ਕੱਦ, ਪੋਸ਼ਣ ਸੇਵਾਵਾਂ ਆਦਿ ਦਾ ਰਿਕਾਰਡ ਦਰਜ ਕਰਦੇ ਨੇ। ਇਸ ਰਾਹੀਂ ਸਰਕਾਰ ਨੂੰ ਇਹ ਪਤਾ ਲੱਗ ਸਕਦਾ ਹੈ ਕਿ ਬੱਚੇ ਦਾ ਵਿਕਾਸ ਉਮਰ

0: ਮੁਕਾਬਲੇ ਘੱਟ ਏ ਤੇ ਕਿੱਥੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਏ। ਪੋਸ਼ਣ ਪ੍ਰਬੰਧ ਸਿਰਫ ਖਾਣਾ ਮੁਹੱਈਆ ਕਰਵਾਉਣ ਤੱਕ ਸੀਮਿਤ ਨਹੀਂ ਹੈ। ਆਂਗਣਵਾੜੀ ਤੇ ਸਿਹਤ ਵਿਭਾਗ ਦੇ ਪੱਧਰ ਤੇ ਮਾਵਾਂ ਨੂੰ ਬੱਚਿਆਂ ਦੀ ਖੁਰਾਕ, ਸਫਾਈ, ਟੀਕਾਕਰਨ, ਵਿਕਾਸ ਅਤੇ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਏ। ਇਸ ਸੰਬੰਧੀ ਸਿਹਤ ਕੇਂਦਰਾਂ ਵਿੱਚ ਵਿਸ਼ੇਸ਼ ਕੈਂਪ ਲਾਏ ਜਾਂਦੇ ਨੇ। ਜੇ ਬੱਚੇ ਵਿੱਚ ਕਿਸੇ ਗੰਭੀਰ ਕੁਪੋਸ਼ਣ ਜਾਂ ਵਿਕਾਸ ਸੰਬੰਧੀ ਸਮੱਸਿਆ ਦੀ ਪਛਾਣ ਹੁੰਦੀ ਏ ਤਾਂ ਉਸ ਨੂੰ ਸਿਹਤ ਸੇਵਾਵਾਂ ਲਈ ਰੈਫਰ ਕੀਤਾ ਜਾ ਸਕਦਾ ਏ। ਮਿਸ਼ਨ ਦਾ ਇੱਕ ਮਹੱਤਵਪੂਰਨ ਹਿੱਸਾ ਸਿਹਤ ਤੇ ਪੋਸ਼ਣ ਸੇਵਾਵਾਂ ਵਿੱਚ ਆਪਸੀ ਤਾਲਮੇਲ ਬਣਾ ਕੇ ਰੱਖਣਾ ਏ। ਸਾਡੇ ਦੇਸ਼ ਦੀ ਬਹੁਤ ਜਨਸੰਖਿਆ ਪੇਂਡੂ ਖੇਤਰ ਅੰਦਰ ਵਸਦੀ ਹੈ, ਇਸ ਲਈ ਪਿੰਡ ਪੱਧਰ ਤੇ ਆਂਗਣਵਾੜੀ ਕੇਂਦਰ ਪੋਸ਼ਣ ਮੁਹਿੰਮ ਦੀ ਸਭ ਤੋਂ ਮਹੱਤਵਪੂਰਨ ਇਕਾਈ ਨੇ। ਬੱਚਿਆਂ ਦੀ ਵਿਕਾਸ ਨਿਗਰਾਨੀ, ਪੂਰਕ ਪੋਸ਼ਣ, ਮਾਵਾਂ ਨਾਲ ਜਾਗਰੂਕਤਾ ਗਤੀਵਿਧੀਆਂ ਅਤੇ ਬੱਚਿਆਂ ਦੇ ਸ਼ੁਰੂਆਤੀ ਵਿਕਾਸ ਨਾਲ ਜੁੜੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਨੇ। 2026 ਦੇ ਪੋਸ਼ਣ ਮਾਹ ਵਿੱਚ ਆਂਗਣਵਾੜੀ ਕੇਂਦਰਾਂ ਪ੍ਰਤੀ ਭਾਈਚਾਰਕ ਮਾਲਕੀ ਅਤੇ ਜਵਾਬਦੇਹੀ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ ਸੀ ਤੇ ਆਂਗਣਵਾੜੀਆਂ ਪ੍ਰਬੰਧਕ ਕਮੇਟੀਆਂ ਨੂੰ ਸਰਗਰਮ ਕਰਨ ਤੇ ਜ਼ੋਰ ਦੇਣਾ ਵੀ ਸ਼ਾਮਿਲ ਹੈ। ਇਸ ਸਾਲ ਦੇ ਪੋਸ਼ਣ ਟਰੈਕਰ ਵਿੱਚ ਨਵਾਂ ਹਰ ਘਰ ਜਾ ਕੇ ਪੜਤਾਲ ਕਰਨ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਅਨੁਸਾਰ ਗਰਭਵਤੀ ਮਹਿਲਾਵਾਂ ਦੇ ਬੱਚੇ ਅਤੇ ਜਨਮ ਤੋਂ 3 ਸਾਲ ਦੀ ਉਮਰ ਤੱਕ 23 ਨਿਰਧਾਰਿਤ ਘਰਾਂ ਦੌਰੇ ਸ਼ਾਮਿਲ ਕੀਤੇ ਗਏ ਨੇ। ਪੋਸ਼ਣ ਬਾਰੇ ਪਿਛਲੇ ਸਾਲ ਦੀ ਗੱਲ ਕੀਤੀ ਜਾਏ ਤਾਂ ਸਰਕਾਰੀ ਅੰਕੜੇ ਦੱਸਦੇ ਨੇ ਕਿ ਪੋਸ਼ਣ ਸੰਬੰਧੀ ਨਿਗਰਾਨੀ ਵਿੱਚ ਵੱਡਾ ਸੁਧਾਰ ਦਰਜ ਹੋਇਆ ਹੈ। ਪੰਜਾਬ ਅੰਦਰ ਇਸ ਵੇਲੇ ਕੁੱਲ 27,314 ਆਂਗਣਵਾੜੀ ਕੇਂਦਰ ਪ੍ਰਵਾਨਿਤ ਤੇ ਕਾਰਜਸ਼ੀਲ ਨੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪਹਿਲਾਂ ਚੱਲ ਰਹੇ 1240 ਮਿੰਨੀ ਆਂਗਣਵਾੜੀ ਕੇਂਦਰਾਂ ਨੂੰ ਮੁੱਖ ਆਂਗਣਵਾੜੀ ਕੇਂਦਰਾਂ ਵਿੱਚ ਅਪਗ੍ਰੇਡ ਕਰ ਦਿੱਤਾ ਗਿਆ ਏ। ਸੂਬੇ ਵਿੱਚ ਬੱਚਿਆਂ ਅਤੇ ਮਾਵਾਂ ਦੀ ਭਲਾਈ ਲਈ ਲਗਭਗ 1419 ਨਵੇਂ ਆਂਗਣਵਾੜੀ ਕੇਂਦਰਾਂ ਦੇ ਨਿਰਮਾਣ ਤੇ ਮੌਜੂਦਾ ਕੇਂਦਰਾਂ ਨੂੰ ਆਧੁਨਿਕ ਬਣਾਉਣ ਦੀ ਯੋਜਨਾ ਤੇ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਇਸ ਸਾਲ ਪੋਸ਼ਣ ਅਭਿਆਨ ਤਹਿਤ ਹਰ ਆਂਗਣਵਾੜੀ ਕੇਂਦਰ ਵਿੱਚ ਘੱਟੋ ਘੱਟ ਇੱਕ ਪ੍ਰਬੰਧਨ ਕਮੇਟੀ ਮੀਟਿੰਗ ਕਰਨਾ, ਪੋਸ਼ਣ ਮੀਨੂ ਬੋਰਡ ਬਣਾਉਣਾ ਅਤੇ ਭੋਜਨ ਦੀ ਗੁਣਵੱਤਾ ਦੀ ਨਿਗਰਾਨੀ ਲਈ ਜਵਾਬਦੇਹੀ ਤੈਅ ਕੀਤੀ ਜਾ ਰਹੀ ਹੈ। ਇਸ ਲਈ ਦੇਸ਼ ਦਾ ਭਵਿੱਖ ਸਿਹਤਮੰਦ ਬੱਚਿਆਂ ਤੇ ਨਿਰਭਰ ਕਰਦਾ ਹੈ। ਜੇਕਰ ਸਾਡੇ ਬੱਚੇ ਤੰਦਰੁਸਤ ਹੋਣਗੇ ਤਾਂ ਹੀ ਉਹਨਾਂ ਦੀ ਸੋਚ ਵੀ ਚੰਗੀ ਹੋਵੇਗੀ ਤੇ ਉਹ ਦੇਸ਼ ਦੇ ਚੰਗੇ ਨਾਗਰਿਕ ਬਣਨਗੇ। ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਸਮਾਚਾਰ ਸਮੀਖਿਆ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਹੁਣ ਪੇਸ਼ ਹੈ ਹਿੰਦੀ ਵਾਰਤਾ। ਵਾਰਤਾ ਦਾ ਵਿਸ਼ਾ ਹੈ ਭਾਰਤੇਂਦਰ ਕੀ ਪੱਤਰਕਾਰਿਤਾ। ਵਾਰਤਾਕਾਰ ਨੇ ਡਾਕਟਰ ਹੁਕਮ ਚੰਦ ਰਾਜਪਾਲ।
2: ਨਿਜ ਭਾਸ਼ਾ ਉਨਤੀ ਅਹੇ ਸਭ ਉਨਤੀ ਕੋ ਮੂਲ, ਬਿਨ ਨਿਜ ਭਾਸ਼ਾ ਗਿਆਨ ਕੇ ਮਿਟਤ ਨ ਹਿਰਦੇ ਕੋ ਸੂਲ, ਤਥਾ ਗਰਵ ਨਿਜ ਭਾਰਤ ਗਹੇ ਜੈਸੀ ਧਾਰਣਾਓਂ ਉਦਘੋਸ਼ਣਾਓਂ ਕੇ ਕਵੀ ਸਾਹਿਤਕਾਰ ਔਰ ਸਹੀ ਅਰਥੋਂ ਮੇਂ ਏਕ ਉੱਚ ਕੋਟਿ ਕੇ ਪੱਤਰਕਾਰ ਭਾਰਤੇਂਦੁ ਹਰੀਸ਼ਚੰਦਰ ਜੀ ਕੀ ਜਬ ਹਮ ਹਿੰਦੀ ਪੱਤਰਕਾਰਤਾ ਕੋ ਦੇਣ ਯਾ ਮਹੱਤਵ ਕੀ ਬਾਤ ਕਰਤੇ ਹੈ ਤੋ ਸਪਸ਼ਟ ਹੋ ਜਾਤਾ ਹੈ ਕਿ ਯੇ ਐਸੇ ਮਨੀਸ਼ੀ ਯੁਗ ਪੁਰਸ਼ ਸਾਹਿਤਕਾਰ ਹੈ ਜਿਨ੍ਹੋਂਨੇ ਸਾਹਿਤ ਕੀ ਅਨੇਕ ਭਾਸ਼ਾਓਂ ਮੇਂ ਸਬਸੇ ਪਹਿਲੇ ਖੜੀ ਬੋਲੀ ਮਿਸ਼ਰਿਤ ਬੋਲੀ ਕਾ ਪ੍ਰਯੋਗ ਕੀਆ ਔਰ ਸਾਹਿਤ ਕੋ ਆਧੁਨਿਕਤਾ ਕੀ ਦ੍ਰਿਸ਼ਟੀ ਪ੍ਰਦਾਨ ਕੀ। ਯਹੀ ਕਾਰਨ ਹੈ ਕਿ ਸਾਹਿਤ ਮੇਂ ਵਿਸ਼ੇਸ਼ਕਰ ਆਧੁਨਿਕ ਕਾਲ ਮੇਂ ਭਾਰਤੇਂਦੁ ਕੇ ਨਾਮ ਪਰ ਆਪਣਾ ਇੱਕ ਯੁਗ ਹੈ। ਇਸੀ ਲਈ ਭਾਰਤੇਂਦੁ ਜੀ ਇੱਕ ਯੁਗ ਪ੍ਰਵਰਤਕ, ਕਵੀ, ਨਾਟਕਕਾਰ, ਇੱਕ ਸਮੀਕਸ਼ਕ ਕੇ ਸਾਥ ਹੀ ਅਨਯ ਵਿਧਾਓਂ ਮੇਂ ਆਪਣੀ ਪੈਠ ਬਣਾਏ ਇੱਕ ਐਸੇ ਪੱਤਰਕਾਰ ਹੈ ਜਿਨ੍ਹੋਂਨੇ ਸਾਹਿਤ ਔਰ ਪੱਤਰਕਾਰਿਤਾ ਕੇ ਪੂਰਕਤਾ ਕੇ ਸੰਬੰਧ ਕੋ ਸਥਾਪਿਤ ਕੀਆ। ਕਿਆ ਕਮਾਲ ਹੈ ਕਿ ਕਾਸ਼ੀ ਮੇਂ 9 ਸਤੰਬਰ 1850 ਕੋ ਜਨਮ ਲੇ ਇਨ੍ਹੋਂਨੇ 11 ਵਰਸ਼ ਕੀ ਆਯੂ ਮੇਂ ਕਵਿਤਾ ਮੇਂ ਸਾਰਥਕ ਪ੍ਰਯੋਗ ਕੀਆ ਔਰ ਕਵਿਤਾ ਕੋ ਇੱਕ ਦਿਸ਼ਾ ਪ੍ਰਦਾਨ ਕੀ। ਵਹੀ ਸਥਿਤੀ ਇਨਕੀ ਹਿੰਦੀ ਪੱਤਰਕਾਰਿਤਾ ਕੀ ਹੈ। ਜਿਸ ਸਮੇਂ ਪੱਤਰਕਾਰਿਤਾ ਅਭੀ ਸ਼ੁਰੂ ਮੇਂ ਹੀ ਥੀ ਕਿ ਇਨ੍ਹੋਂਨੇ 17 ਵਰਸ਼ ਕੀ ਆਯੂ ਮੇਂ ਕੁਛ ਐਸਾ ਕਰ ਦਿਖਾਇਆ ਜੋ ਯੇ ਹਿੰਦੀ ਪੱਤਰਕਾਰਤਾ ਕੇ ਭੀ ਮੀਲ ਪੱਥਰ, ਏਕ ਆਦਰਸ਼ ਪੱਤਰਕਾਰ ਬਣ ਸਕੇ। ਤਭੀ ਹਿੰਦੀ ਪੱਤਰਕਾਰਿਤਾ ਅਥਵਾ ਸਾਹਿਤ ਪੱਤਰਕਾਰਿਤਾ ਕੀ ਚਰਚਾ ਮੇਂ ਜਬ ਹਮ ਕੋਈ ਆਧਾਰ ਲੇਤੇ ਹੈ ਤੋ ਦੋ

ਹੁਣ ਤੁਸੀਂ ਸਮਾਤ ਫਰਮਾ ਰਹੇ ਸੀ ਪੰਡਿਤ ਚਮਨ ਲਾਲ ਭੱਲਾ ਵੱਲੋਂ ਗਾਈ ਗਈ ਗਜ਼ਲ ਮੇਰੇ ਆਂਸੂ ਮੇਰੇ ਹੀ ਦਿਲ ਕੇ ਅਰਮਾਨ ਨੂੰ ਖੁੱਲੇ ਗਏ। ਮੀਡੀਅਮ ਵੇਵ 343 ਇਸ਼ਾਰਾ 6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, FM ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਜੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 8 ਵੱਜ ਰਹੇ ਨੇ ਅਤੇ ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ।

ਉਸ ਵਿੱਚ ਪ੍ਰੋਗਰਾਮ ਨੂੰ ਲੈ ਕੇ ਤੁਹਾਡਾ ਦੋਸਤ ਫਿਰ ਉਸੇ ਐਨਰਜੀ ਦੇ ਨਾਲ ਉਸੇ ਪਾਵਰ ਉਸੇ ਸੋਚ ਦੇ ਨਾਲ ਸਕਾਰਾਤਮਕ ਤਰੀਕੇ ਦੇ ਨਾਲ ਅਸੀਂ ਸਕਾਰਾਤਮਕ ਅੰਦਾਜ਼ ਦੇ ਨਾਲ ਅਸੀਂ ਸ਼ੁਰੂਆਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਗੱਲਾਂ ਬਹੁਤ ਸਾਰੀਆਂ ਹੋਣਗੀਆਂ ਗੀਤ ਬਹੁਤ ਸਾਰੇ ਸੁਣਾਏ ਜਾਣਗੇ ਔਰ ਇਹਨਾਂ ਵਿੱਚ ਅਸੀਂ ਸਵਾਲ ਜਵਾਬ ਵੀ ਬਹੁਤ ਸਾਰੇ ਕਰਾਂਗੇ ਵਾਅਦੇ ਵੀ ਇੱਕ ਦੂਜੇ ਨਾਲ ਕਰਾਂਗੇ ਜਿਹੜੇ ਅਸੀਂ ਨਿਭਾਉਣੇ ਹੈ ਪੂਰੀ ਜ਼ਿੰਦਗੀ ਆਪਣੀ ਨਾਲ ਕਿਉਂਕਿ ਅਗਰ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਤਾਂ ਜੇ ਪ੍ਰੋਗਰਾਮ ਸੁਣ ਕੇ ਸਾਡੀ ਜ਼ਿੰਦਗੀ ਹਸੀਨ ਨਹੀਂ ਹੋਈ ਤਾਂ ਕੋਈ ਫਾਇਦਾ ਨਹੀਂ ਸਾਡਾ ਪ੍ਰੋਗਰਾਮ ਸੁਣਨ ਦਾ ਕਿਉਂਕਿ ਗੱਲਬਾਤ ਹੀ ਅਸੀਂ ਪ੍ਰੋਗਰਾਮ ਦੀ ਕਰਨੀ ਹੈ ਜ਼ਿੰਦਗੀ ਹਸੀਨ ਹੈ ਕਿੱਦਾਂ ਹੋਵੇ ਅਸੀਂ ਇਹਦੀਆਂ ਗੱਲਾਂ ਕਰਨੀਆਂ ਸੋ ਦੋਸਤੋ ਜ਼ਿੰਦਗੀ ਦੀਆਂ ਉਹਨਾਂ ਛੋਟੀਆਂ ਛੋਟੀਆਂ ਖੁਸ਼ੀਆਂ ਦੀਆਂ ਗੱਲਾਂ ਕਰਾਂਗੇ ਜੋ ਕਈ ਵਾਰ ਸਾਡੇ ਬਿਲਕੁਲ ਨੇੜੇ ਹੁੰਦੀਆਂ ਨੇ ਪਰ ਅਸੀਂ ਉਹਨਾਂ ਨੂੰ ਮਹਿਸੂਸ ਕਰਨਾ ਭੁੱਲ ਜਾਂਦੇ ਹਾਂ ਜ਼ਿੰਦਗੀ ਹਮੇਸ਼ਾ ਸਾਡੇ ਮਨ ਮੁਤਾਬਕ ਨਹੀਂ ਚੱਲਦੀ ਕਦੇ ਖੁਸ਼ੀ ਮਿਲਦੀ ਹੈ ਤੇ ਕਦੇ ਗਮ ਮਿਲਦਾ ਹੈ ਕਦੇ ਜਿੱਤ ਮਿਲਦੀ ਹੈ ਤੇ ਕਦੇ ਹਾਰ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜ਼ਿੰਦਗੀ ਦੀ ਖੂਬਸੂਰਤੀ ਸਿਰਫ ਇਸ ਗੱਲ ਵਿੱਚ ਨਹੀਂ ਹੁੰਦੀ ਕਿ ਕੋਈ ਮੁਸ਼ਕਿਲ ਨਹੀਂ ਬਲਕਿ ਇਸ ਗੱਲ ਵਿੱਚ ਹੁੰਦੀ ਹੈ ਕਿ ਅਸੀਂ ਮੁਸ਼ਕਿਲਾਂ ਦੇ ਬਾਵਜੂਦ ਵੀ ਮੁਸਕਰਾਉਂਦੇ ਹਾਂ ਮੁਸਕਰਾਉਣਾ ਸਿੱਖ ਜਾਂਦੇ ਹਾਂ ਔਰ ਅਸੀਂ ਪਰਵਾਹ ਕਰਨੀ ਛੱਡ ਦਿੰਦੇ ਮੈਂ ਕਹਿੰਦਾ ਪਰਵਾਹ ਕਰਨੀ ਵੀ ਚਾਹੀਦੀ ਹੈ ਪਰ ਲੇਕਿਨ ਉਸ ਪਰਵਾਹ ਨੂੰ ਕਿੰਨਾ ਖਾ ਵੀ ਆਪਾਂ ਕਰਦੇ ਹਾਂ ਇਹ ਵੀ ਬਹੁਤ ਮੈਟਰ ਕਰਦਾ ਸੋ ਜ਼ਿੰਦਗੀ ਅਸੀਨ ਹੈ ਪ੍ਰੋਗਰਾਮ ਦੇ ਵਿੱਚ ਤੁਸੀਂ ਆਨੰਦ ਤਾਂ ਮਾਣ ਹੀ ਰਹੇ ਹੋ ਪਰ ਅਸੀਂ ਇਹਨਾਂ ਗੱਲਾਂ ਨੂੰ ਆਪਣੇ ਪੱਲੇ ਵੀ ਬੰਨਣਾ ਜਿਹੜੀਆਂ ਜਿਹੜੀਆਂ ਗੱਲਾਂ ਅਸੀਂ ਸਾਂਝੀਆਂ ਕਰਾਂਗੇ ਤਾਂ ਉਹ ਅੱਜ ਦਾ ਇਹ ਇੱਕ ਘੰਟਾ ਜਿਹੜਾ ਅਸੀਂ ਗੱਲਾਂ ਬਾਤਾਂ 'ਚ ਨੰਘਾਵਾਂਗੇ ਗੀਤਾਂ 'ਚ ਨੰਘਾਵਾਂਗੇ ਥੋੜ੍ਹੇ ਹਾਸੇ ਥੋੜ੍ਹੀਆਂ ਸੋਚੀਆਂ ਅਤੇ ਥੋੜ੍ਹਾ ਜਿਹਾ ਦਿਲ ਨੂੰ ਸਕੂਨ ਅਤੇ ਦਿਲ ਦੀ ਸੁਣੀ ਜ਼ਿੰਦਗੀ ਅਸੀਨ ਹੈ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ ਜੀ ਆਨੰਦ ਮਾਣੋ ਜੀ ਇਹ ਗੀਤ ਦਾ

ਕੇ ਜੀ ਰੌਣਕਾਂ ਲੱਗ ਗਈਆਂ ਨੇ ਪਹਿਲੀ ਗੀਤ ਸੁਣ ਕੇ ਜਦੋਂ ਮਜ਼ਾ ਆ ਗਿਆ ਇਸ ਪ੍ਰੋਗਰਾਮ ਦਾ ਆਗਾਜ਼ ਕਰਕੇ ਕਿਉਂਕਿ ਫੀਲ ਹੈ ਜਜ਼ਬਾਤ ਨੇ ਜਦੋਂ ਅਸੀਂ ਗੀਤ ਸੰਗੀਤ ਸੁਣਦੇ ਹਾਂ ਤਾਂ ਮਜ਼ਾ ਹੀ ਆ ਜਾਂਦਾ ਉਸ ਕੋਈ ਗੀਤ ਸਿਰਫ ਕੰਨਾਂ ਤੱਕ ਨਹੀਂ ਪਹੁੰਚਦੇ ਉਹ ਸਿੱਧੇ ਦਿਲ ਤੱਕ ਜਾਂਦੇ ਨੇ ਅਤੇ ਕਈ ਵਾਰ ਇੱਕ ਗੀਤ ਸਾਡੇ ਉਹ ਜਜ਼ਬਾਤ ਬਿਆਨ ਕਰ ਦਿੰਦਾ ਹੈ ਕਿ ਜਿਹਨਾਂ ਨੂੰ ਅਸੀਂ ਸ਼ਬਦਾਂ ਵਿੱਚ ਕਹਿ ਹੀ ਨਹੀਂ ਸਕਦੇ ਸੋ ਦੋਸਤੋ ਅੱਜ ਆਪਣੇ ਆਪ ਨੂੰ ਇੱਕ ਸਵਾਲ ਪੁੱਛਿਓ ਕਿ ਮੈਂ ਆਪਣੀ ਜ਼ਿੰਦਗੀ ਨੂੰ ਜੀ ਰਿਹਾ ਜਾਂ ਸਿਰਫ ਗੁਜ਼ਾਰ ਰਿਹਾ ਕਿਉਂਕਿ ਜੀਣਾ ਅਤੇ ਸਿਰਫ ਦਿਨ ਗੁਜ਼ਾਰਨਾ ਇਹ ਦੋ ਚੀਜ਼ਾਂ ਅਲੱਗ ਅਲੱਗ ਨੇ ਔਰ ਦੋਵਾਂ 'ਚ ਫਰਕ ਨੇ ਜ਼ਿੰਦਗੀ ਵਿੱਚ ਕੰਮ ਵੀ ਹੋਵੇਗਾ ਜ਼ਿੰਮੇਵਾਰੀਆਂ ਵੀ ਹੋਣਗੀਆਂ ਪਰ ਇਹਨਾਂ ਸਭ ਦੇ ਵਿਚਕਾਰ ਆਪਣੇ ਆਪ ਲਈ ਟਾਈਮ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਆਪਣੇ ਆਪ ਲਈ ਟਾਈਮ ਨਹੀਂ ਕੱਢਦੇ ਹੋ ਤਾਂ ਔਖਾ ਹੋ ਜਾਂਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਸੋ ਆਪਣੇ ਆਪ ਲਈ ਟਾਈਮ ਕੱਢੋ ਆਪਣੇ ਪਰਿਵਾਰ ਨਾਲ ਟਾਈਮ ਕੱਢੋ ਚਾਹੇ ਇੱਕ ਚਾਹ ਪੀਓ ਪਰਿਵਾਰ ਨਾਲ ਕੁਝ ਗੱਲਾਂ ਕਰੋ ਕਿਸੇ ਦੋਸਤ ਨਾਲ ਹਾਸਾ ਖੇਡੀ ਕਰੋ ਮਨਪਸੰਦ ਗੀਤ ਸੁਣੋ ਜਾਂ ਫਿਰ ਇੱਕ ਮਿੰਟ ਆਪਣੇ ਨਾਲ ਗੱਲਾਂ ਕਰੋ ਇਸ ਨਾਲ ਹੀ ਪ੍ਰੋਗਰਾਮ ਜ਼ਿੰਦਗੀ ਸੀਨ ਚੱਲ ਰਿਹਾ ਔਰ ਹੁਣ ਵਿਹਲਾ ਹੋ ਗਿਆ ਪ੍ਰੋਗਰਾਮ ਦੇ ਅਗਲੇ ਗੀਤ ਦਾ ਲਓ ਜੀ ਆਨੰਦ ਮਾਣੋ ਜਿਸ ਗੀਤ ਦਾ

ਦੋਸਤੋ ਗੱਲ ਤਾਂ ਬਿਲਕੁਲ ਸਹੀ ਹੈ ਕਿ ਕਈ ਵਾਰੀ ਕਿਸੇ ਦਾ ਸਾਥ ਇੰਨਾ ਲਾਜ਼ਮੀ ਹੋ ਜਾਂਦਾ, ਇੰਨਾ ਜ਼ਰੂਰੀ ਹੋ ਜਾਂਦਾ ਨਾ, ਕਿ ਜੇ ਦਿਹਾੜੀ ਦੇ ਵਿੱਚ ਉਹਦਾ ਕਾਲ ਜਾਂ ਉਹਦਾ ਮੈਸੇਜ ਨਾ ਆਵੇ ਤਾਂ ਪੂਰੀ ਦੀ ਪੂਰੀ ਦਿਹਾੜੀ ਬੇਕਾਰ ਲੱਗਦੀ ਹੈ, ਸੁੰਨੀ ਸੁੰਨੀ ਲੱਗਦੀ ਹੈ, ਕੁਛ ਮਿਸਿੰਗ ਲੱਗਦਾ। ਕਿਉਂਕਿ ਜਿਹੜੀ ਰਿਸ਼ਤਿਆਂ ਦਾ ਪਿਆਰ ਹੁੰਦਾ ਨਾ, ਰਿਸ਼ਤਿਆਂ ਦਾ ਅਹਿਸਾਸ ਹੈ, ਉਹ ਅਹਿਸਾਸ ਸਾਨੂੰ ਹਰ ਜਗ੍ਹਾ ਨਹੀਂ ਮਿਲ ਸਕਦਾ। ਔਰ ਸਭ ਤੋਂ ਵੱਡੀ ਇਹ ਗੱਲ ਹੈ ਕਿ ਉਹ ਅਹਿਸਾਸ ਹਰ ਕਿਸੇ ਨਾਲ ਵੀ ਨਹੀਂ ਆਉਂਦਾ। ਸੋ ਅਹਿਸਾਸ ਜਿਹਦੇ ਨਾਲ ਵੀ ਤੁਹਾਨੂੰ ਆ ਗਿਆ, ਉਹਨੂੰ ਆਪਣੀ ਜ਼ਿੰਦਗੀ 'ਚ ਜਾਣ ਨਾ ਦਿਓ। ਕੋਸ਼ਿਸ਼ ਕਰੋ ਉਹਦੇ ਨਾਲ ਰਹਿਣ ਦੀ, ਉਹਦੇ ਨਾਲ ਸਮਾਂ ਬਤੀਤ ਕਰਨ ਦੀ, ਔਰ ਹੋ ਸਕੇ ਤਾਂ ਉਹਦਾ ਦਿਲ ਨਾ ਦੁਖੇ ਕੋਸ਼ਿਸ਼ ਕਰਿਆ ਕਰੋ। ਹੁਣ ਗੱਲ ਕਰੀਏ ਉਹਨਾਂ ਰਿਸ਼ਤਿਆਂ ਦੀ ਜੋ ਸਾਡੀ ਜ਼ਿੰਦਗੀ ਨੂੰ ਸੱਚਮੁੱਚ ਹਸੀਨ ਬਣਾਉਂਦੇ ਨੇ। ਪਰਿਵਾਰ, ਦੋਸਤ, ਉਹ ਲੋਕ ਜੋ ਸਾਡੀ ਖੁਸ਼ੀ ਵਿੱਚ ਹੱਸਦੇ ਨੇ ਅਤੇ ਦੁੱਖ ਵਿੱਚ ਸਾਡੇ ਨਾਲ ਖੜ੍ਹੇ ਹੋ ਜਾਂਦੇ ਨੇ। ਅੱਜ ਦੇ ਬਿਜ਼ੀ ਸਮੇਂ ਦੇ ਵਿੱਚ, ਵਿਅਸਤ ਟਾਈਮ ਦੇ ਵਿੱਚ ਵੀ ਅਸੀਂ ਸਭ ਕੁਝ ਟਾਈਮ ਕੱਢ ਲੈਂਦੇ ਹਾਂ। ਸਾਡੇ ਕੋਲ ਜੇ ਟਾਈਮ ਨਾ ਵੀ ਹੋਵੇ, ਸਭ ਕੁਝ ਛੱਡ ਕੇ ਉਸ ਬੰਦੇ ਲਈ ਟਾਈਮ ਕੱਢ ਲੈਂਦੇ ਹਾਂ ਜਿਹੜਾ ਸਾਡੇ ਲਈ ਬਹੁਤ ਜ਼ਰੂਰੀ ਹੈ। ਪਰ ਇੱਕ ਮੈਸੇਜ ਕਰਨ ਵਿੱਚ ਕਿੰਨਾ ਕੁ ਟਾਈਮ ਲੱਗਦਾ ਹੈ? ਜੇ ਅਸੀਂ ਉਸ ਇਨਸਾਨ ਦੇ ਨਾਲ ਨਹੀਂ ਖੜ ਪਾ ਰਹੇ ਜਾਂ ਨਹੀਂ ਮਿਲ ਪਾ ਰਹੇ ਲਗਾਤਾਰ, ਇੱਕ ਮੈਸੇਜ ਜ਼ਰੂਰ ਕਰ ਲਓ। ਕਿਉਂਕਿ ਰਿਸ਼ਤੇ ਜਿਹੜੇ ਨਿਭਾਉਣੇ ਬਹੁਤ ਔਖੇ ਨੇ, ਔਰ ਰਿਸ਼ਤੇ ਬਹੁਤ ਚੀਜ਼ਾਂ ਮੰਗਦੇ ਨਹੀਂ ਜਿਹੜੇ ਅਸਲ 'ਚ ਰਿਸ਼ਤੇ ਹੁੰਦੇ ਨੇ। ਸਿਰਫ ਔਰ ਸਿਰਫ ਇੱਕ ਮੈਸੇਜ, ਇੱਕ ਟੈਕਸਟ ਤੁਹਾਡਾ ਉਹਦਾ ਦਿਨ ਬਣਾ ਸਕਦਾ। ਸੋ ਮੈਸੇਜ ਕਰਨ ਦੇ ਵਿੱਚ ਪਰਹੇਜ਼ ਨਾ ਕਰੋ। ਅੱਜ ਕੱਲ੍ਹ ਦਾ ਡਿਜੀਟਲ ਜਿਹੜਾ ਜ਼ਮਾਨਾ, ਉਹਦੇ ਵਿੱਚ ਉਹਨੂੰ ਵਰਤੋਂ ਕਰਕੇ ਵਟਸਐਪ ਰਾਹੀਂ ਜਿਹੜੇ ਮੈਸੇਜ ਆ ਸਕਦੇ ਨੇ, ਤੁਸੀਂ ਉਹਨੂੰ ਟੈਕਸਟ ਮੈਸੇਜ ਕਰ ਸਕਦੇ ਹੋ, ਉਹਨੂੰ ਇੱਕ ਮਿਸ ਕਾਲ ਹੀ ਕਰ ਦਿਓ। ਜੇ ਟਾਈਮ ਹੈਗਾ ਤਾਂ ਕਾਲ ਹੀ ਕਰ ਲਓ, ਹਾਲ ਚਾਲ ਪੁੱਛ ਕੇ ਭਾਵੇਂ ਕਾਲ ਕੱਟ ਦਿਓ, ਇੰਨਾ ਹੀ ਪੁੱਛ ਲਓ ਕਿਵੇਂ ਹੋ। ਇੱਕ ਕਾਲ ਉਹਦਾ ਮਾਹੌਲ ਹੀ ਬਦਲ ਦੇਗੀ। ਇੰਨਾ ਹੀ ਕਹਿ ਦਿਓ ਕਿ ਤੇਰੀ ਯਾਦ ਆ ਰਹੀ ਸੀ ਯਾਰ, ਤੂੰ ਠੀਕ ਹੈ, ਬਸ ਇੰਨਾ ਜਿਹਾ ਤੁਹਾਡਾ ਐਫਰਟ ਅਗਲੇ ਵਾਸਤੇ ਮੁਸਕਾਨ ਦਾ ਕਾਰਨ ਬਣ ਸਕਦਾ। ਇਸ ਲਈ ਜੇ ਤੁਹਾਡੇ ਦਿਲ ਵਿੱਚ ਕਿਸੇ ਲਈ ਪਿਆਰ ਹੈ ਤਾਂ ਉਸਨੂੰ ਦੱਸ ਦਿਓ, ਜੇ ਕਿਸੇ ਨਾਲ ਨਾਰਾਜ਼ਗੀ ਤਾਂ ਗੱਲ ਕਰ ਲਿਓ। ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ, ਰਿਸ਼ਤੇ ਜਿੱਤਣ ਲਈ ਨਹੀਂ ਨਿਭਾਉਣ ਲਈ ਹੁੰਦੇ ਨੇ। ਸੋ ਅੱਜ ਆਪਣੇ ਕਿਸੇ ਖਾਸ ਨਾਲ ਗੱਲਬਾਤ ਕਰੋ, ਉਹਨੂੰ ਮਨਾ ਲਓ, ਜਾਂ ਉਹਦੀ ਯਾਦ ਆ ਰਹੀ ਹੈ ਨਹੀਂ ਫੋਨ ਕੀਤਾ ਤਾਂ ਕਰ ਲਓ ਗੱਲ। ਚਲੋ ਜੀ, ਹੁਣ ਵਿਹਲਾ ਹੋ ਗਿਆ ਪ੍ਰੋਗਰਾਮ ਦੇ ਅਗਲੇ ਗੀਤ ਦਾ ਜੀ, ਆਨੰਦ ਮਾਣੋ ਜੀ ਇਸ ਗੀਤ।

0: ਕਿਰਾਏ ਜਾਂ ਲੀਜ਼ 'ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਅਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਅਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਅਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: एक जमाने से कहानी है सुना रही आकाशवाणी।

ਦੋਸਤੋ ਹੁਣ ਸਮਾਂ ਤੁਹਾਡੇ ਨਾਲ ਦਿਲ ਦੀ ਇੱਕ ਛੋਟੀ ਜਿਹੀ ਗੱਲ ਕਰਨ ਦਾ। ਜੇ ਮੈਂ ਤੁਹਾਨੂੰ ਪੁੱਛਾਂ ਤੁਹਾਡੀ ਜ਼ਿੰਦਗੀ ਵਿੱਚ ਸਭ ਤੋਂ ਖੂਬਸੂਰਤ ਯਾਦ ਕਿਹੜੀ ਹੈ, ਤਾਂ ਸ਼ਾਇਦ ਕਿਸੇ ਨੂੰ ਆਪਣੇ ਬਚਪਨ ਦੀ ਯਾਦ ਆਵੇਗੀ, ਕਿਸੇ ਨੂੰ ਪਹਿਲੀ ਮੁਹੱਬਤ, ਕਿਸੇ ਨੂੰ ਮਾਂ ਦੇ ਹੱਥ ਦਾ ਖਾਣਾ, ਕਿਸੇ ਨੂੰ ਦੋਸਤਾਂ ਨਾਲ ਬੀਤੀਆਂ ਗੱਲਾਂ ਬਾਤਾਂ, ਬੀਤੇ ਪਲ ਔਰ ਬੀਤੀਆਂ ਯਾਦਾਂ, ਅਤੇ ਕਿਸੇ ਨੂੰ ਉਹ ਦਿਨ ਜਦੋਂ ਉਹ ਆਪਣਿਆਂ ਕੋਲ ਸੌਂਦਾ ਹੁੰਦਾ ਸੀ। ਕਿਉਂਕਿ ਕਈ ਜਿਹੜੇ ਲੋਕ ਹੁੰਦੇ ਨੇ ਆਪਣੇ ਘਰਦਿਆਂ ਤੋਂ ਦੂਰ ਚਲੇ ਜਾਂਦੇ ਨੇ, ਪਰ ਉਹਨਾਂ ਨੂੰ ਘਰ ਦੀ ਯਾਦਾਂ 'ਚ ਦੋਸਤੋ ਜਿੱਥੇ ਜਿੱਥੇ ਵੀ ਤੁਸੀਂ ਹੈਗੇ ਹੋ, ਜੋ ਜੋ ਵੀ ਤੁਹਾਨੂੰ ਯਾਦ ਆਉਂਦਾ, ਜਿੱਥੇ ਜਿੱਥੇ ਵੀ ਹੈਗੇ ਹੋ, ਜੋ ਵੀ ਕਰ ਰਹੇ ਹੋ ਤੁਸੀਂ, ਆਪਣੀਆਂ ਯਾਦਾਂ ਨੂੰ ਸੰਭਾਲ ਕੇ ਰੱਖਿਓ, ਕਿਉਂਕਿ ਤੁਸੀਂ ਖੁਸ਼ਕਿਸਮਤ ਹੋ ਕਿ ਤੁਸੀਂ ਯਾਦ ਕਰ ਰਹੇ ਹੋ। ਕਿਉਂਕਿ ਜ਼ਿੰਦਗੀ ਵਿੱਚ ਜਦੋਂ ਅਸੀਂ ਪਿੱਛੇ ਮੁੜ ਕੇ ਵੇਖਦੇ ਹਾਂ ਤਾਂ ਸਾਨੂੰ ਮਹਿੰਗੀਆਂ ਚੀਜ਼ਾਂ ਨਹੀਂ ਸੋਹਣੇ ਪਲ ਯਾਦ ਹੁੰਦੇ। ਇਹ ਬਹੁਤ ਕਮਾਲ ਦੀ ਗੱਲ ਹੈ। ਅਸੀਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਖਰੀਦਣ ਲਈ ਤਾਂ ਅੱਗੇ ਵੱਧਦੇ ਹਾਂ, ਗਰੋ ਹੁੰਦੇ ਹਾਂ ਜ਼ਿੰਦਗੀ 'ਚ, ਕੰਫਰਟ ਜ਼ੋਨ ਆਰਾਮ ਛੱਡ ਕੇ ਵੱਧਦੇ ਹਾਂ, ਪਰ ਜਦੋਂ ਅਸੀਂ ਅੱਗੇ ਵੱਧ ਜਾਂਦੇ ਹਾਂ ਫਿਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਆਪਣਿਆਂ ਨਾਲ ਬਿਤਾਈਆਂ ਹੁੰਦੀਆਂ ਉਹਦੇ ਵੱਲ ਦੇਖ ਕੇ ਮੁਸਕਰਾਉਂਦੇ ਹਾਂ, ਹੱਸਦੇ ਹਾਂ, ਇਹ ਯਾਦ ਕਰਦੇ ਹਾਂ। ਸੋ ਜੇ ਤੁਹਾਨੂੰ ਉਹ ਯਾਦ ਆਉਂਦਾ ਤਾਂ ਤੁਸੀਂ ਖੁਸ਼ ਨਹੀਂ ਸੀ। ਸੋ ਉਹ ਜਿਹੜੀਆਂ ਯਾਦਾਂ ਸੰਭਾਲ ਕੇ ਰੱਖੋ, ਜਦੋਂ ਮਨ ਕਰੇ ਯਾਦ ਕਰ ਲਿਆ। ਸੋ ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਹੁਣ ਵੇਲਾ ਹੋ ਗਿਆ। ਅਗਲੇ ਗੀਤ ਦਾ ਨਾਮ ਮਾਨੋ ਜੀ।

ਜ਼ਿੰਦਗੀ ਦੇ ਵਿੱਚ ਵੀ ਹੁਣ ਸਾਨੂੰ ਘਬਰਾਉਣਾ ਨਹੀਂ ਹੈ, ਬਸ ਤੁਰਨਾ ਤੁਰਨਾ ਔਰ ਤੁਰਦੇ ਜਾਣਾ ਹੈ, ਹੌਸਲੇ ਬੁਲੰਦ ਰੱਖਣੇ ਔਰ ਜ਼ਿੰਦਗੀ ਹਸੀਨ ਹੈ। ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 8:45 ਹੋ ਰਹੇ ਨੇ। ਲਓ ਹੁਣ ਵਿਹਲਾ ਹੋ ਗਿਆ ਹੈ, ਸਮਾਚਾਰ

0: ਜਾਂ ਪਿਆਰ ਕਾ ਦੀਵਾਨਾ ਤੁਸੀਂ ਗੀਤ ਸੁਣ ਰਹੇ ਸੀ ਆਸ਼ਾ ਭੋਸਲੇ ਉਹਨਾਂ ਦੀ ਆਵਾਜ਼ ਦੇ ਵਿੱਚ। ਔਰ ਪ੍ਰੋਗਰਾਮ ਤੁਹਾਡੀ ਫਰਮਾਇਸ਼ ਚੱਲ ਰਿਹਾ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਨੀ ਹੈ, ਤਦੀ ਪੂਰੀ ਕਰਾਂਗੇ ਜੇ ਤੁਸੀਂ ਸਾਡੇ ਨਾਲ ਜੁੜੋਗੇ। ਸਾਡੇ ਨਾਲ ਜੁੜਨ ਵਾਸਤੇ ਸਾਡਾ ਜਿਹੜਾ ਲੈਂਡਲਾਈਨ ਨੰਬਰ ਹੈ 0181 23 4173, ਔਰ ਜਿਹੜਾ ਸਾਡਾ ਵਟਸਐਪ ਨੰਬਰ ਹੈ 94655 36 07। ਜਾਂ ਸਾਡੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਪਹਿਲੇ ਕਾਲਰ ਜੁੜ ਚੁੱਕੇ ਆ, ਉਹ ਗੱਲਬਾਤ ਕਰਦੇ ਹਾਂ ਜੀ। ਹੈਲੋ
1: ਵੀਰ ਜੀ, ਨਮਸਕਾਰ।
0: ਨਮਸਕਾਰ ਜੀ, ਕੀ ਹਾਲ ਚਾਲ ਹੈ? ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ।
1: ਠੀਕ ਠਾਕ ਵੀਰ ਜੀ, ਸੁਖਬੀਰ ਸਿੰਘ ਛਾਜਲੀ ਬੋਲ

0: ਜ਼ਰੂਰ ਕਰੋ।
1: ਸੁਖਬੀਰ ਜੀ, ਬਹੁਤ ਬਹੁਤ ਸਵਾਗਤ ਹੈ ਜੀ, ਫਿਰ ਤੁਹਾਡੇ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਕੀ ਕਰ ਰਹੇ ਹੋ ਇਸ ਟਾਈਮ ਤੁਸੀਂ?
0: ਬਸ ਦਾ ਪ੍ਰੋਗਰਾਮ ਸੁਣ ਰਹੇ ਸੀ, ਦਿਨੇ ਟਾਈਮ ਨਹੀਂ ਲੱਗਦਾ, ਕੰਮ ਧੰਦੇ ਤੇ ਹੁੰਦੇ ਆ ਜੀ। ਕਈ
1: ਅੱਛਾ,
0: ਦਿਨਾਂ ਬਾਅਦ ਅੱਜ ਜਲੰਧਰ ਤੇ ਹਾਜ਼ਰੀ ਪਈ ਆ ਜੀ।
1: ਕੀ ਬਾਤ ਹੈ ਜੀ, ਬਹੁਤ ਚੰਗਾ ਲੱਗਾ ਸਾਨੂੰ ਵੀ ਜੀ। ਔਰ
0: ਜਲੰਧਰ ਦਾ ਬਾਕੀ ਸਾਡੀ ਆ ਉਹ ਜੀ ਦਿਲਾਂ ਦੀ ਧੜਕਣ ਹੈ, ਬਹੁਤ ਪਿਆਰ ਕਰਦਾ ਜੀ ਮੈਂ ਤੈਨੂੰ, ਬਹੁਤ 2-2.5 ਸਾਲ ਹੋ ਗਏ ਜੀ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਅਸੀਂ ਬਹੁਤ ਦਿਲੋਂ ਪਿਆਰ ਕਰਦੇ ਆਪਣੇ ਸਰੋਤਿਆਂ ਨੂੰ ਜੀ। ਤੇ ਮੌਸਮ ਕਿੱਦਾਂ ਦਾ ਉਧਰਲੇ ਪਾਸੇ ਜੀ?
0: ਮੌਸਮ ਸਰ ਗਰਮੀ ਪੈ ਰਹੀ ਹੈ ਜੀ,
1: ਗਰਮੀ
0: ਮੇਰੇ ਬਹੁਤ ਔਖਾ ਜੀ ਕੰਮ ਕਰਨਾ ਗਰਮੀ ਚ,
1: ਪਰ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਟਾਈਮ ਹੁਣ ਗਰਮੀ ਨਹੀਂ ਪਏਗੀ, ਹੁਣ ਟਾਈਮ ਲੱਗਦਾ ਆ ਗਿਆ ਹੈ, ਦੁਬਾਰਾ ਮੌਸਮ ਚੇਂਜ ਹੋਣਾ ਸ਼ੁਰੂ ਹੋ ਜਾਏਗਾ ਹੁਣ ਜਲਦੀ।
0: ਹਾਂਜੀ ਹਾਂ, ਹੋ ਜੂਗਾ ਜੀ, ਸੈਟਿੰਗ 10-20 ਦਿਨਾਂ 'ਚ ਸੈੱਟ ਹੋ ਜੂਗਾ।
1: ਬਿਲਕੁਲ ਜੀ ਬਿਲਕੁਲ। ਹੁਣ ਦੱਸੋ ਜੀ ਕਿਹੜਾ ਗੀਤ ਸੁਣੋਗੇ?
0: ਬਾਕੀ ਦੇਖੋ ਸ਼ਾਦੀਸ਼ੁਦਾ ਜੀਵਨ ਆ, ਮਿਹਨਤ ਤਾਂ ਕਰਨੀ ਪੈਂਦੀ ਹੈ ਜੀ।
1: ਬਿਲਕੁਲ ਜੀ, ਮਿਹਨਤ ਤੋਂ ਬਿਨਾਂ ਕਿੱਥੇ ਗੁਜ਼ਾਰਾ ਹੁੰਦਾ, ਬਸ ਇਹ ਹੈ ਕਿ ਛੋਟੀਆਂ ਛੋਟੀਆਂ ਖੁਸ਼ੀਆਂ ਨਾ,
0: ਹਾਂਜੀ ਹਾਂ,
1: ਉਹਨਾਂ ਦਾ ਆਨੰਦ ਮਾਣਨਾ ਸ਼ੁਰੂ ਕਰੋ, ਬਹੁਤ ਵੱਡਾ ਸੋਚਣ ਦੀ ਜ਼ਰੂਰਤ ਨਹੀਂ, ਅਸੀਂ ਬੜਿਆਂ ਨਾਲੋਂ ਚੰਗੇ ਹਾਂ ਜੀ।
0: ਹਾਂਜੀ ਹਾਂ, ਪਰ ਰੋਟੀ ਪਾਣੀ ਪਰਮਾਤਮਾ ਤੰਦਰੁਸਤੀ ਦੇਈ ਜਾਵੇ ਜੀ, ਬਹੁਤ।
1: ਵਾਹ ਜੀ ਵਾਹ, ਬਿਲਕੁਲ ਸਹੀ ਗੱਲ ਹੈ, ਬਿਲਕੁਲ। ਸੁਖਦੇਵ ਜੀ ਕਿਹੜਾ ਗੀਤ ਸੁਣੋਗੇ?
0: ਮੇਰੇ ਚੱਲੀ ਚੱਲੇ ਆਪਣਾ ਬਸ ਜੀ, ਹੋਰ ਵੀ
1: ਬਿਲਕੁਲ ਜੀ, ਕਿਹੜਾ ਗੀਤ ਸੁਣੋਗੇ?
0: ਇੱਕ ਤੁਹਾਡਾ ਸਾਥ ਜ਼ਰੂਰੀ ਹੈ ਜੀ ਬਸ।
1: ਬਿਲਕੁਲ ਜੀ, ਗੀਤ ਕਿਹੜਾ ਸੁਣੋਗੇ ਜੀ?
0: ਰਾਜਾ ਮੂਵੀ ਦਾ ਲਾ ਦੋ ਜੀ।
1: ਹਾਂ ਲਓ ਜੀ, ਆਨੰਦ ਮਾਣੋ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਵਾਸਤੇ ਜੀ।
0: ਠੀਕ ਹੈ ਵੀਰ ਜੀ, ਸ਼ੁਕਰੀਆ।

ਜੱਗਾ ਟੋਨਾ ਕਿੰਗਰਾ ਤੋਂ ਕਹਿੰਦੇ ਕੋਈ ਵੀ ਗੀਤ ਸੁਣਾਓ। ਜੀ ਹਾਂ ਬਿਲਕੁਲ ਸੁਣਾਵਾਂਗੇ। ਇਸ ਤੋਂ ਬਾਅਦ ਮੈਸੇਜ ਆਇਆ ਨਵਤੀਤ ਸਿੰਘ ਬਰਾੜ ਪਿੰਡ ਤੇ ਡਾਕਰ ਕਲਾਂ ਜ਼ਿਲ੍ਹਾ ਮੋਗਾ, ਕੋਈ ਵੀ ਗੀਤ ਸੁਣਾ ਦਿਓ, ਕਹਿੰਦੇ ਕੋਈ ਵੀ ਫਿਲਮੀ ਗੀਤ ਸੁਣਾ ਦਿਓ। ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਸਾਨੂੰ ਕਰ ਰਹੇ ਨੇ, ਪਿੰਡ ਥੇ ਕਲੰਦਰ ਜ਼ਿਲ੍ਹਾ ਫਾਜ਼ਿਲਕਾ, ਸਤਿ ਸ਼੍ਰੀ ਅਕਾਲ ਜੀ। ਤਜਿੰਦਰ ਵੀਰ ਜੀ ਸਾਨੂੰ ਮੈਸੇਜ ਕਰਦੇ ਨੇ, ਮਲਕੀਤ ਸਿੰਘ ਹੀਰ, ਮਨਮੋਹਨ ਸਿੰਘ ਹੀਰ, ਸ਼ੰਭੂ ਸਿੰਘ ਹੀਰ, ਗੁਰਮੀਤ ਸਿੰਘ ਹੀਰ ਫੌਜੀ, ਸੁਖਜੀਤ ਸਿੰਘ ਹੀਰ, ਜੁਝਾਰ ਸਿੰਘ ਹੀਰ, ਕੁਲਦੀਪ ਸਿੰਘ ਹੀਰ, ਸੁਖਮਨ ਸਿੰਘ ਹੀਰ, ਸਾਰਾ ਹੀਰ ਪਰਿਵਾਰ ਸਾਨੂੰ ਮੈਸੇਜ ਕਰ ਰਹੇ ਨੇ, ਕਹਿੰਦੇ ਕੋਈ ਵੀ ਮੈਸੇਜ, ਕੋਈ ਵੀ ਗੀਤ

ਹੁਣ ਤੁਸੀਂ ਗੀਤ ਸੁਣ ਰਹੇ ਸੀ ਤੇਰੀ ਆਂਖੋਂ ਕੀ ਚਾਹਤ ਮੈਂ, ਔਰ ਤੁਹਾਡੀ ਫਰਮਾਇਸ਼ ਪ੍ਰੋਗਰਾਮ ਚੱਲ ਰਿਹਾ। ਤੁਹਾਡੀ ਫਰਮਾਇਸ਼ ਲੈਣ ਵਾਸਤੇ ਅਸੀਂ ਬੈਠੇ ਹਾਂ ਔਰ ਤੁਹਾਡੀਆਂ ਫਰਮਾਇਸ਼ਾਂ ਲੈ ਰਹੇ ਹਾਂ ਗੱਲਾਂ ਬਾਤਾਂ ਰਾਹੀਂ, ਵਟਸਐਪ ਦੇ ਮੈਸੇਜ ਰਾਹੀਂ। ਤੁਸੀਂ ਸਾਡੇ ਤੱਕ ਪਹੁੰਚਣਾ ਚਾਹੁੰਦੇ ਹੋ, ਜੁੜਨਾ ਚਾਹੁੰਦੇ ਹੋ, 0182-43-173 ਲਾ ਕੇ ਸਾਡੇ ਤੱਕ ਪਹੁੰਚੋ, ਗੱਲਾਂ ਬਾਤਾਂ ਕਰੀਏ ਅਸੀਂ। ਅੱਜ ਸਾਡੇ ਵਟਸਐਪ 'ਤੇ ਸਾਨੂੰ ਮੈਸੇਜ ਕਰਨਾ ਅਤੇ 94-655-36-0-77 ਸਾਡਾ ਵਟਸਐਪ ਦਾ ਨੰਬਰ ਹੈ। ਲਓ ਹੁਣ ਵਾਰੀ ਹੈ ਸਾਡੇ ਵਟਸਐਪ ਮੈਸੇਜਿਸ ਦੀ, ਉਹਨਾਂ ਨੂੰ ਪੜ੍ਹਨ ਦੀ। ਮੈਸੇਜ ਆਇਆ ਹੈ ਕਿ ਰਾਜਸਥਾਨ ਹਨੂਮਗੜ੍ਹ ਤੋਂ ਮੈਸੇਜ ਆਇਆ, ਰਜ਼ਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਨਮਸਕਾਰ ਕਰਦੇ ਨੇ ਅਨਵਰ ਸਾਬਰੀ, ਸ਼ਨੋ ਸਾਬਰੀ, ਮੁਜ਼ਜ਼ ਸਾਬਰੀ, ਜ਼ਰੀਫ ਅੰਸਾਰੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਸਾਨੂੰ ਬਠਿੰਡਾ ਪੰਜਾਬ ਤੋਂ ਮੈਸੇਜ ਆਇਆ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਜੋੜਾ, ਦੁਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਦਮਨ, ਅਭਿਜੋਤ, ਕਹਿੰਦੇ ਕੋਈ ਵੀ ਗੀਤ ਸੁਣਾ ਦਿਓ ਸਾਨੂੰ। ਬਿਲਕੁਲ ਸੁਣਾਵਾਂਗੇ ਜੀ ਕੋਈ ਵੀ ਗੀਤ। ਇਸ ਤੋਂ ਬਾਅਦ ਮੈਸੇਜ ਆਇਆ ਜੀ ਮੈਸ ਗੇਟ ਨਾਭਾ ਤੋਂ, ਨਾਮ ਨੇ ਜੀ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਤ, ਗੀਤ ਕਹਿੰਦੇ ਰਫੀ ਸਾਹਿਬ ਦਾ ਕੋਈ ਵੀ ਲਗਾ ਦਿਓ। ਜੀ ਹਾਂ ਬਿਲਕੁਲ ਲਾਵਾਂਗੇ। ਔਰ ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ ਸਾਨੂੰ, ਕਹਿੰਦੇ ਤੁਹਾਡੀ ਫਰਮਾਇਸ਼ ਪ੍ਰੋਗਰਾਮ ਅਸੀਂ ਸੁਣ ਰਹੇ ਹਾਂ, ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਡੂਡੀ, ਪੁਸ਼ਪੇਂਦਰ ਕੁਮਾਰ ਡੂਡੀ, ਕਹਿੰਦੇ ਕੋਈ ਵੀ ਗੀਤ ਸੁਣਾਓ ਜੀ। ਬਿਲਕੁਲ ਸੁਣਾਵਾਂਗੇ ਜੀ ਗੀਤ, ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਅਸੀਂ ਕਰਦੇ ਹਾਂ। ਇਸ ਤੋਂ ਬਾਅਦ ਮੈਸੇਜ ਆਇਆ ਗੁਰਮੀਤ ਸਿੰਘ ਮੀਤਾ, ਨਵੀਂ ਦਿੱਲੀ ਤੋਂ ਮੈਸੇਜ ਕਰਦੇ ਨੇ, ਮੇਨ ਬਾਜ਼ਾਰ ਮੰਡੀ ਫਾਜ਼ਿਲਕਾ ਤੋਂ ਸਾਨੂੰ ਮੈਸੇਜ ਆਇਆ, ਵਰਿੰਦਰ ਕਾਲੜਾ, ਰੇਖਾ ਕਾਲੜਾ, ਪ੍ਰੀਕਸ਼ਿਤ ਕਾਲੜਾ, ਪ੍ਰਾਚੀ ਧੀਂਗਰਾ, ਪੂਰੀ ਦੀ ਪੂਰੀ ਕਾਲੜਾ ਫੈਮਿਲੀ ਵੱਲੋਂ ਸਾਨੂੰ ਮੈਸੇਜ ਕਰ ਰਹੇ ਨੇ, ਸਾਨੂੰ ਫਾਜ਼ਿਲਕਾ ਤੋਂ ਮੈਸੇਜ ਆਇਆ ਜੀ। ਔਰ ਇਸ ਤੋਂ ਬਾਅਦ ਮੈਸੇਜ ਹੈ ਡੋਲੀ ਸਿੰਘ, ਨਵਰਾਜ, ਹਿਮਾਂਸ਼ੀ, ਸ਼ਲਿੰਦਰ ਸਿੰਘ, ਗੁਰਦਿਆਲ ਸਿੰਘ, ਚੰਡੀਗੜ੍ਹ ਤੋਂ ਸਾਨੂੰ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਔਰ ਇਸ ਤੋਂ ਬਾਅਦ ਸਾਨੂੰ ਜਿਹੜਾ ਮੈਸੇਜ ਆਇਆ, ਪਹਿਲਾਂ ਤਾਂ ਬਹੁਤ ਨਮਸਕਾਰ ਕਰਦੇ ਨੇ ਸਾਨੂੰ, ਬੜੇ ਪਿਆਰ ਨਾਲ ਮੈਸੇਜ ਇਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਭੇਜਿਆ। ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰੀਤਿਸ਼ਾ ਸੰਧੂ ਅਤੇ ਮੈਕਸ ਸਾਨੂੰ ਕਹਿੰਦੇ ਨੇ ਬਹੁਤ ਸਾਰਾ ਨਮਸਕਾਰ ਭੇਜ ਰਹੇ ਨੇ, ਬਹੁਤ ਗੁਲਦਸਤਿਆਂ ਵਾਲਾ ਮੈਸੇਜ ਭੇਜਿਆ ਇਹਨਾਂ ਨੇ।

0: ਜਾਂ ਤੁਹਾਡੀ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਇਨਫੋਰਮੇਸ਼ਨ ਲੈ ਰਹੇ ਹਾਂ ਔਰ ਹੁਣੇ ਤੁਸੀਂ ਸੁਣ ਰਹੇ ਸੀ ਨਿੰਦਿਆ ਸੇ ਜਗੀ ਬਹਾਰ ਐਸੀ ਮੌਸਮ ਆਈ। ਲਤਾ ਮੰਗੇਸ਼ਕਰ ਹੁਣਾਂ ਦਾ ਇਹ ਗੀਤ ਸੀ, ਉਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣੇ ਔਰ ਹੁਣ ਵੇਲਾ ਹੈ ਸਾਡੇ ਅਗਲੇ ਕਾਲਰ ਨਾਲ ਗੱਲਬਾਤ ਕਰਨ ਦਾ, ਆਓ ਗੱਲਬਾਤ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਗਿਆਨ ਸਿੰਘ ਜੀ, ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ।
1: ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਜੀ ਤੁਸੀਂ।
0: ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਸਦਕੇ ਤੁਹਾਡੇ ਸਾਰੇ ਸਰੋਤਿਆਂ ਦੇ ਨਾਲ ਹੀ ਪ੍ਰੋਗਰਾਮ ਹੋਰ ਸੋਹਣਾ ਹੋ ਜਾਂਦਾ ਜੀ। ਕੀ ਕਰ ਰਹੇ ਹੋ ਇਸ ਟਾਈਮ, ਕਿੱਦਾਂ ਦਾ ਮੌਸਮ ਤੁਹਾਡੇ ਏਰੀਆ?
1: ਬਸ ਨਾਲੇ ਪ੍ਰੋਗਰਾਮ ਸੁਣ ਰਿਹਾ, ਲੰਮੇ ਪਏ ਆ।
0: ਅੱਛਾ ਜੀ, ਮੌਸਮ ਕਿੱਦਾਂ ਹੋ ਗਿਆ ਨਾ ਹੁਣ? ਹੁਣ ਲੱਗ ਪਿਆ ਜੀ,
1: ਫਰਕ ਪੈ ਗਿਆ ਜੀ ਬਾਬਾ।
0: ਚਲੋ ਤੁਸੀਂ ਖਿਆਲ ਰੱਖੋ, ਹੁਣ ਆਪਣਾ ਮੌਸਮ ਚੇਂਜ ਹੋ ਰਿਹਾ ਜੀ, ਹੈ ਨਾ ਜੀ? ਤੇ ਹੁਣ ਦੱਸੋ ਸਾਨੂੰ ਕਿਹੜਾ ਗੀਤ ਕਿਹੜਾ ਸੁਣੋਗੇ?
1: ਸਰ ਗੀਤ ਤੋਂ ਪਹਿਲਾਂ ਅੱਜ ਜਿਹੜਾ ਪਹਿਲਾ ਸਰੋਤਾ ਸੀ ਉਹਨੇ ਬਹੁਤ ਵਧੀਆ ਗੱਲਾਂ ਕੀਤੀਆਂ
0: ਜੀ।
1: ਗੱਲਾਂ 'ਚ ਬੜਾ ਆਨੰਦ ਆਇਆ।
0: ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ।
1: ਗਾਣਾ ਸੁਣਾ ਦਿਓ ਜੀ, ਫਿਰ ਮੈਂ ਸੂਰਜ ਤੇ ਗਾਣੇ ਦੇ ਬੋਲ ਬਹਾਰੋਂ ਫੂਲ ਵਰਸਾਓ ਮੇਰਾ ਮਹਿਬੂਬ ਆਇਆ ਹੈ।
0: ਵਾਹ ਜੀ ਵਾਹ, ਲਓ ਜੀ ਆਨੰਦ ਮਾਨੋ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਵਾਸਤੇ।
1: ਧੰਨਵਾਦ ਜੀ।

ਜਿਹਾ ਪ੍ਰੋਗਰਾਮ ਤੁਹਾਡੀ ਫਰਮਾਇਸ਼ ਚੱਲ ਰਿਹਾ ਔਰ ਬਹੁਤ ਜ਼ਿਆਦਾ ਸਮੇਂ ਨਹੀਂ ਰਹਿ ਗਿਆ ਔਰ ਸਾਡੇ ਤੱਕ ਜੁੜਨ ਵਾਸਤੇ ਸਾਨੂੰ ਜਲਦੀ ਜਲਦੀ ਕਾਲ ਕਰੋ, ਸਾਨੂੰ ਜਲਦੀ ਜਲਦੀ ਮੈਸੇਜਿਸ ਕਰੋ। ਸਾਡਾ ਜਿਹੜਾ ਵਟਸਐਪ ਨੰਬਰ ਹੈ 9965536070, ਸਾਡਾ ਵਟਸਐਪ ਨੰਬਰ ਹੈ 0181 243 143 ਸਾਡਾ ਵਟਸਐਪ, ਸਾਡਾ ਜਿਹੜਾ ਲੈਂਡਲਾਈਨ ਨੰਬਰ ਹੈ ਜੀ। ਸਾਨੂੰ ਮੈਸੇਜ ਕਰ ਰਹੇ ਨੇ ਮਲਿਆਨ ਤੋਂ, ਮੇਰਠ ਤੋਂ ਗੱਲ ਕਰ ਰਹੇ ਨੇ ਜੀ ਅਨਿਲ ਜੈਨ, ਜੈਨ ਸਾਹਿਬ, ਸੰਯਮ ਜੈਨ, ਮੁਸਕਾਨ ਜੈਨ ਤੇ ਮਾਸਟਰ ਜੀਵਿਅਮ ਜੈਨ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਮੁਹੰਮਦ ਸੈਯਦ ਅਬਾਸੀ ਔਰ ਸ਼ਾਹਨਵਾਜ਼, ਸ਼ਰਫਰਾਜ਼, ਫਰਦੀਨ, ਸੁਹਾਨ, ਅਬਾਨ, ਅਰਜ਼ਾਨ ਤੇ ਪੂਰਾ ਅਬਾਸੀ ਪਰਿਵਾਰ ਸਾਨੂੰ ਮੈਸੇਜ ਕਰ ਰਿਹਾ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਇਸ ਤੋਂ ਬਾਅਦ ਜਿਹੜਾ ਮੈਸੇਜ ਆਇਆ, ਸੰਜੇ ਕੁਮਾਰ ਸਾਹੂ, ਸੁਜਾਤਾ ਸਾਹੂ, ਸੰਸ਼ਾਕ ਸਾਹੂ, ਸੀਮਾ ਸਾਹੂ ਸਾਨੂੰ ਮੈਸੇਜ ਕਰ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਇਸ ਤੋਂ ਬਾਅਦ ਮੈਸੇਜ ਆਇਆ ਜੀ, ਕਹਿੰਦੇ ਨਮਸਕਾਰ ਜੀ, ਸੁਪ੍ਰੀਮ ਨਮਸਕਾਰ ਜੀ, ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਆਖਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਛੱਤੀਸਗੜ੍ਹ ਪਲਾਰੀ ਤੋਂ ਮੈਸੇਜ ਕਰ ਰਹੇ ਨੇ ਪ੍ਰਕਾਸ਼ ਵਰਮਾ, ਨਿਖਿਲ ਵਰਮਾ, ਯਸ਼ਵੀ ਵਰਮਾ ਜੀ। ਆ ਮੈਸੇਜ ਦੇ ਵਿੱਚ ਕਹਿੰਦੇ ਨੇ ਕਿ ਬਾਬੀ ਫਿਲਮ ਦਾ ਗੀਤ ਸੁਣਾ ਦਿਓ ਜੀ। ਬਿਲਕੁਲ ਸੁਣਾਵਾਂਗੇ ਜੀ ਗੀਤ। ਔਰ ਉਸ ਤੋਂ ਬਾਅਦ ਜਿਹੜਾ ਸਾਨੂੰ ਮੈਸੇਜ ਆਇਆ, ਨਮਸਕਾਰ ਕਰਦੇ ਨੇ ਜੀ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਪੂਰੇ ਪਰਿਵਾਰ ਵੱਲੋਂ ਸਾਨੂੰ ਨਮਸਕਾਰ ਭੇਜ ਰਹੇ ਨੇ। ਉਗਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਗੱਲ ਕਰ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਔਰ ਬਹੁਤ ਪਿਆਰਾ ਜਿਹਾ ਮੈਸੇਜ ਬਣਾ ਕੇ ਸਾਨੂੰ ਭੇਜਿਆ ਹੈ ਕਿ ਕਹਿੰਦੇ ਗੀਤ ਸੁਣਾ ਦਿਓ। ਸਹਾਰਨਪੁਰ ਤੋਂ ਮੈਸੇਜ ਕਰ ਰਹੇ ਨੇ ਜੌਨ ਡਿਕੈਸਟਰੋ, ਰੋਜਰ ਡਿਕੈਸਟਰੋ, ਪਰਲ ਡਿਕੈਸਟਰੋ, ਵਿਲੀਅਮਸ ਡਿਕੈਸਟਰੋ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਦਿਲੋਂ ਸਵਾਗਤ ਹੈ ਔਰ ਸ਼ੁਕਰੀਆ ਵੀ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ ਜੁੜਨ ਵਾਸਤੇ। ਡਾਕਖਾਨੇ ਨਿਮਨਾਬਾਦ ਨੇੜੇ ਸਫੀਦੋ, ਮੰਡੀ ਜ਼ਿਲ੍ਹਾ ਜਿੰਦ ਹਰਿਆਣਾ ਤੋਂ ਗੱਲ ਕਰ ਰਹੇ ਨੇ। ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਖਵਿੰਦਰ ਕੌਰ ਅਤੇ ਕਰਮਜੀਤ ਕੌਰ ਕਹਿੰਦੇ ਕੋਈ ਵੀ ਗੀਤ ਸੁਣਾ ਦਿਓ ਪ੍ਰੋਗਰਾਮ ਦੇ ਵਿੱਚ, ਚੱਲ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਲਓ ਜੀ, ਆਨੰਦ ਮਾਣੋ ਜੀ ਇਸ ਗੀਤ।

0: ਜਾਂ ਪ੍ਰੋਗਰਾਮ ਤੁਹਾਡੀ ਫਰਮਾਇਸ਼ ਚੱਲ ਰਿਹਾ ਔਰ ਤੁਹਾਡੀ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਫਰਮਾਇਸ਼ਾਂ ਲੈ ਰਹੇ ਹਾਂ, ਵਟਸਐਪ 'ਤੇ ਤੁਹਾਡੇ ਮੈਸੇਜਸ ਲੈ ਰਹੇ ਹਾਂ ਔਰ ਗੱਲਾਂ ਬਾਤਾਂ ਕਰ ਰਹੇ ਹਾਂ। ਸਾਨੂੰ ਬਹੁਤ ਆਨੰਦ ਆ ਰਿਹਾ ਜੀ ਔਰ ਉਮੀਦ ਕਰਦੇ ਹਾਂ ਤੁਹਾਨੂੰ ਵੀ ਆਨੰਦ ਆਉਂਦਾ ਹੋਵੇਗਾ। ਹੁਣ ਵੇਲਾ ਹੋ ਗਿਆ ਸਾਡੇ ਅਗਲੇ ਕਾਲਰ ਦਾ, ਕਿਉਂਕਿ ਸਾਨੂੰ ਕਾਲਸ ਬਹੁਤ ਆ ਗਈਆਂ ਨੇ। ਜ਼ਿਆਦਾ ਗੱਲਾਂ ਨਾ ਕਰੀਏ, ਅਸੀਂ ਗੱਲਬਾਤ ਕਰੀਏ। ਹੈਲੋ,
1: ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਕੀ ਨਾਮ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ?
1: ਸੋਹਣ ਲਾਲ ਬੋਲਦਾ, ਪਿੰਡ ਸਲਾਮ ਵਾਲਾ ਜ਼ਿਲ੍ਹਾ ਫਾਜ਼ਿਲਕਾ ਦਾ।
0: ਵਾਹ ਜੀ ਸੋਹਣ ਲਾਲ ਜੀ, ਕੀ ਕਰ ਰਹੇ ਹੋ ਤੁਸੀਂ ਇਸ ਟਾਈਮ?
1: ਵਾਹ, ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ, ਕਰ ਰਹੇ
0: ਹਾਂ। ਵਾਹ ਜੀ ਵਾਹ, ਰੋਟੀ ਪਾਣੀ ਖਾ ਲਿਆ ਜੀ?
1: ਹਾਂਜੀ ਹਾਂਜੀ, ਆਨੰਦ ਜਮਾ ਕਰਕੇ ਫੇਰ
0: ਆਨੰਦ ਹੈ ਪੂਰੇ ਚੜ੍ਹਦੀ ਕਲਾ।
1: ਹਾਂ ਚੜ੍ਹਦੀ।
0: ਵਾਹ ਜੀ ਵਾਹ, ਕਿਹੜਾ ਗੀਤ ਸੁਣੋਗੇ, ਕਿਹੜਾ ਗੀਤ ਸੁਣੋਗੇ?
1: ਬੱਲਮਾ ਛਪਈਆ ਬੰਦੇ ਬੰਦੂਕ ਤੇ ਡਰ ਲੱਗੇ ਦੁਸ਼ਮਣ ਪਿੱਛੇ ਦਾ।
0: ਕਿਸੇ ਤੋਂ ਡਰ ਤਾਂ ਨਹੀਂ ਲੱਗਦਾ ਤੁਹਾਨੂੰ?
1: ਡਰ ਤਾਂ ਸਾਰਿਆਂ ਨੂੰ ਲੱਗਦਾ ਜੀ, ਉਹ ਚੀਜ਼ ਹੀ ਇਹੋ ਜਿਹੀ ਹੈ।
0: ਸਹੀ ਗੱਲ ਹੈ, ਸਹੀ ਗੱਲ, ਪਰ ਡਰਨ ਦੀ ਕੋਈ ਲੋੜ ਨਹੀਂ,
1: ਉਹਦੇ ਨਾਲ ਹੀ ਡਰ ਲੱਗਦਾ।
0: ਹਾਂ ਬਿਲਕੁਲ ਸਹੀ ਗੱਲ ਹੈ ਜੀ,
1: ਪਰ ਜੀ ਤਾਂ ਸੁਣੋ ਜੀ ਕਰਦਾ ਸੋਹਣਾ ਜੀ।
0: ਲਓ ਜੀ, ਆਨੰਦ ਮਾਣੋ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ।
1: ਧੰਨਵਾਦ, ਸ਼ੁਕਰੀਆ ਤੁਹਾਡਾ ਜੀ।

ਜਿਸ ਦੇ ਨਾਲ ਹੀ ਆਪਣੇ ਦੋਸਤ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੋਂ। ਮੀਡੀਅਮ ਵੇਵ 343.6 meters ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 11 ਵੱਜ ਰਹੇ ਨੇ। ਹੁਣ ਤੁਸੀਂ ਸਮਾਚਾਰ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

ਕੇਂਦਰ ਹੈ। ਰਾਤ ਦੇ 11:10 ਤੇ 50 ਸੈਕਿੰਡ ਹੋਏ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਗਾਤ ਦਾ। ਜੀ ਹਾਂ, ਲਾਈਵ ਫੋਨ ਖਤਾਂ ਦੇ ਆਧਾਰਿਤ ਔਰ ਵਟਸਐਪ ਮੈਸੇਜਸ ਤੇ ਆਧਾਰਿਤ ਪ੍ਰੋਗਰਾਮ ਸੁਗਾਤ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੇ ਪਸੰਦ ਦੇ ਪੰਜਾਬੀ ਗੀਤ ਸੁਣ ਸਕਦੇ ਹੋ। ਸਾਨੂੰ ਕਾਲ ਕਰੋ ਜੀ, ਸਾਡਾ ਨੰਬਰ ਹੈ 0181 43 141। ਅਗਰ ਤੁਸੀਂ ਆਪਣੇ ਮੈਸੇਜਸ ਸਾਨੂੰ ਵਟਸਐਪ ਰਾਹੀਂ ਭਜਾਉਣਾ ਚਾਹੁੰਦੇ ਹੋ, ਸਾਡਾ ਨੰਬਰ ਨੋਟ ਕਰੋ 9465536077। ਸਾਨੂੰ ਉਡੀਕ ਰਹੇਗੀ ਤੁਹਾਡੇ ਪਿਆਰੇ ਪਿਆਰੇ ਮੈਸੇਜਸ ਦੀ ਔਰ ਤੁਹਾਡੇ ਫੋਨ ਕਾਲਸ ਦੀ। ਮੈਂ ਜਲਦੀ ਹੋ ਜਾਊਂਗਾ ਜੀ ਦੁਬਾਰਾ। ਆਓ ਪਹਿਲਾਂ ਆਨੰਦ ਮਾਣੀਏ ਮੇਕਰ ਦੇ ਗਾਏ ਹੋਏ ਇੱਕ ਪੰਜਾਬੀ ਗੀਤ ਦਾ। ਪ੍ਰੋਗਰਾਮ ਚੱਲ ਰਿਹਾ ਸੁਗਾਤ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਚੰਗਾ ਨਾ ਨੀ ਨੀ ਤਬਾਨ

ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਜੁੜੇ ਨੇ ਪ੍ਰੋਗਰਾਮ ਸੁਗਾਤ ਦੇ ਨਾਲ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਵਿੱਚ ਤੁਸੀਂ ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣਦੇ ਹੋ। ਸਾਨੂੰ ਕਾਲ ਕਰਨਾ ਜੀ 0181 3242 171, ਔਰ ਆਪਣੀ ਪਸੰਦ ਤੁਸੀਂ ਸਾਨੂੰ ਆਪਣੀ ਫਰਮਾਇਸ਼ ਤੋਂ ਸਾਨੂੰ ਵਟਸਐਪ ਰਾਹੀਂ ਵੀ ਦੱਸ ਸਕਦੇ ਹੋ। ਸਾਡਾ ਨੰਬਰ ਨੋਟ ਕਰੋ ਜੀ 9496556077। ਅਗਰ ਤੁਸੀਂ ਸਾਨੂੰ ਮੈਸੇਜ ਇੰਡੀਆ ਦੇ ਬਾਹਰੋਂ ਕਰ ਰਹੇ ਹੋ, ਸਾਡਾ ਕੰਟਰੀ ਕੋਡ +91 ਯਾਨੀ 00991 ਨਾ ਭੁੱਲਣਾ ਜੀ। ਪ੍ਰੋਗਰਾਮ ਸੁਗਾਤ ਲੈ ਕੇ ਮੈਂ ਤੁਹਾਡਾ ਅੱਜ ਦੋਸਤ ਅਮਿਤ ਤੁਹਾਡੀ ਸੇਵਾ ਵਿੱਚ ਹਾਜ਼ਰ, ਅਤੇ ਹੁਣ ਅਸੀਂ ਗੱਲਬਾਤ ਕਰਾਂਗੇ ਆਪਣੇ ਪ੍ਰੋਗਰਾਮ ਦੀ ਪਹਿਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਕੌਣ ਨੇ, ਕਿਹੜੀ ਜਗ੍ਹਾ ਤੋਂ ਹਾਜ਼ਰ ਹੋਏ ਨੇ ਔਰ ਕਿਸ ਗੀਤ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਨੇ।

ਜੀ ਸੁਣਿਆ ਸੀ ਮੋਹਮਦ ਰਫੀ ਤੇ ਸਾਥੀਆਂ ਦਾ ਗਾਇਆ ਹੋਇਆ ਪੰਜਾਬੀ ਗੀਤ ਜਿਹਦੀ ਫਰਮਾਇਸ਼ ਸਾਨੂੰ ਰਾਜੂ ਜੀ ਨੇ ਚੰਡੀਗੜ੍ਹ ਤੋਂ ਕੀਤੀ ਸੀ। ਉਮੀਦ ਕਰਦੇ ਹਾਂ ਤੁਸੀਂ ਇਸ ਗੀਤ ਦਾ ਪੂਰਾ ਆਨੰਦ ਮਾਣਿਆ ਹੋਏਗਾ।

ਜੀ ਸੁਣਿਆ ਸੀ ਮੁਹੰਮਦ ਰਫੀ ਤੇ ਸਾਥੀਆਂ ਦਾ ਗਾਇਆ ਹੋਇਆ ਪੰਜਾਬੀ ਗੀਤ ਜਿਹਦੀ ਫਰਮਾਇਸ਼ ਸਾਨੂੰ ਰਾਜੂ ਜੀ ਨੇ ਚੰਡੀਗੜ੍ਹ ਤੋਂ ਕੀਤੀ ਸੀ। ਉਮੀਦ ਕਰਦੇ ਹਾਂ ਤੁਸੀਂ ਇਸ ਗੀਤ ਦਾ ਪੂਰਾ ਆਨੰਦ ਮਾਣਿਆ ਹੋਏਗਾ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ, ਮੈਂ ਅਜੇ ਦੋਸਤ ਤੁਹਾਡਾ ਅਮਿਤ ਬੋਲਿਆ ਜੀ, ਤੁਸੀਂ ਕੌਣ, ਕਿਹੜੀ ਜਗ੍ਹਾ ਤੋਂ? ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ? ਠੀਕ ਹੈ ਜੀ, ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ।

0: ਪ੍ਰੋਗਰਾਮ ਜਾਰੀ ਰੱਖਦੇ ਹੋਏ ਆਪਾਂ ਗੱਲਬਾਤ ਕਰਾਂਗੇ ਜੀ ਪ੍ਰੋਗਰਾਮ ਦੀ ਅਗਲੀ ਕਾਲਰ ਦੇ ਨਾਲ। ਹੈਲੋ,
1: ਹੈਲੋ ਵੀਰ ਜੀ, ਨਮਸਕਾਰ।
0: ਹਾਂਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਸੁਖਬੀਰ ਸਿੰਘ ਸ਼ਾਜਲੀ ਬੋਲਦਾ ਵੀਰੇ, ਸੰਗਰੂਰ ਤੋਂ।
0: ਸੁਖਬੀਰ ਸਿੰਘ ਸ਼ਾਜਲੀ ਜੀ ਸੰਗਰੂਰ ਤੋਂ ਬੋਲ ਰਹੇ, ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਤੁਹਾਡਾ?
1: ਠੀਕ ਠਾਕ ਜੀ, ਵਧੀਆ। ਰਾਇਤ ਨਹੀਂ ਹੈਗੀ ਅੱਜ, ਤਾਂ ਹੀ ਸੁਣ ਰਿਹਾ ਪ੍ਰੋਗਰਾਮ।
0: ਜੀ ਜੀ ਜੀ ਜੀ ਜੀ, ਤੇ ਅੱਜ ਤੁਹਾਡੀ ਕਾਲ ਲੱਗੀ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਕਿਹੜਾ ਗੀਤ ਸੁਣਵਾਓਗੇ?
1: ਹਾਂਜੀ,
0: ਗੀਤ ਕਿਹੜਾ ਸੁਣਵਾਓਗੇ?
1: ਮੰਨਤ ਨੂਰ ਜੀ ਦਾ ਦੱਸ ਜੀ।
0: ਚਲੋ, ਮੰਨਤ ਨੂਰ ਦਾ ਗੀਤ ਤੱਕ ਪਹੁੰਚ ਰਿਹਾ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਅਗਰ ਤੁਸੀਂ ਵੀ ਆਪਣੇ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 081-2342-171 ਔਰ ਵਟਸਐਪ ਲਈ 94-655-36-077।

0: ਤੁਸੀਂ ਸੁਣਨੀ ਸੀ ਕਲੀਆਂ ਦੇ ਬਾਦਸ਼ਾਹ ਯਾਨੀ ਕਿ ਕੁਲਦੀਪ ਮਾਨਕ ਹੋਣਾ ਦਾ ਇੱਕ ਪੰਜਾਬੀ ਗੀਤ, ਬਹੁਤ ਹੀ ਪਿਆਰਾ ਗੀਤ, ਔਰ ਉਮੀਦ ਕਰਦਾ ਤੁਸੀਂ ਪੂਰਾ ਪੂਰਾ ਇਹਦਾ ਆਨੰਦ ਮਾਣਿਆ ਹੋਏਗਾ। ਇਸ ਤਰ੍ਹਾਂ ਦੇ ਪਿਆਰੇ ਪਿਆਰੇ ਮਿੱਠੇ ਮਿੱਠੇ ਗੀਤ ਹੋਰ ਵੀ ਸੁਣਦੇ ਰਹਾਂਗੇ ਪ੍ਰੋਗਰਾਮ ਸੁਗਾਤ ਵਿੱਚ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਸਾਡੇ ਨਾਲ ਗੱਲ ਕਰਨੀ ਚਾਹੁੰਦੇ ਹੋ, ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਫਟਾਫਟ ਕਾਲ ਕਰੋ ਜੀ 0181 23 42 171, ਔਰ ਇਹੀ ਨੰਬਰ ਮਿਲਾ ਕੇ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜ ਚੁੱਕੇ ਨੇ। ਆਓ ਦੇਖਦੇ ਹਾਂ ਜੀ ਕੌਣ ਨੇ ਔਰ ਕਿਸ ਗੀਤ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਨੇ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ, ਕੌਣ ਬੋਲ ਰਹੇ ਨੇ ਜੀ, ਕਿਹੜੇ ਸ਼ਹਿਰ ਤੋਂ
1: ਜੀ? ਮੈਂ ਮਨਜੀਤ ਮਣੀ ਫਾਇਲਕਾ।
0: ਮਨਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾ।
1: ਓਕੇ ਸਰ ਜੀ, ਹੋ ਠੀਕ ਠਾਕ ਸਰ ਜੀ?
0: ਅੱਜ ਕਿਹੜਾ ਗੀਤ ਸੁਣਾਓਗੇ ਸੰਸਾਰਿਆਂ ਨੂੰ?
1: ਗੀਤ ਸਰ ਜੀ ਲਾ ਦਿਓ, ਨਿਮਰਤ ਖੈਰ ਦਾ ਕੁਕੜੂ ਕੂ।
0: ਕੁਕੜੂ ਕੂ?
1: ਹਾਂਜੀ ਹਾਂਜੀ।
0: ਇਹ ਤੇ ਉਦੋਂ ਦੀ ਗੱਲਾਂ ਜਦੋਂ ਸਵੇਰੇ ਬਾਂਗ ਦਿੰਦਾ ਸੀਗਾ ਤੁਹਾਨੂੰ ਕੁੱਕੜ ਸਾਹਿਬ ਜੀ, ਅੱਜ ਕੱਲ੍ਹ ਤੇ ਅਲਾਰਮ ਦੀ ਘੜੀਆਂ ਆ ਗਈਆਂ, ਕੁੱਕੜੂ ਕੁੱਕੜੂ ਕਿੱਥੇ ਚੱਲਦਾ। ਚਲੋ ਇੰਜੋਏ ਕਰਦੇ ਹਾਂ ਜੀ ਗੀਤ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਲਓ ਜੀ, ਮਨੀ ਹੋਣਾ ਦੀ ਪਸੰਦ ਦਾ ਗੀਤ ਸੁਣਦੇ ਆ ਨਿਮਰਤ ਖਹਿਰਾ ਦੀ ਆਵਾਜ਼ਾਂ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਇਸ ਗੀਤ ਤੋਂ ਬਾਅਦ ਤੁਹਾਡਾ ਆਰਜ਼ੀ ਦੋਸਤ ਅਮਿਤ ਫਿਰ ਹਾਜ਼ਰ ਹੁੰਦਾ ਪ੍ਰੋਗਰਾਮ ਨਾਲ, ਬਣੇ ਰਹੋ।

0: ਵਾਹ ਜੀ, ਬੜਾ ਹੀ ਮਜ਼ਾਕਿਆ ਗੀਤ ਸੀ ਜੀ। ਇਹਦੀ ਫਰਮਾਇਸ਼ ਸਾਨੂੰ ਮਨੀ ਜੀ ਨੇ ਫਾਜ਼ਿਲਕਾ ਤੋਂ ਕੀਤੀ ਸੀ। ਉਮੀਦ ਕਰਦੇ ਹਾਂ ਤੁਸੀਂ ਇੰਜੋਏ ਕੀਤਾ ਹੋਏਗਾ। ਅਤੇ ਅਗਲਾ ਗੀਤ ਅਸੀਂ ਕਿਹੜਾ ਸੁਣਾਂਗੇ, ਇਹਦੀ ਫਰਮਾਇਸ਼ ਸਾਨੂੰ ਦੱਸਣਗੇ ਸਾਡੇ ਅਗਲੇ ਕਾਲਰ। ਤਾਂ ਆਓ ਫਿਰ ਗੱਲਬਾਤ ਕਰੀਏ ਜੀ। ਹੈਲੋ,
1: ਹੈਲੋ ਸਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਜੀ?
1: ਸਰ ਜੀ, ਜਨਕਰਾਜ ਜੀ ਗੁਰਦਾਸਪੁਰ।

0: ਜਨਕ ਰਾਜ ਜੀ ਬੋਲੇ ਨੇ ਗੁਰਦਾਸਪੁਰ ਤੋਂ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਤੁਹਾਡੇ ਸ਼ਹਿਰ ਗੁਰਦਾਸਪੁਰ ਦੇ? ਕੀ ਹਾਲ ਚਾਲ ਨੇ
1: ਜੀ? ਅੱਜ ਤੇ ਗਰਮੀ ਲਈ ਹੈ ਜੀ, ਕਿਉਂਕਿ ਮੇਰਾ ਕੰਮ ਹਲਾਈ ਦਾ ਤੇ ਬਹੁਤ ਗਰਮੀ ਹੈ ਅੱਜ।
0: ਅੱਛਾ ਜੀ, ਚਲੋ ਚਲੋ ਚਲੋ, ਤੇ ਅੱਜ ਤੁਹਾਡੀ ਕਾਲ ਲੱਗੀ, ਬਹੁਤ ਖੁਸ਼ੀ ਹੈ। ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਆਕਾਸ਼ਵਾਣੀ ਰਾਹੀਂ ਜਾ ਰਹੀ ਹੈ ਜੀ। ਅੱਜ ਕਿਹੜਾ ਗੀਤ ਸਾਨੂੰ ਸਾਰਿਆਂ ਨੂੰ ਸੁਣਾਓਗੇ?
1: ਸਰ ਜੀ, ਗਾਉਣ ਗਾ ਲਓ ਸ਼ਮਸ਼ਾਰ ਬੇਗਮ ਦਾ ਭੰਗੜਾ ਫਿਲਮ ਦਾ ਬੱਤੀ ਬਾਲ ਕੇ ਬਨੇਰੇ ਤੇ ਰੱਖਣੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਠੀਕ ਹੈ ਜੀ।
1: ਸਾਡੇ ਬੱਤੀ ਬੰਦ ਹੋਏ ਜੀ।
0: ਅੱਛਾ ਅੱਛਾ, ਤਾਂ ਹੀ ਤੁਸੀਂ ਸੁਣ ਰਹੇ ਹੋ ਬੱਤੀ ਬਾਲ ਕੇ ਬਹਿੰਦਾ ਹੈ ਜੀ। ਚਲ ਠੀਕ ਹੈ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ। ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਪ੍ਰੋਗਰਾਮ, ਇਸ ਤਰ੍ਹਾਂ ਬਣੇ ਰਹੋ। ਮੈਂ ਫਿਰ ਹਾਜ਼ਰ ਹੋਣਾ ਜੀ ਇਸ ਗੀਤ ਤੋਂ ਬਾਅਦ।

ਪ੍ਰੋਗਰਾਮ ਚੱਲਿਆ ਜੀ ਸੁਗਾਤ ਤੇ ਪਹਿਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਜਸਪਾਲ ਸਿੰਘ ਇਹਨਾਂ ਦੇ ਪੋਤਰੇ ਏਕਮਦੀਪ ਸਿੰਘ ਅਗਮਦੀਪ ਸਿੰਘ ਰਹਿਣ ਵਾਲੇ ਜੀ ਪਿੰਡ ਡਾਕਰਾਂ ਟੋਰੋਵਾਲ ਨਵਾਂ ਸ਼ਹਿਰ ਦੇ ਇਹ ਕਹਿੰਦੇ ਨੇ ਕੋਈ ਵੀ ਆਪਣੀ ਪਸੰਦ ਦਾ ਪੰਜਾਬੀ ਗੀਤ ਸੁਣਵਾ ਦਿਓ ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ ਸੋਨੂੰ ਜਾਂਗਰ ਜੀ ਮੈਸੇਜ ਭੇਜ ਰਹੇ ਨੇ ਕਪੂਰਥਲਾ ਤੋਂ ਜੰਮੀ ਜਾਮੀ ਭਾਤਵਾਸੀ ਬੰਗਾਲ ਤੋਂ ਮੈਸੇਜ ਭੇਜ ਰਹੇ ਨੇ ਮਨਪ੍ਰੀਤ ਮੋਨੂ ਪਿੰਡ ਨਿੱਕੀ ਮੱਖੀ ਤਰਨ ਤਾਰਨ ਤੋਂ ਮੈਸੇਜ ਭੇਜ ਰਹੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਔਰ ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਅਮਰਜੀਤ ਸਿੰਘ ਜੀ ਪਿੰਡ ਡਾਕਲਾ ਕੰਡੋਲਾ ਕਲਾਂ ਔਰ ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਆਪਣੀ ਪਸੰਦ ਦਾ ਸੁਣਾ ਦਿਉ ਲਓ ਜੀ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਸੁਣਦੇ ਹਾਂ ਹੰਸ ਹੰਸ ਅਤੇ ਸਾਥੀਆਂ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ

0: ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ, ਅਤੇ ਮੈਂ ਤੁਹਾਡਾ ਅੱਜ ਦੋਸਤ ਤੁਹਾਡੀ ਸੇਵਾ ਵਿੱਚ ਹਾਜ਼ਰ ਜੀ। ਬਿਲਕੁਲ ਜੀ, ਹੁਣ ਆਪਾਂ ਗੱਲਬਾਤ ਕਰਾਂਗੇ ਆਪਣੇ ਅਗਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਕੌਣ ਨੇ ਔਰ ਉਹਨਾਂ ਦੇ ਵਿਚਾਰ ਕੀ ਨੇ, ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ
1: ਅਮਿਤ ਜੀ, ਨਮਸਕਾਰ।
0: ਹੈਲੋ,
1: ਨਮਸਕਾਰ ਅਮਿਤ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਮਹੇਸ਼ ਗਰਗ, ਮੰਡੀ ਹਰਜੀਰਾਮ ਮਲੌਰ ਤੋਂ ਬੋਲ ਰਹੇ ਜੀ।
0: ਮਹੇਸ਼ ਗਰਗ ਜੀ, ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ?
1: ਧੰਨਵਾਦ ਜੀ, ਹਾਲ ਵਧੀਆ ਜੀ।
0: ਹੋਰ ਸੁਣਾਓ,
1: ਗੱਲ ਕਰਕੇ ਦਿਲ ਬਾਗ ਬਾਗ।
0: ਅਰੇ ਅਰੇ, ਸ਼ੁਕਰੀਆ ਸ਼ੁਕਰੀਆ ਸ਼ੁਕਰੀਆ, ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਦਿਨੇ ਵੀ ਮੌਕਾ ਮਿਲਦਾ ਰੇਡੀਓ ਸੁਣਨ ਦਾ ਕਿ ਰਾਤੀ ਸੁਣਦੇ ਹੋ?
1: ਹਾਂਜੀ, ਸੁਣਦਾ ਦਿਨੇ ਵੀ ਜੀ।
0: ਅੱਛਾ, ਚਲੋ।
1: ਹਾਂਜੀ,
0: ਤੇ ਕੁਛ ਆਪਣੇ ਬਾਰੇ ਦੱਸੋ, ਮਾੜਾ ਮੋਟਾ ਕੀ ਕੰਮ ਕਾਰ ਕਰਦੇ ਹੋ?
1: ਮੈਂ ਪਹਿਲਾਂ ਤਾਂ ਅਕੈਡਮੀ ਸੀਗੀ ਜੀ, ਹੁਣ ਮੈਂ ਇਲੈਕਟ੍ਰੋਨਿਕ ਦਾ ਕੰਮ ਚਲਾ ਰਿਹਾ
0: ਹਾਂ। ਵੈਰੀ ਗੁੱਡ, ਵੈਰੀ ਗੁੱਡ, ਬਹੁਤ ਅੱਛੀ ਗੱਲ ਹੈ ਜੀ, ਬਹੁਤ ਅੱਛੀ ਗੱਲ ਹੈ। ਤੇ ਮਤਲਬ ਹੈ ਕਿ ਤੁਸੀਂ ਜਦੋਂ ਨਾਲ ਨਾਲ ਕੰਮ ਕਰਦੇ ਰਹਿੰਦੇ, ਰਿਪੇਅਰ ਵਗੈਰਾ ਕਰਦੇ, ਤੁਹਾਡਾ ਰੇਡੀਓ ਆਉਣ ਰਹਿੰਦਾ?
1: ਹਾਂਜੀ ਸਰ।
0: ਚਲੋ, ਬਹੁਤ ਖੁਸ਼ੀ ਹੋਈ ਤੁਹਾਨੂੰ ਗੱਲਬਾਤ ਕਰਕੇ। ਤੇ ਫ੍ਰੀ ਟਾਈਮ 'ਚ ਕੀ ਕਰਦੇ ਹੋ ਜੋ ਫ੍ਰੀ ਟਾਈਮ ਮਿਲਦਾ ਤਾਂ?
1: ਫ੍ਰੀ ਟਾਈਮ ਹੁੰਦਾ ਹੀ ਨਹੀਂਗਾ ਜੀ।
0: ਵੈਸੇ ਲਿਖਣ ਨੂੰ ਹੁੰਦਾ ਵੀ ਸ਼ੌਂਕ ਹੈ, ਕੋਈ ਕਵਿਤਾ ਦਾ, ਕੋਈ ਡਰਾਮਾ ਨਾਟਕ ਦਾ, ਕਿ ਵੈਸੇ ਸਿਰਫ ਸੁਣਦੇ ਰਹਿੰਦੇ ਰੇਡੀਓ?
1: ਸ਼ੌਂਕ ਤਾਂ ਹੈਗਾ ਜੀ, ਉਹ ਫਿਰ
0: ਟਾਈਮ ਨਹੀਂ ਮਿਲਦਾ ਵੈਸੇ ਬੇਸਿਕਲੀ,
1: ਥੋੜਾ ਬਹੁਤ ਲਿਖ ਕੇ ਹਟ ਜਾਈਦਾ।
0: ਚਲੋ ਚਲੋ, ਅੱਜ ਕਿਹੜਾ ਗੀਤ ਸੁਣਵਾ ਰਹੇ ਹੋ ਸਾਨੂੰ ਫਿਰ?
1: ਅੱਖ
0: ਦੇ ਇਸ਼ਾਰੇ ਨਾਲ। ਠੀਕ ਹੈ, ਇੱਕ ਨਵਾਂ ਗੀਤ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਗਰਗ ਸਾਹਿਬ। ਤੁਹਾਡੀ ਪਸੰਦ ਦਾ ਗੀਤ ਜੈਜ਼ੀ ਬੀ ਦੀ ਆਵਾਜ਼ਾਂ 'ਚ ਤੁਹਾਡੇ ਤੱਕ ਪਹੁੰਚ ਰਿਹਾ। ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ।

0: ਬਹੁਤ ਪਿਆਰਾ ਗੀਤ ਹੰਸਰਾਜ ਹੰਸ ਨੂੰ ਦੀ ਆਵਾਜ਼ 'ਚ ਅਸੀਂ ਸੁਣਦੇ ਸੀ। ਇਹਦੀ ਫਰਮਾਇਸ਼ ਸਾਨੂੰ ਮਨਜੀਤ ਕੌਰ ਜੀ ਨੇ ਦਿੱਲੀ ਤੋਂ ਕੀਤੀ ਸੀ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੇ ਵਿਚਾਰ ਸਾਰੇ ਪਾਸੇ ਫੈਲਾਉਣਾ ਚਾਹੁੰਦੇ ਹੋ, ਪਲੀਜ਼ ਸਾਨੂੰ ਕਾਲ ਕਰੋ। ਸਾਡਾ ਨੰਬਰ ਹੈ 0181 2342 171। ਔਰ ਅਗਰ ਤੁਹਾਡੀ ਲਾਈਨ ਨਹੀਂ ਮਿਲ ਰਹੀ ਹੈ, ਫੋਨ ਬਿਜ਼ੀ ਜਾ ਰਿਹਾ, ਤੁਸੀਂ ਨਿਰਾਸ਼ ਨਹੀਂ ਹੋਣਾ, ਕਿਉਂਕਿ ਸਾਡੇ ਸਰੋਤਾ ਤੁਹਾਨੂੰ ਲਿਖ ਕੇ ਭੇਜ ਰਹੇ ਕਿ ਤੁਹਾਡੀ ਲਾਈਨ ਬਿਜ਼ੀ ਨਹੀਂ। ਨਹੀਂ ਜੀ, ਲਾਈਨ ਬਿਲਕੁਲ ਬਿਜ਼ੀ ਨਹੀਂ ਹੈ, ਅਸੀਂ ਇੱਕ ਕਾਲ ਤੋਂ ਬਾਅਦ ਇੱਕ ਕਾਲ ਫਟਾਫਟ ਕਾਲ ਕਨੈਕਟ ਕਰ ਰਹੇ ਹਾਂ। ਅਗਰ ਤੁਹਾਡੀ ਕਾਲ ਕਨੈਕਟ ਨਹੀਂ ਹੋ ਰਹੀ, ਤੁਸੀਂ ਨਿਰਾਸ਼ ਨਹੀਂ ਹੋਣਾ, ਪਲੀਜ਼ ਟਰਾਈ ਕਰਦੇ ਰਹੋ, ਜ਼ਰੂਰ ਜ਼ਰੂਰ ਕਾਲ ਲੱਗੇਗੀ ਜਿਸ ਤਰ੍ਹਾਂ ਕਿ ਇਹ ਕਾਲ ਲੱਗ ਰਹੀ ਹੈ। ਦੇਖੋ, ਹੈਲੋ,
1: ਹੈਲੋ ਅਮਿਤ ਸਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ? ਚਰਖਾ ਕਲੀ ਦੇ ਵਿੱਚ, ਠੀਕ ਹੈ ਜੀ। ਤਰਮਾ ਸਾਗਰ ਜੀ, ਕਾਲ ਕਰਨ ਲਈ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ। ਉਮੀਦ ਕਰਦੇ ਹਾਂ ਸਾਨੂੰ ਤੁਸੀਂ ਦੁਬਾਰਾ ਵੀ ਕਾਲ ਕਰੋਗੇ।

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ। ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਔਰ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ ਜੀ 0181 23 42 171। ਤੁਹਾਡਾ ਮੇਰਾ ਸਾਥ ਪ੍ਰੋਗਰਾਮ ਸੁਗਾਤ ਦੇ ਨਾਲ ਸਵੇਰੇ 1 ਵਜੇ ਤੱਕ ਜਾਰੀ ਰਹੇਗਾ। 1 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਮੈਲੋਡੀਜ਼ ਗੀਤ। ਇਹ ਪ੍ਰੋਗਰਾਮ ਸਵੇਰੇ 2 ਵਜੇ ਤੱਕ ਜਾਰੀ ਰਹੇਗਾ। 2 ਵਜੇ

ਸੁਣ ਸਕੋਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ ਪੰਜਾਬੀ ਡਿਊਟ ਮਿਊਜ਼ਿਕ। ਅਸੀਂ ਦੱਸਣਾ ਚਾਹਾਂਗੇ ਪੰਜਾਬੀ ਮੈਲੋਡੀਜ਼ ਗੀਤ ਔਰ ਡਿਊਟ ਮਿਊਜ਼ਿਕ ਅਸੀਂ ਜ਼ਿਆਦਾਤਰ ਉਹੀ ਗੀਤ ਪਲੇਅ ਕਰਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਸਰੋਤਾ ਅਲੱਗ ਅਲੱਗ ਪ੍ਰੋਗਰਾਮਾਂ ਵਿੱਚ ਕਰਦੇ ਰਹਿੰਦੇ ਨੇ। ਸੂਰਜ ਤਿੰਨਵੇਂ ਤੜਕੇ ਅੰਮ੍ਰਿਤ ਵੇਲਾ ਹੁੰਦਾ, ਸਮਾਂ ਹੁੰਦਾ ਪਰਮ ਪਿਤਾ ਪਰਮੇਸ਼ਵਰ ਦੀ ਭਗਤੀ ਦਾ, ਕੁਛ ਬੰਦਗੀ ਕਰਨ ਦਾ। ਸਰਵਣ ਕਰਾਂਗੇ ਗੁਰਬਾਣੀ ਵਿਚਾਰ ਔਰ 3:30 'ਤੇ ਸਰਵਣ ਕਰਾਂਗੇ ਕੁਛ ਭਜਨ ਕੁਛ ਭਗਤੀ ਗੀਤ। 4 ਅਸੀਂ ਤੁਹਾਨੂੰ ਸਵੇਰੇ ਤੜਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਐਸੀ ਸਵੇਰੇ 4 ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ। ਪ੍ਰੋਗਰਾਮ ਸੁਗਾਤ ਨੂੰ ਜਾਰੀ ਰੱਖਦੇ ਹਾਂ ਜੀ ਅਤੇ ਆਪਾਂ ਹੁਣ ਗੱਲਬਾਤ ਕਰਾਂਗੇ

ਪ੍ਰੋਗਰਾਮ ਚੱਲਿਆ ਜੀ ਸੁਗਾਤ ਅਸੀਂ ਆਨੰਦ ਮਾਣ ਰਹੇ ਸੀ ਸਾਰੇ ਰਲ ਕੇ ਸਤਵਿੰਦਰ ਬਿੱਟੀ ਦੇ ਬੋਲੀਆਂ ਦਾ ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਜੀ ਸੀਮਾ ਮਿੱਤਲ ਪਾਰਗੂ ਨਗਰ ਜਲੰਧਰ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਔਰ ਇਹ ਮੈਸੇਜ ਸਾਨੂੰ ਭੇਜ ਰਹੇ ਨੇ ਪਿੰਡ ਨੰਗਲ ਖੇੜਾ ਨੇੜੇ ਫਗਵਾੜਾ ਤੋਂ ਸਾਡੇ ਸਾਥੀ ਨੇ ਬਾਲਕ੍ਰਿਸ਼ਨ ਸ਼ਰਮਾ ਪ੍ਰਵੀਨ ਸ਼ਰਮਾ ਮੁਨੀ ਸ਼ਰਮਾ ਰਾਹੁਲ ਸ਼ਰਮਾ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਹੰਸਰਾਜ ਹੰਸ ਅਤੇ ਸ਼ਵੇਤਾ ਸ਼ੈਟੀ ਦਾ ਇੱਕ ਯੁਗਲ ਗੀਤ

0: ਇਸ ਗੀਤ ਦੇ ਦੌਰਾਨ ਹੀ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਲਾਈਨ ਤੇ ਜੁੜ ਚੁੱਕੇ ਨੇ ਜੀ। ਆਓ ਦੇਖਦੇ ਹਾਂ ਜੀ ਕੌਣ ਨੇ ਔਰ ਕਿਸ ਗੀਤ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਨੇ। ਹੈਲੋ,
1: ਨਮਸਕਾਰ ਅਮਿਤ ਜੀ।
0: ਨਮਸਕਾਰ ਜੀ, ਕੌਣ ਸਾਹਿਬ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਭੂਸ਼ਣ ਕਟਾਰੀਆ ਮਲੋਟ ਤੋਂ ਬੋਲਦਾ ਸਰ।
0: ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਭੂਸ਼ਣ ਜੀ, ਕੀ ਹਾਲ ਚਾਲ ਤੁਹਾਡੇ?
1: ਬਹੁਤ ਵਧੀਆ ਜੀ।
0: ਵੈਰੀ ਗੁੱਡ, ਬਹੁਤ ਵਧੀਆ ਚਾਹੀਦੇ ਨੇ ਜਿਹੜਾ ਇਨਸਾਨ ਏਦਾਂ ਖੁਸ਼ ਰਹੇ। ਦੇਖੋ ਪ੍ਰੋਬਲਮ ਤਾਂ ਸਾਰਿਆਂ ਨੂੰ ਆਉਂਦੀਆਂ, ਜਿਹੜਾ ਬੰਦਾ ਫਿਰ ਵੀ ਕਹੇ ਕਿ ਬਹੁਤ ਵਧੀਆ, ਮਤਲਬ ਉਹ ਰੱਬ ਦੇ ਪਾਣੀ ਜਾਂ ਰੱਬ ਦੇ ਹੁਕਮ ਨੂੰ ਖੁਸ਼ ਹੋ ਕੇ ਮੰਨਦੇ, ਹੈ ਨਾ ਜੀ?
1: ਸਹੀ, ਬਿਲਕੁਲ ਬਿਲਕੁਲ ਸਹੀ ਹੈ ਜੀ।
0: ਚਲੋ, ਅੱਜ ਤੁਹਾਡੀ ਕਾਲ ਲੱਗੀ, ਦੱਸੋ ਗੀਤ ਕਿਹੜਾ ਸੁਣਵਾਈਏ?
1: ਆਲਮ ਲਾਹੌਰ ਦਾ ਸੁਣਾ ਦੋ, ਦਿਲ

0: ਪਹਿਲਾਂ ਦੁੱਖੜਾ ਨੀ ਕਿਸੇ ਨੂੰ ਸੁਣਾਈ ਦਾ।
1: ਓ ਹੋ ਹੋ, ਕਿਸੇ ਨੂੰ ਸੁਣਾਈ ਦਾ ਫਿਰ ਦਿਲ ਗੱਲ ਦਿਲ ਚ ਰਹੇ ਨੀ ਭਾਜੀ ਫਿਰ ਤਾਂ।
0: ਵੈਸੇ ਥੋੜਾ ਮਜ਼ਾ ਆਉਂਦਾ ਮੈਨੂੰ ਸੁਣਨ ਤੇ।
1: ਚਲੋ ਠੀਕ ਹੈ ਜੀ, ਮੈਨੂੰ ਮਜ਼ਾਕ ਕਰ ਰਿਹਾ ਸੀ, ਸ਼ੁਕਰੀਆ ਜੀ,
0: ਮਿਹਰਬਾਨੀ ਅਮਨ ਜੀ।
1: ਥੈਂਕ ਯੂ ਸਰ, ਤੁਹਾਡੇ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ।

ਤੁਸੀਂ ਸੁਣੇ ਸੀ ਹਰਭਜਨ ਮਾਨ ਦਾ ਇੱਕ ਪੰਜਾਬੀ ਗੀਤ ਔਰ ਪ੍ਰੋਗਰਾਮ ਚੱਲਿਆ ਜੀ ਸੁਗਾਤ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਜੱਸੀ ਗਿੱਲ ਦਾ ਇੱਕ ਪੰਜਾਬੀ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ DTH ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਅਗਰ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਫਟਾਫਟ ਸਾਨੂੰ ਕਾਲ ਕਰੋ ਕਿ ਘੜੀ ਕਹਿ ਰਹੀ ਗਈ ਇਸ ਵੇਲੇ ਰਾਤ ਦੇ 12:48 ਹੋ ਰਹੇ ਨੇ। ਪ੍ਰੋਗਰਾਮ ਦਾ ਸਮਾਂ ਬਸ ਥੋੜ੍ਹੇ ਹੀ ਮਿੰਟਾਂ ਦਾ ਰਹਿ ਗਿਆ ਜੀ। ਸਾਨੂੰ ਉਡੀਕ ਹੈ ਤੁਹਾਡੇ ਪਿਆਰੇ ਪਿਆਰੇ ਵਟਸਐਪ ਮੈਸੇਜਿਸ ਦੀ ਔਰ ਫੋਨ ਕਾਲ ਦੀ।

0: ਪ੍ਰੋਗਰਾਮ ਚੱਲਿਆ ਜੀ ਸੁਗਾਤ, ਅਸੀਂ ਇੰਜੋਏ ਕਰ ਰਹੇ ਸੀ ਜੱਸੇ ਗਿੱਲ ਲਗਾਏ ਹੋਏ ਪੰਜਾਬੀ ਗੀਤ। ਤਾਂ ਹੁਣ ਅਸੀਂ ਗੱਲਬਾਤ ਕਰਾਂਗੇ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ,
0: ਕੌਣ ਸਾਹਿਬ ਬੋਲ ਰਹੇ ਹੋ ਜੀ? ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?

ਦਸੂਏ ਤੋਂ ਵਾਜੀ ਵਾ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਸੁਗਾਤ ਵਿੱਚ। ਅੱਜ ਕਿਹੜੇ ਕੀ ਸੁਣਨਾ ਚਾਹੋਗੇ? ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ।

0: ओह वेरी गुड।
1: 15 दिन हो गए। ए वाली ऐप काम नहीं कर रही थी।
0: ओके ਤੁਹਾਡੀ ਆਪਾਂ ਕੰਪਲੇਂਟ ਨੋਟ ਕਰ ਲਈ ਜੀ। ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਅੱਗੇ ਤੋਂ ਕੋਈ ਪ੍ਰੋਬਲਮ ਨਾ ਆਏ। ਅੱਜ ਤੁਹਾਡੀ ਕਾਲ ਲੱਗੀ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚ ਰਹੀ ਹੈ, ਤਾਂ ਆਪਾਂ ਕਿਹੜੇ ਕੀ ਸੁਣਨਾ ਚਾਹੁੰਦੇ ਹਾਂ? ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਤੁਹਾਡੇ ਵਰਗੇ ਸਾਡੇ ਸਾਥੀ ਪ੍ਰਾਊਡ ਫੀਲ ਕਰਾਉਂਦੇ ਨੇ ਕਿ ਇੰਨੀ ਦੂਰ ਜਾ ਕੇ ਵੀ ਤੁਸੀਂ ਸਾਡੀ ਮਾਂ ਬੋਲੀ ਪੰਜਾਬੀ ਨੂੰ ਨਹੀਂ ਭੁੱਲੇ, ਔਰ ਜਦੋਂ ਫ੍ਰੀ ਟਾਈਮ ਮਿਲਦਾ ਤੁਸੀਂ ਇੰਜੋਏ ਕਰਨ ਲਈ, ਰਿਲੈਕਸ ਹੋਣ ਲਈ ਪੰਜਾਬੀ ਗੀਤ ਸੁਣਨਾ ਚਾਹੁੰਦੇ ਹੋ। ਥੈਂਕਸ ਫੋਰ ਕਾਲਿੰਗ ਜੀ, ਇਟ ਵਾਸ ਲਵਲੀ ਟਾਕਿੰਗ ਟੂ ਯੂ। ਤੁਹਾਡੀ ਪਸੰਦ ਗੀਤ ਤਦ ਤੱਕ ਪਹੁੰਚ ਰਿਹਾ ਜੀ, ਉਮੀਦ ਕਰਦੇ ਸਨ ਤੁਸੀਂ ਦੁਬਾਰਾ ਵੀ ਕਾਲ ਕਰੋਗੇ ਜੀ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸੁਗਾਤ, ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ।

ਬਹੁਤ ਹੀ ਪਿਆਰਾ ਗੀਤ ਤੁਸੀਂ ਸੁਣ ਰਹੇ ਹੋ ਹੰਸ ਹੈ ਹੰਸ ਨੂੰ ਆਵਾਜ਼ ਦੇ ਵਿੱਚ ਇਸ ਦੀ ਫਰਮਾਇਸ਼ ਸਾਨੂੰ ਅੰਜੂ ਜੀ ਨੇ ਵਿਨੀਪੈਗ ਤੋਂ ਕੀਤੀ ਹੈ। ਬਹੁਤ ਬਹੁਤ ਥੈਂਕ ਯੂ ਜੀ ਇਹਨਾਂ ਪਿਆਰਾ ਗੀਤ ਸਾਨੂੰ ਸਾਰਿਆਂ ਨੂੰ ਸੁਣਾਉਣ ਦੇ ਲਈ। ਔਰ ਇਸ ਨਾਲ ਹੀ ਆਪਣੇ ਆਰਜ਼ ਦੋਸਤ ਨੂੰ ਪ੍ਰੋਗਰਾਮ ਸੁਗਾਤ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ, ਪਰ ਤੁਸੀਂ ਕਿੱਧਰੇ ਜਾਣਾ ਸਾਡੇ ਨਾਲ ਬਣੇ ਰਹੋ ਕਿਉਂਕਿ ਸਾਡੇ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ।

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ,
1: ਕਿਆ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ,
1: ਸਦਕੇ ਜਾਵਾ
0: ਓਏ ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ ਆਏ ਹੋਏ ਨੇ।
2: ਰੈਡੀ 1 2

दराणी लड़दी जोर लड़दे दराणी लड़दी कित मैनू।

ਗੁਰਮਤ ਅਨੁਸਾਰ ਮਨੁੱਖਾ ਜੀਵਨ ਦਾ ਮਕਸਦ ਆਪਣੇ ਮੂਲ ਨੂੰ ਪਛਾਣਨਾ ਹੈ ਤੇ ਉਸ ਨਾਲ ਇੱਕ ਸੁਰ ਹੋਣਾ ਹੈ, ਕਿਉਂਕਿ ਇਹ ਮਨੁੱਖਾ ਜਨਮ ਬੜਾ ਦੁਰਲੱਭ ਹੈ। ਇਸ ਲਈ ਇਸ ਜਨਮ ਦਾ ਲਾਹਾ ਲੈਣ ਦੀ ਪ੍ਰਬਲ ਇੱਛਾ ਰੱਖਣ ਵਾਲੇ ਜੀਵ ਇਸਤਰੀ ਰੂਪ ਵਿੱਚ ਨਿਮਰ ਭਾਵ ਨਾਲ ਪ੍ਰਭੂ ਮਿਲਣ ਦੀ ਲੋਚਾ ਰੱਖਦੇ ਨੇ। ਸ੍ਰੀ ਰਾਗ ਵਿੱਚ ਉਚਾਰਿਤ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਐਸੀ ਜਿਗਿਆਸੂ ਜੀਵ ਰੂਪੀ ਇਸਤਰੀ ਦੀ ਮਨੋਦਸ਼ਾ ਦਾ ਚਿਤਰਣ ਕਰਦੇ ਨੇ ਕਿ ਹੇ ਮੇਰੇ ਭਾਈ ਜਨ, ਕੋਈ ਮੇਰਾ ਮਿਲਾਪ ਪ੍ਰਭੂ ਨਾਲ ਕਰਵਾ ਦੇਵੇ, ਮੈਂ ਐਸੇ ਸੱਚੇ ਗੁਰੂ ਤੋਂ ਵਾਰਨੇ ਜਾਵਾਂ ਜੋ ਪ੍ਰਭੂ ਦਰਸ਼ਨਾਂ ਵਿੱਚ ਮੇਰਾ ਮਦਦਗਾਰ ਹੋਵੇ। ਆਪ ਫਰਮਾਉਂਦੇ ਨੇ, ਮੈਂ ਤਾਂ ਉਸ ਪੰਧ ਤੇ ਖੜੀ ਹੋਵਾਂ ਜੇ ਕੋਈ ਮੈਨੂੰ ਪ੍ਰਭੂ ਮਿਲਾਪ ਵਾਲਾ ਪੰਧ ਦੱਸ ਦੇਵੇ। ਜਿਸ ਨੇ ਪ੍ਰਭੂ ਨੂੰ ਜਾਣਿਆ ਹੈ, ਮੈਂ ਤੇ ਉਸ ਦੀ ਅਨੁਸਾਰੀ ਹੋ ਕੇ ਉਸ ਅੱਗੇ ਹੱਥ ਜੋੜ ਕੇ ਮਿੰਨਤਾਂ ਬੇਨਤੀਆਂ ਕਰਦੀ ਹਾਂ, ਕਿਉਂ ਜੋ ਮੈਨੂੰ ਪ੍ਰਭੂ ਮਿਲਾਪ ਦਾ ਚਾਅ ਹੈ, ਮੈਂ ਆਪਣਾ ਮਾਣ ਤਿਆਗ ਕੇ ਉਸ ਗੁਰੂ ਦੇ ਚਰਨੀ ਢਹਿ ਪਵਾਂ, ਕਿਉਂ ਜੋ ਉਹ ਗੁਰੂ ਨਿਮਾਣਿਆਂ ਦਾ ਮਾਣ ਹੈ। ਸੱਚਾ ਗੁਰੂ ਹੀ ਪੂਰਨ ਹੋਣ ਕਰਕੇ ਮਾਣ ਮਰਤਬਾ ਅਤੇ ਵਾਹ ਵਾਹ ਪ੍ਰਾਪਤ ਕਰਦਾ ਹੈ। ਮੈਂ ਤੇ ਉਸ ਗੁਰੂ ਦੀ ਸਿਫਤ ਸਲਾਹ ਕਰਦੀ ਨਾ ਰੱਜਾਂ ਜੋ ਮੈਨੂੰ ਹਰੀ ਪ੍ਰਭੂ ਨਾਲ ਮਿਲਾ ਦੇਵੇ। ਸੱਚੇ ਗੁਰੂ ਨੂੰ ਹਰ ਕੋਈ ਲੋਚਦਾ ਹੈ, ਜਿਤਨਾ ਵੀ ਸੰਸਾਰ ਹੈ, ਪਰ ਬਿਨਾਂ ਭਾਗਾਂ ਦੇ ਪ੍ਰਭੂ ਦਰਸ਼ਨ ਸੰਭਵ ਨਹੀਂ, ਤੇ ਭਾਗਹੀਣ ਤਾਂ ਪਛਤਾਉਂਦਾ ਹੀ ਰਹਿੰਦਾ ਹੈ। ਇਹ ਸਭ ਧੁਰੋਂ ਲਿਖਾਏ ਲੇਖਾਂ ਦਾ ਫਲ ਹੁੰਦਾ ਹੈ। ਦਰਅਸਲ ਪ੍ਰਭੂ ਆਪ ਹੀ ਸੱਚਾ ਗੁਰੂ ਹੈ, ਆਪੇ ਹੀ ਮੇਲ ਕਰਾਉਣ ਦੀ ਸਮਰੱਥਾ ਰੱਖਦਾ ਹੈ। ਆਪ ਹੀ ਜੀਵ ਉੱਤੇ ਦਇਆ ਕਰਕੇ ਸੱਚੇ ਗੁਰੂ ਦੇ ਲੜ ਲਾਉਂਦਾ ਹੈ, ਤੇ ਸਾਰੇ ਜਗਤ ਦੇ ਜੀਵਾਂ ਦਾ ਜੀਵਨ ਦਾਤਾ ਆਪ ਹੀ ਹੈ। ਜੀਵਾਂ ਨਾਲ ਇੰਜ ਇੱਕ ਸੁਰ ਹੈ ਜਿਵੇਂ ਜਲ ਵਿੱਚ ਜਲ ਸਮਾਇਆ ਹੁੰਦਾ ਹੈ। ਸਰੂਣ

ਕਰਦੇ ਹਾਂ ਭਾਈ ਸਤਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਹੋਰਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣਾ।

0: ਸਹਿਜ ਸ਼ਾਂਤੀ ਅਤੇ ਆਨੰਦ ਪੈਦਾ ਹੋ ਜਾਂਦੇ ਹਨ। ਮਨੁੱਖੀ ਜੀਵਨ ਨੂੰ ਗੁਰੂ ਦੀ ਰੌਸ਼ਨੀ ਨਾਲ ਸਹੀ ਦਿਸ਼ਾ ਮਿਲ ਜਾਂਦੀ ਹੈ। ਜਗਿਆਸੂ ਰੂਪ ਦੇ ਵਿੱਚ ਬਾਬਾ ਫਰੀਦ ਜੀ ਪ੍ਰਸ਼ਨ ਕਰਦੇ ਹਨ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮੰਤ ਕਵਣ ਸੋ ਵੇਸੋ ਹੋ ਕਰੀ ਜਿਤ ਬਸ ਆਵੇ ਕੰਤ। ਬਾਬਾ ਫਰੀਦ ਜੀ ਫਰਮਾਉਂਦੇ ਹਨ ਕਿ ਕਿਹੜਾ ਐਸਾ ਗੁਣ ਅਪਣਾਇਆ ਜਾਵੇ ਕਿ ਪ੍ਰਭੂ ਮੇਰੇ ਬਸ ਵਿੱਚ ਆ ਜਾਵੇ। ਬਾਬਾ ਫਰੀਦ ਜੀ ਹੀ ਇਸ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਆਖਦੇ ਹਨ ਕਿ ਨਿਵਣ ਸੋ ਅੱਖਰ ਖਵਣ ਗੁਣ ਜੇਵਾ ਮਣੀਆ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਜਦੋਂ ਮਨੁੱਖ ਵਿਕਾਰਾਂ ਤੋਂ ਉੱਪਰ ਉੱਠ ਜਾਂਦਾ ਹੈ ਤਾਂ ਉਸਦੇ ਜੀਵਨ ਵਿੱਚ ਨਿਮਰਤਾ ਦਇਆ ਅਤੇ ਮਿਠਾਸ ਆ ਜਾਂਦੀ ਹੈ ਜੋ ਕਿ ਉਸਨੂੰ ਪ੍ਰਭੂ ਦੇ ਮਿਲਾਪ ਦੇ ਯੋਗ ਬਣਾਉਂਦੀ ਹੈ। ਫਿਰ ਰਹਿਆ ਭਰਪੂਰੇ ਵੇਖ ਹਦੂਰੇ ਰੰਗ ਮਾਣੇ ਸਹਿਜ ਸੁਭਾਏ ਜਿਨੀ ਆਪਣਾ ਕੰਤ ਪਛਾਣਿਆ ਹੋ ਤਿੰਨ ਪੁੱਛੋ ਸੰਤਾਂ ਜਾਏ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਆਪਣੀ ਪਾਵਨ ਬਾਣੀ ਵਿੱਚ ਜੀਵ ਇਸਤਰੀ ਦੇ ਰੂਪ ਵਿੱਚ ਫੁਰਮਾਉਂਦੇ ਹਨ ਕਿ ਉਹ ਸੁਹਾਗਣ ਜੀਵ ਇਸਤਰੀ ਹੈ ਜਿਸਨੇ ਆਪਣੇ ਪ੍ਰਭੂ ਪਤੀ ਨੂੰ ਪਛਾਣ ਲਿਆ ਹੋਵੇ, ਜਿਸ ਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੀ ਆਤਮਿਕ ਜ਼ਿੰਦਗੀ ਨੂੰ ਸਫਲ ਕਰ ਲਿਆ ਹੋਵੇ ਅਤੇ ਆਪਣੇ ਆਪ ਨੂੰ ਪ੍ਰਭੂ ਭਗਤੀ ਦੇ ਰੰਗ ਵਿੱਚ ਰੰਗ ਲਿਆ ਹੋਵੇ। ਅਸਲੀ ਸੁਹਾਗਣ ਉਹ ਇਸਤਰੀ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਪ੍ਰੇਮ ਹੈ, ਮਨ ਵਿੱਚ ਨਿਮਰਤਾ ਹੈ ਅਤੇ ਆਪਣੀ ਮਰਜ਼ੀ ਨਹੀਂ ਬਲਕਿ ਪ੍ਰਭੂ ਦੀ ਰਜ਼ਾ ਹੈ। ਇਸ ਦੇ ਲਈ ਜੀਵ ਇਸਤਰੀ ਬਾਹਰ ਸ਼ਿੰਗਾਰ ਨਾਲੋਂ ਪ੍ਰੇਮ ਰੂਪੀ ਗਹਿਣਿਆਂ ਦਾ ਸ਼ਿੰਗਾਰ ਕਰਕੇ ਪ੍ਰਭੂ ਪਤੀ ਦੇ ਨੇੜੇ ਹੋ ਜਾਂਦੀ ਹੈ। ਆਓ ਉਸ ਪ੍ਰਭੂ ਦੇ ਅੱਗੇ ਅਰਦਾਸ ਕਰੀਏ ਕਿ ਸਾਡੇ ਅੰਦਰ ਉਹ ਗੁਣ ਪੈਦਾ ਕਰੇ ਜੋ ਸਾਨੂੰ ਹਰੀ ਨੇੜੇ ਲੈ ਜਾਣ, ਮਨ ਵਿੱਚ ਨਾਮ ਦੀ ਜੋਤ ਜਗਾ ਦੇਵੇ, ਨਿਮਰਤਾ ਦਇਆ ਸੇਵਾ ਅਤੇ ਸੱਚ ਦੇ ਰਾਹ ਉੱਤੇ ਤੁਰਨ ਦੇ ਸਮਰੱਥ ਹੋਵੇ, ਜਿਸ ਨਾਲ ਪ੍ਰਭੂ ਨੂੰ ਬਸ ਵਿੱਚ ਕਰਨ ਦੀ ਲੋੜ ਨਹੀਂ ਰਹੇਗੀ। ਸਾਡਾ ਮਨ ਹੀ ਪ੍ਰਭੂ ਦੀ ਰਜ਼ਾ ਵਿੱਚ ਬਸ ਜਾਏਗਾ।
1: ਕਵਨ ਗੁਣ ਪ੍ਰਾਨ ਪਾਤ ਮਿਲਾਉ ਮੇਰੀ ਮਾਈ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਨਿਸ਼ਾ ਸ਼ਰਮਾ। ਪ੍ਰਭੂ ਦੇ ਦਰਸ਼ਨਾਂ ਦੀ ਅਭਿਲਾਸ਼ੀ ਜੀਵ ਰੂਪੀ ਇਸਤਰੀ ਪ੍ਰਭੂ ਦੀ ਵਡਿਆਈ ਕਰਦੀ ਹੋਈ ਆਪਣਾ ਅਨੁਭਵ ਦੱਸਦੀ ਹੈ। ਹੇ ਸਖੀ, ਮੈਂ ਸਭਨਾਂ ਦੇ ਮਨਾਂ ਨੂੰ ਪਿਆਰਾ ਲੱਗਣ ਵਾਲਾ ਉੱਚਾ ਪ੍ਰਭੂ ਦੇਖਿਆ ਹੈ। ਉਹੀ ਸਭ ਤੋਂ ਉੱਚਾ ਹੈ। ਮੈਂ ਉਸ ਦੇ ਬਰਾਬਰ ਹੋਰ ਕਿਸੇ ਨੂੰ ਵੀ ਨਹੀਂ ਵੇਖਿਆ। ਸਾਰੇ ਪਾਸੇ ਲੱਭ ਕੇ ਵੇਖ ਲਿਆ। ਉਹ ਬਹੁਰੰਗੀ ਹੈ ਅਤੇ ਸਭ ਤੋਂ ਵੱਡਾ ਹੈ ਮੇਰਾ ਪ੍ਰਭੂ। ਉਹ ਗਹਿਰ ਗੰਭੀਰ ਹੈ, ਉਸ ਦੀ ਕੋਈ ਬਾਤ ਹੀ ਨਹੀਂ, ਉਸ ਦੀ ਕੋਈ ਥਾਂ ਹੀ ਨਹੀਂ। ਉਹ ਗਮਤਾ ਤੋਂ ਪਰੇ ਅਤੇ ਪਹੁੰਚ ਤੋਂ ਪਰੇ ਅਪਹੁੰਚ ਹੈ। ਉਹ ਅਤੁਲ ਹੈ। ਮੈਂ ਬਹੁਤ ਸਾਰੀਆਂ ਵਿਧੀਆਂ ਨਾਲ ਕੋਸ਼ਿਸ਼ ਕੀਤੀ ਹੈ ਪਰ ਉਸ ਤਾਈਂ ਗੁਰੂ ਤੋਂ ਬਿਨਾਂ ਨਹੀਂ ਪੁੱਜਿਆ ਜਾ ਸਕਦਾ। ਇਹ ਤਾਂ ਦਾਸ ਉੱਤੇ ਪ੍ਰਭੂ ਦੀ ਕਿਰਪਾ ਹੋਈ ਹੈ। ਮੈਂ ਤਾਂ ਸਾਧ ਸੰਗਤ ਵਿੱਚ ਜਾ ਕੇ ਮਿਲਾਪ ਨਾਲ ਇਸ ਰਸ ਨੂੰ ਮਾਣਿਆ ਹੈ। ਦੇਵ ਗੰਧਾਰੀ ਰਾਗ ਵਿੱਚ ਫਰਮਾਨ ਹੈ, ਮੈਂ ਪੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਹਰਜਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ।

0: ਉਹਨਾਂ ਤੁਸੀਂ ਭਜਨ ਕੁਛ ਭਗਤੀ ਗੀਤ ਸਰਵਣ ਕਰ ਰਹੇ ਸੀ।
1: ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਚੰਦਰ ਕੇਂਦਰ ਹੈ। ਸਵੇਰ ਦੇ 4 ਵਜੇ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: ਸਗਲੀ ਧਰਤੀ ਮਾਲਤਾ ਨੂੰ ਵਰਤੂ ਸਰਬ ਜੰਜਾ ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ ਵਨ ਚੇਲੇ ਨੱਚਣ ਗੁਰ ਪੈਰ ਫਲਾਨ ਫੇਰਨ ਸਿਰ ਉਡੁੜਾ ਵਾ ਝਾਟੇ ਪਾਏ ਵੇਖੇ ਲੋਕ ਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ ਨਿਰਪੰਧ ਨਿਰਕਾਰ ਸੱਚ ਨਾਮ ਜਾਗਾ ਕੀਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਕਿੰਨੀ ਰਾਂਝਣਾ ਮੰਚਾਓ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕਰਮਣ ਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਫਰੋਲੇ ਬਹੁਤ ਅਨੰਤ ਲਾਟੂ ਮਦਾਨੀਆਂ ਨਗਾਹ ਪੰਖੀ ਪਾਉਂਦੀਆਂ ਲੈ ਨਸਾਹਾ
1: ਚੜ ਪੁਆਏ ਜੰਤ ਨਾਨਕ ਪਾਉਂਦਿਆਂ ਗਣਤਨਾਂਤ ਬੰਧਨ ਬੰਦ ਪੁਆਏ ਸੋਏ ਪਾਏ ਕਰਤਨ ਚ ਸਭ ਕੋਈ ਨੱਚ ਨੱਚ ਹੱਸੇ ਚਾਲੇ ਸਿਰ ਹੋਏ ਉੱਡਣਾ ਜਾਈ ਸਿੱਧਣਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤੇ ਨਾ ਮਨ ਪਾਓ ਪੌੜੀ ਨਾ ਉਤਰਾ ਨਿਰੰਕਾਰ ਹੈ ਨਾਏ ਲਿਆ ਨਰਕ ਨਾ ਜਾਈਐ ਜਿਉ ਬਿਨ ਸਭ ਦਿਸਦਾ ਦੇਖਾ ਜੈ ਆਖ ਗਵਾਈਐ ਜੇ ਲੋੜੇ ਚੰਗਾ ਆਪਣਾ ਕਰ ਪੁੰਨ ਨੀਚ ਸਦਾਈਐ ਜੇ ਜਰਵਣ ਪਾਤਰ ਜਰ ਵੇਸ ਕਰੇ ਦੀ ਆਈਐ ਹੋ ਰਹੇ ਨਾ ਭਰੀਐ ਪਾਈਐ ਭਰੀਐ ਪਾਈਐ ਭਰੀਐ ਪਾ
2: ਪੌੜੀ ਨਾ ਉਤਰਾ ਨਿਰੰਕਾਰ ਹੈ ਨਾਏ ਲਿਆ ਨਰਕ ਨਾ ਜਾਈਐ ਜੀਓ ਪਿੰਡ ਸਭ ਦਿਸਦਾ ਦੇਖਾ ਜੇ ਆਖ ਗਵਾਈਐ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨ ਸਦਾਈਐ ਜੇ ਜਰਵਾਣਾ ਪਸਰੇ ਜਰਵੇਸ ਕਰੇ ਦੀ ਆਈਐ।

ਸਤਿਗੁਰੂ ਕਿਰਨਾ ਪਾਇਆ ਬਿਨ ਸਤਿਗੁਰੂ ਕਿਰਨਾ ਪਾਇਆ ਸਤਿਗੁਰੂ ਜਾਪ ਰੱਖੋ ਕਰ ਪ੍ਰਗਟ ਆਖ ਸੁਣਾਇਆ ਸਤਿਗੁਰੂ ਮਨੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਹੁੰ ਚੇਤਨਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ

0: ਸ਼ਲੋਕ ਮਹਲਾ ਪਹਿਲਾ ਹੋਮ ਚਾ ਹੋਮ ਚ ਗਿਆ ਹੋਮ ਚ ਜਮਿਆ ਹੋਮ ਚ ਮੂਆ ਹੋਮ ਚ ਦਿੱਤਾ ਹੋਮ ਚ ਲਿਆ ਹੋਮ ਚ ਖਟਿਆ ਹੋਮ ਚ ਗਿਆ ਹੋਮ ਸੱਚਿਆ ਕੂੜਿਆ ਹੋਮ ਚ ਪਾਪ ਪੁੰਨ ਵਿਚਾਰ ਹੋਮ ਚ ਨਰਕ ਸੁਰਗ ਵਿਕਾਰ ਹੋਮ ਛੱਸੇ ਹੋਮ ਚ ਰੋਵੇ ਹੋਮ ਚ ਭਈਏ ਹੋਮ ਵੀ ਤੋਵੇ ਹੋਮ ਵੀ ਜਾਤੀ ਜਿਨਸੀ ਖੋਵੇ ਹੋਮ ਚ ਮੂਰਖ ਹੋਮ ਸਿਆਣਾ ਮੋਖ ਮੂਖ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਛਾਇਆ ਹੋਮੇ ਕਰ ਕਰ ਜਿਨ ਤੂੰ ਪਾਇਆ ਹੋਮੇ ਸੂਜੇ ਤਾਂਦਰ ਸੂਜੇ ਗਿਆਨ ਵਿਹੂਣਾ ਕਥ ਕਥ ਦੂਜੇ ਨਾਨਕ ਹੁਕਮ ਲਿਖੀਏ ਲੇਖ ਜਿਹਾ ਵੇਖੇ ਤਿਹਾਵੇ
1: ਹੋਮੇ ਕਰਮ ਕਮਾਇ ਹੋਮੇ ਇਹੀ ਬੰਦਨਾ ਫਿਰ ਫਿਰ ਜੋ ਨੀ ਪਾਇ ਹੋਮੇ ਕਿੱਥੋਂ ਉਪਜੈ ਕਿਸਨ ਜਮੈ ਜਾਇ ਹੋਮੇ ਇਹੋ ਹੁਕਮ ਹੈ ਪਾਇਆ ਕਰਤ ਫਿਰਾਹਿ ਹੋਮੇ ਦੀਰਘ ਰੋਗ ਹੈ ਦਾਰੂ ਭੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁੱਖ ਜਾਏ ਪੌੜੀ ਸੇਵਕ ਦੀ ਸੰਤੁਖ ਹੈ ਜਿਨ ਸੱਚੋ ਸੱਚ ਧਿਆਇਆ ਉਹਨੇ ਮੰਦੇ ਪੈਨ ਰੱਖਿਓ ਕਰ ਸੁਕਰ ਤੇ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ

ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਓਨੀ ਮੰਦੇ ਪਿਆਰਾ ਰੱਖਣ ਕਰ ਸੁਕਰਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਰਾਂ ਪਾਣੀ ਥੋੜਾ ਖਾਇਆ ਤੂੰ ਬਖਸ਼ੀਸ਼ੀ ਅਗਲਾ ਨਿਤ।

ਲੈ ਪੁਰਖਾਂ ਦੁਰਖਾਂ ਤੀਰਥਾਂ ਤੱਟਾਂ ਮੈਂ ਬੈਠੇ ਤਾਂ ਦੀਪਾਂ ਨੂੰ ਮੰਡਲਾ ਖੰਡਾ ਬਰਪੰਡਾ ਅੰਦੂ ਜਰ ਜੁੱਤ ਪਜਾ ਖਾਣੀ ਸਿਹਤ ਜਾ ਸੁਮਤ ਜਾਣੇ ਨਾਨਕਾ ਸਾਰਾ ਮੇਰਾ ਜਨਤਾ ਨਾਮ ਜੰਤ ਪਾਏ ਕੈ ਸਭਾ ਦੇ ਸਭਨਾ ਜਿਨ ਕਰਤੇ ਕਰਨਾ ਕੀ ਚਿੰਤਾ ਬਿਕਰ।

0: ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਦੇਖ ਤੂੰ
1: ਸੱਚ ਪਰ ਪਾਇਆ ਜਿਸ ਤੂੰ ਦੇ ਸੱਚ ਤਾਂ ਸੱਚ ਕਮਾਇਆ ਸਭ ਤੋਂ ਮਿਲਿਆ ਸੱਚ ਪਾਇਆ।

ਲਿਖ ਲਿਖ ਪੜਿਆ ਤੇ ਤਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸੋ ਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ

ਅਨਮਲ ਖਾਈ ਸ੍ਰੀ ਸ਼ਾਹੀ ਪਾਈ ਮੂਰਖਨ ਦੇ ਪਤ ਗਵਾਈ ਗੁਰੂ ਨਾਨਕ ਕੀ ਥਾਇ ਨਾ ਪਾਈ ਰਹਿ ਵਪਾਰੀ ਮੜੀ ਮਸਾਣੀ ਅੰਤ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਪੇਤੇ ਸੋ।

0: ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਨਾ ਸੁਣਵਾਂ ਦੱਸੀਏ ਤਾਂ ਪਾਏ ਮੁੱਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਕਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਬੀਓ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਖਰੇ ਨਿਵਾਸ ਸੱਚ ਸਭਨਾ ਹੋਏ ਦਾਰੂ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀਦਾਰ ਮਹਿੰਦਾ ਤਲੀਖਾ ਜੇ ਮਿਲੇ ਮਸਤਕ ਲਾਈਏ ਪੂਰਾ ਲਾਲ ਛੱਡੀਏ ਹੋਏ ਇੱਕ ਮਨ ਅਲੱਖ ਤੇ ਆਈਏ ਪਲ ਦੇ ਵਿਖ ਪਾਈਏ ਜੇ ਵੇਲੀ ਘਰ ਕਮਾਈਏ ਜੇ ਹੋਵੇ ਪੁਰਬ ਵੇਖਿਆ ਤਾਂ ਧੂੜ ਇਹਨਾਂ ਦੀ ਪਾਈਏ ਮਤ ਗੋਈ ਸੇਵ ਗਵਾਈਏ ਸੇਵ ਗਵਾਈਏ ਸੇਵ ਗਵਾਈਏ
1: ਪੌੜੀ ਦਾਨ ਮੈਂਡਾ ਤਨੀ ਖਾ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲ ਛੱਡਿਆ ਹੋਏ ਇੱਕ ਮਨ ਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਘਰ ਕਮਾਈਏ ਜੇ ਹੋਵੇ ਪੁਰਖਿਆ ਤਾਂ ਧੂਰਤਨਾ ਦੀ ਪਾਈਏ

0: ਪੁੱਛੇ ਕੁੱਕੇ ਬਾਤਾਂ ਗਾਵੇ ਜੋਧਾ ਕੰਮ ਵਿਚਾਰ ਮੂਰਖ ਪੰਡਤ ਇੱਕ ਮਤੋਂ ਜਸਨ ਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਪਏ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਨ ਪਿੱਛੇ ਪਾਈਏ ਨਾਨਕ ਬੋਲਿਆ ਜਾਪੇ ਮਹੱਲਾ ਪਹਿਲਾ
1: ਨਾਨਕਾ ਸੱਚਾ ਵੇਖੇ ਸੋ ਸਭਨੀ ਸ਼ਾਰਾ ਮਾਰੀਆਂ ਕਰਤਾ ਕਰੇ ਸੋ ਅੱਗੇ ਜਾਤ ਨਾ ਜੋ ਰਹੇ ਅੱਗੇ ਜੀਉ ਨਵੇ ਜਿਨ ਕੀ ਲੇਖੇ ਪਤ ਪਵੇ
0: ਚੰਗੇ ਸੇਈ ਕੇ ਪੌੜੀ ਤੁਰ ਕਰ ਮੰਜਨਾ ਤੋਂ ਦੁੱਧ ਪਾਇਆ ਬਾਤ ਨਹੀਂ ਖਸਮ ਧਿਆਇਆ ਇਨ ਜੰਦਾ ਕੇ ਵਸ ਕਿਛ ਨਹੀਂ ਦੁੱਧ ਵੇ ਕੀ ਜਗਤੇ ਉਪਾਇਆ ਇੱਕ ਨਾ ਨੋ ਤੂੰ ਮੇਲ ਲੈ ਇੱਕ ਆਪੋ ਦੁੱਧ ਖਵਾਇਆ ਗੁਰ ਕਿਰਪਾ।

ਮਦਦ ਪਾਇਆ ਤਾਂ ਤਿੰਨੀ ਖਸਮ ਤੇ ਆਇਆ ਇਹਨਾਂ ਜਨਤਾ ਕਿਉਂ ਅਸ ਕਿਛ ਨਹੀਂ ਤੁਦ ਵੇਖੀ ਜਗ ਤੂੰ ਪਾਇਆ ਇੱਕ ਨਾਨੋ ਤੂੰ ਮੇਲ ਕਾ ਪੁੱਤ ਦਿਖਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾ ਬੁਝਾਇਆ ਸਹਿਜੇ ਹੀ ਸੱਚ

ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖਰੋਗ ਪਿਆ ਜਾਂ ਸੁਖਤਾਮ ਨਾ ਹੋਈ ਤੂੰ ਕਿਰਪਾ ਕਰਨਾ ਮੈਂ ਨਾਹੀ ਜਾਂ ਤਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਾਓ ਜਾਤ ਮੈਂ ਜੋ ਜੋ ਤੁਮੇ ਜਾਤਾ ਬਿਲਕੁਲ।

ਸੁੰਦਰ ਸਬਦੰਗ ਪੁਰਾ ਕਰਦਾ ਸਰਬ ਸਬਦੰਗ ਇੱਕ ਸਬਦੰਗ ਜੇ ਕੋ ਜਾਣੇ ਹੇ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਦੂਜਾ ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਬਾਸ ਦੇਵਾ ਜੇ ਕੋ ਜਾਣੇ ਹੇ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਪਹਿਲਾ।

ਸਾਨ ਨਾ ਮਾਰੀਏ ਜੇ ਢਲ ਕਲਣਾ ਦੇਵੇ ਹੋ ਨਾ ਪੁਚਾਰੀਏ ਸਿਕਲਾ ਨਾ ਖੇਡੀਏ ਜਿੱਤ ਡਰ ਗਏ ਦਰਿਆ ਮਾਰੀਏ ਬਣਿਆ ਤਿਉ ਮੀਆਂ ਵਿਚਾਰ ਅੱਗੇ ਵਿਚਾਰੀਏ ਵੋ ਚੱਲੇ।

वाहे गुरु जी का खालसा, वाहे गुरु जी की फतेह। अगम अनंत अनंत।

ਭੰਜਨ ਗੜਨ ਸਮਰਥ ਤਾਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਗ ਕੀਆ ਜਨ ਮਥੁਰਾ ਰਸਨਾ ਰਸਾ ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਕਿਤ ਬਸਾ ਗੁਰੂ ਸਮਰੱਥ ਗੈ ਕਰੀਆ ਧਰੁਵ ਬੁੱਧ ਸਮਤ ਸਮਾਰਨ ਕਾਂ ਹੁਣ ਧਰਮ ਤੁਜਾ ਫਹਿਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕਾਂ ਮਥੁਰਾ

0: ਸਤਿਗੁਰੁ ਖਿਮਾ ਤਾਣਿਆ ਜੁਗ ਜੂਤ ਸਮਾਣੇ ਅਨ ਭਉ ਨਿਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੋ ਰਸ ਜਾਣੇ ਹਮ ਅਵ ਗੁਣ ਪਰ ਇੱਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁੱਲ ਸੁਤ ਦਾਰਾ ਸਿਉ ਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਤ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇੱਕ ਅਰਦਾਸ ਪਾਤ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ
1: ਸੋ ਕਹਾਉ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸਨ ਪਰਸਿਆ ਗੁਰੂ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ ਝਟੀਆ ਤੁਦ ਡਿਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤ ਸਾਹੂ ਸਿਰ ਸਾਹਾਂ ਦਾ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੂ ਸੱਜਣ ਸੱਚਾ ਪਾਤ ਸਾਹੂ ਸਿਰ ਸਾਹਾਂ ਦਾ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੂ ਸਤਨਾਮ

ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜੀਅ ਕੇ ਬੰਦਨਾ ਵਿੱਚ ਹਉ ਮੈਂ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਹੇ ਬਿਨ ਸਤਿਗੁਰ ਸੇਵੇ ਜੀਅ ਕੇ ਬੰਦਨਾ ਵਿੱਚ ਹਉ ਮੈਂ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਹੇ ਬਿਨ ਸਤਿਗੁਰ ਸੇਵੇ ਫਿੱਕਾ ਬੋ

जित साहिब सेती पत रह पौड़ी

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜੀਅ ਕੇ ਬੰਧਨਾ, ਵਿੱਚ ਹਉ ਮੈਂ ਕਰਮ ਕਮਾਹੇ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹੇ। ਵਡਹੰਸ ਕੀ ਵਾਰ ਮਹੱਲਾ ਚੌਥਾ।

उपदेश उपदेश उपदेश।

0: ਮਹਲਾ ਪਹਿਲਾ ਨਾਨਕ ਨੇ ਸਰੀਰ ਕਾ ਇੱਕ ਰਥ ਕਿਰਤਵਾ ਹੋ ਜੁਗ ਜੁਗ ਫੇਰ ਬਟਾਈ ਗਿਆਨੀ ਪੂਜੇ ਤਾਹੇ ਸਾਧੂ ਰਸਨ ਦੋ ਕਾ ਧਰਮ ਗਿਰਥਵਾ ਹੋ ਤੇਰੇ ਤੇਰਾ ਜਤੇ ਕਾ ਜੋਰ ਗਿਰਥਵਾ ਹੋ ਦੁਆਪੁਰ ਰਥ ਤੇ ਦਾ ਸੱਤ ਗਿਰਥਵਾ ਹੋ ਤਾਂ ਜੁਗ ਰਥ ਗੁਣ ਕਾ ਉੜਦ ਰਥਵਾ ਹੋ
1: ਪਹਿਲਾ ਸਾਮ ਕਹੇ ਸਤੰਭ ਸਵਾਮੀ ਸੱਚ ਮੈਂ ਆਖਿਆ ਸਾਚ ਰਹੇ ਸਭ ਕੁਛ ਸੱਚ ਸਮਾਵੈ ਰਿਕ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮਸੂਰ ਨਾਇ ਲੈ ਪ੍ਰਸ਼ਤ ਜਾਹੇ ਨਾਨਕ ਤੋਂ ਮੁਖ ਅੰਤਰ ਵਾਹਿ ਜੁਜ ਮੈਂ ਜੋ ਚਲ ਚੰਦਰਾ ਕਾਨਕ ਸੰਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਕੀਆ ਕਲ ਮੈਂ ਵੇਦ ਅਸਰਬਣ ਹੁਆ ਨਾ ਖਦਾਈ ਅਲੋ ਭਇਆ ਨੀਲ ਵਸਲ ਕੱਪੜੇ ਪਹਿਰੇ ਤੁਰ ਪਠਾਣੀ ਅਮਲ ਕੀਆ
0: ਚਾਰੇ ਵੇ ਭੋਸ

0: ਪਰ ਕਿਰਪਾ ਪਰ ਉਤਾਰਿਆ ਪਰ ਉਤਾਰਿਆ ਪਰ
1: ਪੌੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਾ ਉਪਦੇਸ਼ ਗਿਆਨ ਅੰਜਿੰਦਿਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲਈ ਦੂਜਾ ਸੇਵਨ ਜਾ ਰਿਹਾ ਸਤਿਗੁਰੂ ਹੈ ਬੋਝ ਥਾ ਵਰ ਲੈ ਕਿਨੇ ਵਿਚਾਰਿਆ।

0: ਕੇ ਅਨੰਦ ਹੋਆ ਸਤਿਗੁਰੂ ਮੈਂ ਪਾਇਆ।
1: ਏ ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ,
0: ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ।
1: ਅੰਗੀਕਾਰ ਕਰੇ ਤੇਰਾ ਕਾਜ ਸਭ ਸਵਾਰਨਾ,
0: ਗੱਲਾਂ ਸਮਰੱਥ ਸਵਾ।